ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਮੇਰੇ ਨਾਲ ਮੇਰੇ ਸਤਿਕਾਰਯੋਗ ਵੀਰ ਜੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਮਿਸ਼ਨਰੀ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਇਸ ਹਿੱਸੇ 'ਚ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
0: ਜੀ।
1: ਹਾਂਜੀ, ਅੱਜ ਦਾ ਆਪਣਾ ਟੌਪਿਕ ਹੈਗਾ ਬਾਬੇ ਨਾਨਕ ਦਾ ਵਿਆਹ
0: ਜੀ,
1: ਦੁਨਿਆਵੀ ਰਿਸ਼ਤੇ ਤੇ ਇਸ ਦਾ ਕੀਤਾ ਜਾ ਰਿਹਾ ਕਮਰਸ਼ੀਅਲ ਕਰਨ ਤੇ ਸਾਡੀ ਮੂਰਖਤਾ
0: ਜੀ,
1: ਇਸ ਤੇ ਅੱਜ ਆਪਾਂ ਗੱਲਬਾਤ ਕਰਾਂਗੇ।
0: ਬਿਲਕੁਲ,
1: ਤੇ ਕਰਦੇ ਹਾਂ ਸ਼ੁਰੂ
0: ਜੀ, ਸ਼ੁਰੂ ਕਰੋ।
1: ਕਿਉਂਕਿ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਸਾਡੇ ਅਮਰੀਕਾ ਦੇ ਵਿੱਚ ਲੋਕ ਬਹੁਤ ਸ਼ਦਾਈ ਹੋਏ ਪਏ ਗੁਰਦੁਆਰੇ ਦੇ ਵਿੱਚ ਦੂਜਾ ਬਾਬੇ ਨਾਨਕ ਦਾ ਵਿਆਹ ਜਿਹੜਾ ਬੜੀ ਧੂਮਧਾਮ ਦੇ ਨਾਲ ਮਨਾਈ ਜਾ ਰਿਹਾ
0: ਜੀ,
1: ਤੇ ਉਹ ਵੀ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਪਰੇ ਕਰਕੇ ਛੱਡ ਕੇ, ਗੁਰੂ ਨਾਨਕ ਦੇ ਸਿਧਾਂਤਾਂ ਦੇ ਉੱਪਰ ਪਰਦਾ ਪਾ ਕੇ
0: ਜੀ।
1: ਸੋ ਕਰਤਾਰ ਨੇ ਸੰਸਾਰ ਨੂੰ ਚੱਲਦਾ ਰੱਖਣ ਲਈ ਮੇਲ ਅਤੇ ਫੀਮੇਲ ਭਾਵ ਮਰਦ ਅਤੇ ਔਰਤ ਦਾ ਜੋੜਾ ਪੈਦਾ ਕੀਤਾ
0: ਜੀ,
1: ਜਿਨ੍ਹਾਂ ਦੇ ਸਰੀਰਕ ਮੇਲ ਤੋਂ ਅੱਗੇ ਬੱਚਿਆਂ ਦਾ ਜਨਮ ਹੋਇਆ ਅਤੇ ਸੰਸਾਰ ਪ੍ਰਵਾਹ ਚੱਲਿਆ
0: ਜੀ।
1: ਵਿਆਹ ਇਨਸਾਨੀਅਤ, ਜ਼ਿੰਮੇਵਾਰੀ ਅਤੇ ਗ੍ਰਹਿਸਥ ਦੇ ਫਰਜ਼ਾਂ ਦਾ ਅਹਿਸਾਸ ਕਰਾਉਂਦਾ ਹੈ
0: ਜੀ। ਬਿਲਕੁਲ,
1: ਇਹ ਇੱਕ ਸਮਾਜਿਕ ਸੰਵਿਧਾਨ ਹੈ ਜਿਸ ਦੇ ਦਾਇਰੇ ਵਿੱਚ ਰਹਿ ਕੇ ਇਸਤਰੀ ਪੁਰਸ਼ ਨੇ ਖੁਸ਼ੀਆਂ ਖੇੜਿਆਂ ਭਰਿਆ ਜੀਵਨ ਬਤੀਤ ਕਰਨਾ ਹੈ
0: ਜੀ।
1: ਪਹਿਲੇ ਔਰਤ ਮਰਦ ਜੰਗਲੀ ਵਾਂਗ ਹੀ ਖਾਂਦੇ ਪੀਂਦੇ ਭੋਗ ਭੋਗਦੇ ਸਨ
0: ਜੀ,
1: ਜਦੋਂ ਮਨੁੱਖ ਜੇ ਸੱਭਿਅਕ ਨਹੀਂ ਸੀ ਹੋਇਆ।
0: ਬਿਲਕੁਲ,
1: ਪਰ ਮਾਨਵ ਜਾਤੀ ਦੇ ਪੁਰਾਤਨ ਵਿਰਸੇ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜਦ ਦੇ ਆਦਮੀ ਔਰਤ ਜੰਗਲੀ ਜੀਵਨ ਤੋਂ ਉੱਪਰ ਉੱਠ ਕੇ
0: ਜੀ
1: ਕਬੀਲਿਆਂ ਵਿੱਚ ਰਹਿਣਾ ਸਿੱਖੇ ਅਤੇ ਸੱਭਿਅਕ ਜੀਵਨ ਵਿੱਚ ਪ੍ਰਵੇਸ਼ ਹੋਏ
0: ਜੀ,
1: ਸਭਾ ਸੁਸਾਇਟੀਆਂ ਬਣੀਆਂ, ਉਦੋਂ ਤੋਂ ਹੀ ਰਹਿਣ ਸਹਿਣ ਦੇ ਢੰਗ ਤਰੀਕੇ ਵੀ ਬਦਲੇ
0: ਜੀ,
1: ਅਤੇ ਸੱਭਿਅਕ ਸਮਾਜਿਕ ਜੀਵਨ ਵਿੱਚ ਸੰਬੰਧਿਤ ਰਿਸ਼ਤੇ ਪੈਦਾ ਹੋਏ
0: ਜੀ।
1: ਇਹ ਰਿਸ਼ਤੇ ਇਸ ਪ੍ਰਕਾਰ ਨੇ ਜਿਵੇਂ ਦਾਦਾ ਦਾਦੀ, ਮਾਤਾ ਪਿਤਾ, ਪਤੀ ਪਤਨੀ, ਪੁੱਤਰ ਧੀ, ਭੈਣ ਭਰਾ, ਤਾਇਆ ਤਾਈ, ਚਾਚਾ ਚਾਚੀ, ਦਿਓਰ ਭਾਬੀ, ਜੇਠ ਜਠਾਣੀ, ਨਾਨਾ ਨਾਨੀ, ਮਾਸੜ ਮਾਸੀ, ਫੁੱਫੜ ਭੂਆ, ਮਾਮਾ ਮਾਮੀ, ਭਤੀਜਾ ਭਤੀਜੀ, ਭਾਣਜਾ ਭਾਣਜੀ ਅਤੇ ਹੋਰ ਵੀ ਅੰਗਲੀਆਂ ਸੰਗਲੀਆਂ ਦੇ ਬਹੁਤ ਸਾਰੇ ਰਿਸ਼ਤੇ ਪੈਦਾ ਹੋਏ
0: ਜੀ।
1: ਜਦ ਤੋਂ ਸਿੱਖਿਆ ਸਿਖਲਾਈ ਲਈ ਪਾਠਸ਼ਾਲਾ, ਮਦਰੱਸੇ, ਸਕੂਲ, ਕਾਲਜ ਹੋਂਦ ਵਿੱਚ ਆਏ ਅਤੇ ਯੂਨੀਵਰਸਿਟੀਆਂ ਖੁੱਲੀਆਂ, ਤਦ ਤੋਂ ਲੋਕ ਗਿਆਨ ਵਿਗਿਆਨ ਦੀ ਸਿੱਖਿਆ ਲੈਣ ਲੱਗ ਪਏ
0: ਜੀ।
1: ਅਤੇ ਸਦਾ ਕੁਆਰੇ ਰਹਿਣੇ, ਗ੍ਰਸਤ ਭਗੌੜੇ, ਸਿੱਧ ਜੋਗੀ ਅਤੇ ਸਾਧ ਬਾਬਿਆਂ ਦੀ ਅਸਲੀਅਤ ਨੂੰ ਜਾਣਨ ਲੱਗ ਪਏ।
0: ਬਿਲਕੁਲ,
1: ਸਿੱਖ ਜੀਵਨ ਜਾਚ ਦੇ ਬਾਨੀ ਬਾਬੇ ਨਾਨਕ ਦਾ ਜਨਮ ਪ੍ਰਕਾਸ਼, ਮਾਤਾ ਤ੍ਰਿਪਤਾ ਅਤੇ ਪਿਤਾ ਕਾਲੂ ਦੇ ਘਰ ਰਾਏ ਭੋਏ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ, ਅਜੋਕੇ ਪਾਕਿਸਤਾਨ ਵਿਖੇ ਵਿਸਾਖ ਮਹੀਨੇ ਦੇ ਸੰਨ 1469 ਨੂੰ ਹੋਇਆ
0: ਜੀ।
1: ਸਮਾਜਿਕ ਜ਼ਿੰਮੇਵਾਰੀ ਸੰਭਾਲਦੇ ਬਾਬਾ ਜੀ ਦਾ ਵਿਆਹ ਪੱਖੋ ਕੇ ਰੰਧਾਵੇ ਪਿੰਡ ਦੇ ਮੂਲ ਚੰਦ ਦੀ ਬੇਟੀ ਬੀਬੀ ਸੁਲੱਖਣੀ ਨਾਲ ਬਟਾਲੇ ਵਿਖੇ ਹੋਇਆ
0: ਜੀ।
1: ਸਮਾਂ ਪਾ ਕੇ ਸ਼੍ਰੀ ਚੰਦ ਅਤੇ ਲਖਮੀ ਦਾਸ ਦੋ ਬੱਚੇ ਪੈਦਾ ਹੋਏ ਜੋ ਪਿਤਾ ਗੁਰੂ ਬਾਬੇ ਦੀ ਸੰਗਤ ਤੋਂ ਵਾਂਝੇ ਰਹਿਣ ਕਰਕੇ ਭੇਖੀ ਬਿਹੰਗਮ ਸਾਧਾਂ ਦੀ ਸੰਗਤ ਦਾ ਸ਼ਿਕਾਰ ਹੋ ਗਏ
0: ਜੀ।
1: ਸ਼੍ਰੀ ਚੰਦ ਤਾਂ ਗ੍ਰਸਤ ਤੋਂ ਭਗੌੜਾ ਹੋ ਜਟਾਂ ਵਧਾ ਕੰਨ ਪਾੜ ਸਰੀਰ ਤੇ ਸਵਾਹ ਮਲ ਕੇ ਪੁੱਠੀਆਂ ਸਿੱਧੀਆਂ ਸਮਾਧੀਆਂ ਲਾਉਣ ਲੱਗ ਪਿਆ
0: ਜੀ।
1: ਪਰ ਲਖਮੀ ਦਾਸ ਨੇ ਗ੍ਰਸਤ ਮਾਰਗ ਅਪਣਾ ਲਿਆ
0: ਜੀ।
1: ਦੇਖੋ ਕਿਰਤੀ ਤੇ ਗ੍ਰਸਤੀ ਬਾਬੇ ਨੇ
0: ਜੀ,
1: ਸਾਡਾ ਬਾਬਾ ਕਿਰਤੀ ਵੀ ਆ ਤੇ ਗ੍ਰਸਤੀ ਵੀ ਆ
0: ਜੀ।
1: ਕਿਰਤੀ ਤੇ ਗ੍ਰਸਤੀ ਬਾਬੇ ਨੇ ਬਚਪਨ ਵਿੱਚ ਬਾਲ ਖੇਡਾਂ ਖੇਡੀਆਂ
0: ਜੀ,
1: ਵਿਦਿਆ ਪੜ੍ਹੀ, ਮੱਝਾਂ ਚਾਰੀਆਂ, ਖੇਤੀ ਕੀਤੀ, ਵਪਾਰ ਕੀਤਾ, ਮੋਦੀਖਾਨੇ ਨੌਕਰੀ ਕੀਤੀ
0: ਜੀ।
1: ਭਾਵ ਸੰਸਾਰਕ, ਗ੍ਰਸਤੀ ਅਤੇ ਕਿਰਤੀ ਵਾਲੇ ਸਾਰੇ ਫਰਜ਼ ਨਿਭਾਏ।
0: ਬਿਲਕੁਲ,
1: ਤੇ ਨਾਲ ਨਾਲ ਰੱਬੀ ਧਰਮ ਦਾ, ਸੱਚ ਧਰਮ ਦਾ ਪ੍ਰਚਾਰ ਵੀ ਬੜੀ ਬਾਖੂਬੀ ਕੀਤਾ
0: ਜੀ।
1: ਜਦ ਬਾਬੇ ਨੇ ਦੇਖਿਆ ਕਿ ਰਾਜਨੀਤਿਕ ਤੇ ਧਰਮ ਪੁਜਾਰੀ ਮਿਲ ਕੇ ਲੋਕਾਈ ਨੂੰ ਲੁੱਟ ਰਹੇ ਹਨ
0: ਜੀ,
1: ਤਾਂ ਬਾਬਾ ਬੁਲੰਦ ਬਾਂਗ ਵਿੱਚ ਕੂਕ ਉੱਠਿਆ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ
2: ਜੀ।
1: ਤੇ ਭਾਈ ਗੁਰਦਾਸ ਨੇ ਵੀ ਇਸ ਗੱਲ ਦੀ ਸ਼ਾਦੀ ਭਰੀ ਆ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ
2: ਜੀ।
1: ਤਾਂ ਲੁਕਾਈ ਨੂੰ ਗਿਆਨ ਰਾਹੀਂ ਸੁਚੇਤ ਕਰਨ ਵਾਸਤੇ ਫੁੱਲ ਟਾਈਮ ਧਰਮ ਪ੍ਰਚਾਰ ਵਿੱਚ ਬਾਬਾ ਜੀ ਜੁੱਟ ਗਏ
2: ਜੀ।
1: ਸੰਸਾਰ ਦਾ ਭ੍ਰਮਣ ਕਰ ਰੱਬੀ ਭਗਤਾਂ ਨਾਲ ਮੇਲ ਮਿਲਾਪ ਕਰਕੇ ਵੱਡੇ ਵੱਡੇ ਰਾਜਿਆਂ, ਧਰਮ ਆਗੂਆਂ ਅਤੇ ਬਹੁਤ ਸਾਰੀ ਲੁਕਾਈ ਨੂੰ ਵਿਚਾਰ ਵਟਾਂਦਰੇ ਦੇ ਰੱਬੀ ਬਾਣਾ ਰਾਹੀਂ ਸਿੱਧੇ ਰਸਤੇ ਪਾਇਆ
2: ਜੀ।
1: ਘਰ ਘਰ ਲੋਕ ਬਾਬੇ ਦੇ ਰੱਬੀ ਉਪਦੇਸ਼ਾਂ ਦਾ ਅਤੇ ਪਰਪਕਾਰਾਂ ਨੂੰ ਯਾਦ ਕਰਕੇ ਘਰ ਘਰ ਦੇ ਵਿੱਚ ਬਾਬੇ ਦੇ ਸੋਹਲੇ ਗਾਉਣ ਲੱਗੇ
2: ਜੀ।
1: ਭਾਈ ਗੁਰਦਾਸ ਜੀ ਲਿਖਦੇ ਆ, ਘਰ ਘਰ ਬਾਬਾ ਗਾਵੀਏ, ਵਜਨ ਤਾਲ ਮਿਰਦਾਂਗਰ ਬਾਬਾ
2: ਜੀ।
1: ਬਾਬੇ ਨਾਨਕ ਨੇ ਲਾਹੀ ਬਾਣੀ ਰਚੀ ਅਤੇ ਭਗਤ ਰੱਬੀ ਭਗਤਾਂ ਦੀ ਬਾਣੀ ਵੀ ਇਕੱਤਰ ਕਰਕੇ ਆਪਣੀ ਧਰਮ ਪੋਥੀ ਵਿੱਚ ਲਿਖੀ
2: ਜੀ।
1: ਜੋ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅੱਗੇ ਆਪਣੇ ਯੋਗ ਉੱਤਰਾਧਿਕਾਰੀ ਗੁਰੂ ਅੰਗਦ ਸਾਹਿਬ ਨੂੰ ਸੌਂਪ ਦਿੱਤੀ
2: ਜੀ।
1: ਇਹ ਗੱਲ ਪੁਰਾਤਨ ਜਨ ਸਾਖੀ ਜਿਹੜੀ ਵਲੈਤ ਵਾਲੀ ਸਾਖੀ ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਸਾਖੀ ਨੰਬਰ 57 ਤੇ ਲਿਖਿਆ ਹੋਇਆ ਹੈ, ਤਿੱਤ ਮੈਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਯੋਗ ਮਿਲੀ
2: ਜੀ।
1: ਬਾਲ ਗੁਰੂ ਹਰਕ੍ਰਿਸ਼ਨ ਛੋਟੀ ਉਮਰੇ ਜੋਤੀ ਜੋਤ ਸਮਾ ਗਏ ਅਤੇ ਬਾਬੇ ਨਾਨਕ ਦੇ ਬਾਕੀ ਉੱਤਰਾਧਿਕਾਰੀਆਂ ਨੇ ਕਿਰਤ ਤੇ ਗ੍ਰਿਹਸਥ ਵਿੱਚ ਵਿਚਰਦੇ ਹੋਏ ਸੱਚ ਧਰਮ ਦਾ ਪ੍ਰਚਾਰ ਕੀਤਾ। ਗੁਰੂ ਅਰਜਨ ਮਤਲਬ ਬਾਲ ਗੁਰੂ ਹਰਕ੍ਰਿਸ਼ਨ ਨੂੰ ਛੱਡ ਕੇ ਬਾਕੀ ਸਾਰੇ ਗੁਰੂ ਗ੍ਰਿਹਸਥੀ ਸੀ
2: ਜੀ। ਬਿਲਕੁਲ।
1: ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਗਿਆਨ ਦੇ ਭੰਡਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਤਾ ਬਖਸ਼ ਦਿੱਤੀ
2: ਜੀ।
1: ਤੇ ਆਪਾਂ ਗੱਲ ਕਰ ਰਹੇ ਸੀ ਵਿਆਹ ਦੀ
2: ਜੀ।
1: ਜੋ ਇਸਤਰੀ ਅਤੇ ਪੁਰਸ਼ ਦਾ ਮਨੁੱਖੀ ਫਰਜ਼ਾਂ ਚੋਂ ਸਭ ਤੋਂ ਪ੍ਰਮੁੱਖ ਤੇ ਉੱਤਮ ਫਰਜ਼ ਹੈ
2: ਜੀ,
1: ਗ੍ਰਿਹਸਥ ਧਰਮ ਜਿਹਨੂੰ ਕਿਹਾ ਜਾਂਦਾ।
2: ਬਿਲਕੁਲ।
1: ਜਿਸ ਨੂੰ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਬਾਖੂਬੀ ਨਿਭਾਇਆ
2: ਜੀ।
1: ਜਿਹੜੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਆ, ਉਹਨਾਂ ਵਿੱਚੋਂ ਸ਼ਾਇਦ ਸੂਰਦਾਸ ਨੂੰ ਛੱਡ ਕੇ ਬਾਕੀ ਸਾਰੇ ਵਿਆਹੇ ਹੋਏ ਸੀ
2: ਜੀ।
1: ਪਰ ਫਜ਼ੂਲ ਦੀਆਂ ਰੀਤਾਂ ਰਸਮਾਂ ਅਤੇ ਲੋਕ ਵਿਖਾਵੇ ਵਾਲੇ ਥੋਥੇ ਕਰਮ ਕਾਂਡਾਂ ਦਾ ਭਗਤਾਂ ਨੇ ਵੀ ਬੜੇ ਜ਼ੋਰ ਦੇ ਨਾਲ ਖੰਡਨ ਕੀਤਾ।
2: ਬਿਲਕੁਲ।
1: ਇਤਿਹਾਸ ਪੜ੍ਹ ਕੇ ਵੇਖੋ, ਕਿਸੇ ਭਗਤ ਜਾਂ ਸਿੱਖ ਗੁਰੂ ਦੇ ਜਾਣ ਛੀਨ ਗੁਰੂਆਂ ਨੇ ਜਨਮ ਦਿਨ, ਵਿਆਹ ਦਿਨ, ਮਰਨ ਦਿਨ, ਰੱਖੜੀਆਂ, ਲੋਹੜੀਆਂ ਅਤੇ ਸੰਗਰਾਂਦਾਂ ਆਦਿਕ ਬ੍ਰਾਹਮਣੀ ਦਿਨ ਨਹੀਂ ਮਨਾਏ
2: ਜੀ।
1: ਨਾ ਭਗਤਾਂ ਨੇ ਮਨਾਏ, ਨਾ ਉਹਨਾਂ ਦੇ ਜਾਣਸ਼ੀਨਾਂ ਨੇ, ਨਾ ਗੁਰੂਆਂ ਨੇ ਤੇ ਨਾ ਗੁਰੂਆਂ ਦੇ ਫਾਲੋਅਰਾਂ ਨੇ
2: ਜੀ।
1: ਇਹ ਤਾਂ ਮਨਮਤੀਆਂ ਦੀ ਦੇਖਾ ਦੇਖੀ, ਮਾਇਆ ਅਤੇ ਹਲਵੇ ਮੰਡੇ ਦਾ ਪ੍ਰਬੰਧ ਚੱਲਦਾ ਰੱਖਣ ਲਈ ਸਿੱਖ ਡੇਰੇਦਾਰਾਂ, ਸੰਪਰਦਾਇਆਂ ਅਤੇ ਅਜੋਕੇ ਪਦਾਰਥਵਾਦੀ ਪ੍ਰਬੰਧਕਾਂ ਨੇ ਸਿੱਖ ਧਰਮ ਸਥਾਨਾਂ, ਗੁਰਦੁਆਰਿਆਂ ਵਿੱਚ ਵੀ ਇਹ ਸਾਰੇ ਕਰਮ ਕਾਂਡ ਮਨਾਉਣੇ ਸ਼ੁਰੂ ਕਰ ਦਿੱਤੇ
2: ਜੀ।
1: ਕਿਉਂਕਿ ਜਿੰਨੇ ਜ਼ਿਆਦਾ ਧਰਮ ਕਰਮ ਦਿਨ ਦਿਹਾੜੇ ਅਤੇ ਪੁਰਬ ਮਨਾਏ ਜਾਣਗੇ, ਉਨੀਆਂ ਹੀ ਵੱਧ ਗੋਲਕਾਂ ਭਰਨਗੀਆਂ
2: ਜੀ।
1: ਸਾਧ ਪੁਜਾਰੀ, ਮਨਮਤੀ ਪ੍ਰਚਾਰਕ ਅਤੇ ਪ੍ਰਬੰਧਕ ਮੌਜਾਂ ਮਾਣਨਗੇ
2: ਜੀ।
1: ਤੇ ਮਾਣ ਰਹੇ ਆ, ਇੱਕ ਥਾਂ ਤੇ 51-51 100-100 ਪਾਠ ਰੱਖਿਆ ਜਾਂਦਾ ਹੈ
2: ਜੀ।
1: ਜੇ ਇੱਕ ਪਾਠ ਦਾ ਹੁਣ 51-51 ਹਜ਼ਾਰ ਮਤਲਬ 5,000 ਲੈਂਦੇ ਆ
2: ਜੀ,
1: ਤੇ ਤੁਸੀਂ ਆਪੇ ਅੰਦਾਜ਼ਾ ਲਾ ਲਓ 100 ਪਾਠ ਹੋਣਗੇ ਤੇ ਕਿੰਨਾ ਪੈਸਾ ਬਣ ਗਿਆ
2: ਜੀ।
1: ਤੇ ਪਾਠੀਆਂ ਨੂੰ ਉਹਨਾਂ ਨੇ ਦੇਣਾ ਸਿਰਫ ਵਿੱਚੋਂ 1100 ਦੇਣਾ, ਬਾਕੀ ਸਾਰਾ ਉਹਨਾਂ ਨੇ ਆਪ ਰੱਖ ਜਾਣਾ
2: ਜੀ।
1: ਸੋ ਭਲਿਓ ਦੇਖੋ, ਜਿਹੜੀਆਂ ਰੀਤਾਂ ਰਸਮਾਂ, ਪੁਰਬ ਅਤੇ ਮਿੱਥਾਂ ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਪੁਰਾਤਨ ਗੁਰਸਿੱਖਾਂ ਨੇ ਕਦੇ ਮਨਾਈਆਂ ਹੀ ਨਹੀਂ
2: ਜੀ,
1: ਉਹ ਅਸੀਂ ਅੱਜ ਕਿਵੇਂ ਗੱਜ ਵੱਜ ਕੇ ਮਨਾ ਸਕਦੇ ਹਾਂ
2: ਜੀ,
1: ਜਿਨ੍ਹਾਂ ਦਾ ਇਤਿਹਾਸ ਵਿੱਚ ਕੋਈ ਜ਼ਿਕਰ ਹੀ ਨਹੀਂ ਆਇਆ ਕਿ ਅਸੀਂ ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਸਿੰਘ ਸ਼ਹੀਦਾਂ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਹਾਂ
2: ਜੀ,
1: ਜੋ ਗੁਰੂਆਂ ਦੇ ਨਾਂ ਤੇ ਨਿੱਤ ਨਵੇਂ ਕਰਮ ਕਾਂਡ ਚਲਾ ਸਿੱਖ ਸੰਗਤਾਂ ਨੂੰ ਕੁਰਾਹੇ ਪਾ ਕੇ ਗੁਰਬਾਣੀ ਦੇ ਅਸਲ ਮਨੋਰਥ ਨਾਲੋਂ ਤੋੜੀ ਜਾ ਰਹੇ ਹਾਂ
2: ਜੀ।
1: ਜ਼ਰਾ ਠੰਡੇ ਦਿਲ ਦਿਮਾਗ ਦੇ ਨਾਲ ਸੋਚੋ ਸਿੱਖ ਇੱਕ ਵਿਲੱਖਣ ਕੌਮ ਆ ਅਤੇ ਇਸ ਦੇ ਰੀਤੀ ਰਿਵਾਜ ਅਤੇ ਇਤਿਹਾਸਕ ਦਿਹਾੜੇ ਵੀ ਵਿਲੱਖਣ ਹਨ, ਵੱਖਰੇ ਹਨ।
3: ਰਿਓ ਬੈਂਕਵੇਟ ਹਾਲ
1: ਅਸੀਂ ਕਿਸੇ ਦੀ ਨਕਲ ਨਹੀਂ
3: ਕਰਦੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕਵੇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕਵੇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347-403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
5: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 Avenue, ਨਾਰਥ ਈਸਟ ਕੈਲਗਰੀ।
3: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
1: ਹੁਣ ਦੇਖੋ ਲੋਕਾਂ ਦੇ ਮਗਰ ਲੱਗ ਕੇ ਦੇਖਾ ਦੇਖੀ ਗਰੀਬ ਮਾਰ ਹੋ ਰਹੀ ਆ। ਵੱਡੇ ਵੱਡੇ ਪੈਲਸ ਜਿਹੜੇ ਆ ਉਹ ਵਿਆਹਾਂ ਵਾਸਤੇ ਬੁੱਕ ਕੀਤੇ ਜਾਂਦੇ ਆ, ਤੇ ਇੱਕ ਵਿਆਹ ਦੇ ਉੱਪਰ ਹੀ ਮੈਨੂੰ ਇਹਦਾ ਵੀ ਕਰੋੜ ਦੇ ਏੜ ਗੇੜ ਰੁਪਈਆ ਜਿਹੜਾ ਉਹ ਪਾਣੀ ਵਾਂਗ ਵਹਾ ਦਿੱਤਾ ਜਾਂਦਾ।
2: ਬਿਲਕੁਲ।
1: ਤੇ ਉਹਦਾ ਨਾ ਮੁੰਡੇ ਕੁੜੀ ਨੂੰ ਫਾਇਦਾ ਤੇ ਨਾ ਕਿਸੇ ਹੋਰ ਨੂੰ। ਸੋ ਜੇ ਤੁਸੀਂ ਕਰੋੜ ਰੁਪਈਆ ਲਾਉਣਾ ਹੈ ਤੇ ਉਹਦੇ ਵਿੱਚੋਂ ਤੁਸੀਂ ਦੂਜਾ ਆਪਣਾ ਜਿਸ ਤਰ੍ਹਾਂ ਪਹਿਲਾਂ ਵਿਆਹ ਹੁੰਦੇ ਸੀ ਗੁਰਦੁਆਰੇ ਆਨੰਦ ਕਾਰਜ ਹੁੰਦਾ ਸੀ ਜਾਂ ਧਰਮਸ਼ਾਲਾ ਦੇ ਵਿੱਚ ਬਰਾਤ ਠਹਿਰ ਜਾਂਦੀ ਸੀ
2: ਜੀ,
1: ਤੇ ਤੁਸੀਂ ਮੰਨ ਲਓ ਕੋਈ ਧਰਮਸ਼ਾਲਾ ਵਿੱਚ ਬਰਾਤ ਨੂੰ ਠਹਿਰਾ ਲਓ ਤੇ ਗੁਰਦੁਆਰੇ ਆਨੰਦ ਪੜੇ ਜਾਣ ਤੇ ਤੁਹਾਡਾ ਉਹ ਵਿਆਹ 10 ਲੱਖ ਦੇ ਵਿੱਚ ਹੀ ਹੋ ਜਾਏਗਾ ਸਾਰਾ।
2: ਵੀਰ ਜੀ ਪਹਿਲਾਂ ਤਾਂ ਚਲੋ ਬਰਾਤ ਰਾਤ ਨੂੰ ਆਉਂਦੀ ਸੀ ਤੇ ਧਰਮਸ਼ਾਲਾ 'ਚ ਠਹਿਰਾਉਂਦੇ ਸਾਂ,
1: ਹਾਂ
2: ਅੱਜ ਕੱਲ੍ਹ ਤੇ ਬਰਾਤ ਆਉਂਦੀ ਸਵੇਰ ਨੂੰ ਆ, ਧਰਮਸ਼ਾਲ ਦੀ ਤੇ ਲੋੜ ਵੀ ਨਹੀਂ ਆ ਠਹਿਰਾਉਣ ਦੀ,
1: ਲੋੜ ਉਹਦੀ ਲੋੜ ਵੀ ਨਹੀਂ, ਸਿੱਧਾ ਗੁਰਦੁਆਰੇ ਆਓ।
2: ਬਿਲਕੁਲ।
1: ਤੇ ਆਪਣਾ ਕੀਰਤਨ ਸੁਣੋ, ਕਥਾ ਸੁਣੋ, ਆਨੰਦ ਕਾਰਜ ਹੋ ਜਾਣ, ਫਿਰ ਤੁਸੀਂ ਆਪਣੀ ਲੰਗਰ ਪਾਣੀ ਛਕੋ, ਜਿਹੜੀਆਂ ਕੋਈ ਰਸਮਾਂ ਗੁਰਮਤ ਅਨੁਸਾਰ ਕਰਨੀਆਂ ਉਹ ਕਰੋ
2: ਜੀ।
1: ਪਰ ਹੁਣ ਇੱਥੇ ਦਾ ਦੂਜਾ ਤੰਦ ਨਹੀਂ ਵਿਗੜਿਆ, ਤਾਣੀ ਵਿਗੜੀ ਹੋਈ ਆ
2: ਜੀ। ਬਿਲਕੁਲ।
1: ਹੁਣ ਪੰਜਾਬ ਦੇ ਲੋਕ ਐਵੇਂ ਨਹੀਂ ਕਰਜਾਈ ਹੋਏ, ਆਪਣੀ ਬੇਅਕਲੀ ਕਰਕੇ ਕਰਜਾਈ ਹੋਏ ਆ। ਜਿਹੜੇ ਜੱਟ ਦੇ ਕੋਲ, ਜਿਹੜੇ ਕਿਸਾਨ ਦੇ ਕੋਲ 5-4 acres ਜ਼ਮੀਨ ਆ, ਉਹ ਆਪਣਾ ਹਲ ਨਾਲ ਵੀ ਵਾਹ ਸਕਦਾ, ਜਾਂ ਮੰਨ ਲਓ ਉਹ ਕਿਸੇ ਕੋਲੋਂ ਦੂਜਾ ਜਿਹਦੇ ਕੋਲ ਟਰੈਕਟਰ ਉਹਦੇ ਕੋਲੋਂ ਵਹਾ ਸਕਦਾ
2: ਜੀ।
1: ਤੇ ਉਹ ਵੀ ਨਵਾਂ ਟਰੈਕਟਰ ਕਢਾ ਕੇ ਲਾਉਂਦਾ, ਲੋਨ ਲੈ ਕੇ ਮੁੜ ਕੇ ਸਾਰੀ ਉਮਰ ਉਹਦੀਆਂ ਕਿਸ਼ਤਾਂ ਨਹੀਂ ਲੈਂਦੀਆਂ।
2: ਦੇਖੋ ਨਾ ਉੱਥੇ ਤੇ ਕੰਪੀਟੀਸ਼ਨ ਹੋ ਗਿਆ ਨਾ, ਸਾਡਾ ਦਿਖਾਵਾ ਹੈ ਬਹੁਤ।
1: ਹਾਂ ਹਾਂ,
2: ਜਿਹੜਾ ਸਾਡਾ ਕਲਚਰ ਹੈ ਉਸ ਦੇ ਵਿੱਚ ਦਿਖਾਵਾ ਜਿਹੜਾ ਆ ਗਿਆ ਨਾ, ਉਹ ਦਿਖਾਵਾ ਅਸੀਂ ਜਿਹੜੇ ਵਿਆਹ ਦੇ ਵਿੱਚ ਵੀ ਅਸੀਂ ਜਿਹੜੇ ਫਾਲਤੂ ਖਰਚ ਕਰਦੇ ਹਾਂ ਉਹ ਵੀ ਦਿਖਾਵੇ ਵਾਸਤੇ ਕਰਦੇ ਹਾਂ। ਯਾਨੀ ਸਾਡੀ ਇਹ ਜਿਹੜੀ ਝੂਠੀ ਹੋਮੇ ਹੁੰਦੀ ਆ, ਜਿਹੜਾ ਅਸੀਂ ਜੇ ਅੱਜ ਟਰੈਕਟਰ ਕਿਉਂਕਿ ਪਹਿਲਾਂ ਜਿਹੜਾ ਹੁੰਦਾ ਸੀ ਬਲਦ ਹੁੰਦੇ ਸੀ, ਬਹੁਤ ਘੱਟ ਜ਼ਮੀਨ ਜਿਹੜੀ ਸੀ ਉਹ ਇੱਕ ਦਿਨ 'ਚ ਵਾਹੀ ਜਾਂਦੀ ਸੀ, ਇਸ ਕਰਕੇ ਹਰ ਇੱਕ ਨੂੰ ਜ਼ਰੂਰਤ ਪੈਂਦੀ ਸੀ, ਉਹ ਨਹੀਂ ਸੀ ਲੈ ਸਕਦਾ। ਪਰ ਅੱਜ ਜਦੋਂ ਟਰੈਕਟਰ ਹੈਗੇ, ਜੇ ਇੱਕ ਕੋਲ ਹੈਗੇ ਉਹ 10 ਘਰਾਂ ਦਾ ਕੰਮ ਕਰ ਸਕਦੇ ਆ, ਅਤੇ ਅਸੀਂ ਉਸ ਦੇ ਬਜਾਏ ਨਹੀਂ ਆਪਣਾ ਕੱਢ ਕੇ ਦਿਖਾਵਾ ਵੀ ਕਰਨਾ।
1: ਹਾਂਜੀ ਹਾਂਜੀ,
2: ਅਤੇ ਉਹ ਚੀਜ਼ ਜਿਹੜੀ ਆ ਉਹ ਵੀ ਸਾਨੂੰ ਜਿਹੜੀ ਆ ਸਾਡੀ, ਯਾਨੀ ਉਹ ਕਹਿੰਦੇ ਹੁੰਦੇ ਸੀ ਨਾ ਕਿ ਚਾਦਰ ਵੇਖ ਕੇ ਪੈਰ ਪਸਾਰਨਾ, ਅਸੀਂ ਉਸ ਤੋਂ ਵੱਧ ਪਸਾਰਦੇ ਹਾਂ।
1: ਹੁਣ ਬਾਬੇ ਨਾਨਕ ਦੇ ਵਿਆਹ ਦੀਆਂ ਗੱਲਾਂ ਤਾਂ ਕਰਦੇ ਆ
2: ਜੀ।
1: ਬਾਬੇ ਨਾਨਕ ਦੇ ਵਿਆਹ ਬਰਾਤ ਦੇ ਵਿੱਚ ਗਰੀਬ ਵੀ ਗਏ ਸੀ, ਲੰਗੜੇ ਲੂਲੇ ਵੀ ਗਏ ਸੀ, ਸਭ ਤਰ੍ਹਾਂ ਦੇ ਲੋਕ, ਸਾਰੀਆਂ ਜਾਤਾਂ ਦੇ ਲੋਕ ਗਏ ਸੀ
2: ਜੀ।
1: ਤੇ ਤੁਸੀਂ ਉਹ ਫਾਲੋ ਕਰੋ ਫਿਰ। ਤੇ ਬਾਬੇ ਨਾਨਕ ਨੇ ਤਾਂ ਦੂਜਾ ਸਾਡੇ ਵਰਗੇ ਵਾਂਗ ਦੂਜਾ ਨਹੀਂ ਸੀ ਕੀਤਾ, ਉਹਨਾਂ ਨੇ ਤਾਂ ਮੂਲ ਮੰਤਰ ਦੇ ਦੁਆਲੇ ਲਾਵਾਂ ਲੈ ਕੇ ਤੇ ਆਪਣਾ ਜਿਹਾ ਇਹ ਕਾਰਜ ਸਿੱਧ ਕਰ ਲਿਆ ਸੀ
2: ਜੀ।
1: ਤੇ ਤੁਸੀਂ ਡੰਬਰ ਕਾਹਦੇ ਵਾਸਤੇ ਕਰਦੇ ਹੋ
2: ਜੀ?
1: ਬਾਬੇ ਨਾਨਕ ਨੇ ਤਾਂ ਕੋਈ ਵੱਡੇ ਵੱਡੇ ਰਾਗੀ ਢਾਡੀ ਗੋਈਏ ਨਹੀਂ ਸੀ ਬੁਲਾਇਆ ਆਪਣੇ ਵਿਆਹ ਤੇ
2: ਜੀ।
1: ਤੇ ਤੁਸੀਂ ਲੱਖਾਂ ਰੁਪਇਆ ਉਹਨਾਂ ਨੂੰ ਦੇ ਰਹੇ ਆ ਜਿਹੜੇ ਤੁਹਾਡੇ ਮਖੌਲ ਉਡਾ ਕੇ ਉੱਥੋਂ ਤੁਰ ਜਾਂਦੇ ਆ
2: ਜੀ।
1: ਸੋ ਵਿਆਹ ਦੇ ਨਾਂ ਤੇ ਵੀ ਨਾ ਬੜਾ ਕੁਛ ਹੋ ਰਿਹਾ। ਵਿਆਹ ਨੂੰ ਜੇ ਵਿਆਹ ਮਨਾਉਣਾ ਤੇ ਇਕੱਲੇ ਬਾਬਾ ਨਾਨਕ ਹੀ ਵਿਆਹ ਹੋਏ ਸੀ, ਬਾਕੀ ਗੁਰੂ ਕੁਆਰੇ ਸੀ, ਜਿਹੜੇ ਬਾਕੀਆਂ ਗੁਰੂਆਂ ਦੇ ਵਿਆਹ ਹੋਏ ਉਹਨਾਂ ਦੇ ਕਿਉਂ ਨੀ ਮਨਾਉਂਦੇ
2: ਜੀ? ਹੁਣ ਤੁਸੀਂ ਉਹਨਾਂ
1: ਬਾਕੀ ਗੁਰੂਆਂ ਨਾਲ ਤੁਹਾਡਾ ਵੈਰ ਆ, ਭਗਤਾਂ ਨਾਲ ਤੁਹਾਡਾ ਵੈਰ ਆ,
2: ਹੋਰ 8-9 ਤਿਉਹਾਰ ਵਧਾ ਦੇਣ ਸਾਧਾਂ ਦੇ ਦਿਨ ਮਨਾਉਣ ਦੇ ਨੀ ਉਹਨਾਂ ਨੂੰ ਫੁਰਸਤ ਮਿਲਦੀ, ਤੇ ਉਧਰ ਹੋਰ 8-9 ਤਿਉਹਾਰ ਹੋਰ ਇੱਧਰ ਵਧਾ ਦੇਣ ਦੂਜੇ ਪਾਸੇ।
1: ਆਹੋ, ਪਰ ਸ਼ਰਮ ਤਾਂ ਉਹਨਾਂ ਨੂੰ ਹੋਣੀ ਚਾਹੀਦੀ ਨਾ, ਜਿਹੜੇ ਸਾਧਾਂ ਨੇ ਆਪ ਵਿਆਹ ਨਹੀਂ ਕਰਾਇਆ, ਉਹ ਬਾਬੇ ਨਾਨਕ ਦਾ ਵਿਆਹ ਮਨਾ ਰਿਹਾ
2: ਜੀ।
1: ਇਹ ਦੇਖੋ ਜੱਗੋਂ 13ਵੀਂ ਗੱਲ ਨਹੀਂ ਹੋ ਰਹੀ?
2: ਬਿਲਕੁਲ ਹੋ ਰਹੀ ਹੈ,
1: ਤੇ ਲੋਕ ਅੰਨੇ ਹੋ ਕੇ ਇਹਨੂੰ ਪ੍ਰਵਾਨ ਕਰੀ ਜਾ ਰਹੇ ਆ। ਇਸੇ ਸਮੇਂ ਦਾ ਨਾਂ ਕਲਯੁਗ ਆ, ਕਰੇ ਧੰਗਾਣਾ ਹੋਏ ਪ੍ਰਵਾਨਾ ਕਰ ਲੱਖਣ ਵਿਚਾਰ
2: ਜੀ।
1: ਜਦੋਂ ਧੱਕਾ ਕੋਈ ਕਰ ਰਿਹਾ ਹੋਵੇ, ਧੱਕਾ ਜਿਹੜਾ ਇਹ ਨਹੀਂ ਵੀ ਜੇ ਕਿਸੇ ਨਾਲ ਜੰਗ ਕਰਨ ਵਾਲਾ ਹੀ ਹੁੰਦਾ ਹੈ, ਧੱਕਾ ਕਿਸੇ ਤੋਂ ਖੋਹ ਖਵਾਈ ਦਾ ਵੀ ਹੁੰਦਾ ਹੈ, ਧੱਕਾ ਜਿਹੜੇ ਗੁਰੂ ਦੇ ਜਿਹੜੇ ਸਿਧਾਂਤ ਆ ਉਹਨਾਂ ਨੂੰ ਪੈਰਾਂ 'ਚ ਰੋਲਣਾ ਵੀ ਧੱਕਾ ਕਰਨਾ ਹੈ।
2: ਬਿਲਕੁਲ,
1: ਤੇ ਜਦੋਂ ਇਹ ਸਾਧ ਧੱਕਾ ਕਰਦੇ ਆ ਤੇ ਤੁਸੀਂ ਹੱਥ ਜੋੜ ਕੇ ਉਹਨਾਂ ਅੱਗੇ ਮੱਥੇ ਟੇਕੀ ਜਾਂਦੇ ਆ, ਤੇ ਤੁਸੀਂ ਸਭ ਤੋਂ ਵੱਡੇ ਕਲਯੁਗੀ ਤਾਂ ਤੁਸੀਂ ਆ।
2: ਬਿਲਕੁਲ,
1: ਕਲਯੁਗ ਦਾ ਕੋਈ ਇਹ ਤਾਂ ਇੱਕ ਬਿਰਤੀਆਂ ਦਾ ਨਾਂ ਹੈਗਾ, ਨਾ ਕਦੇ ਕੋਈ ਸਤਯੁਗ ਹੁੰਦਾ ਨਾ ਕਲਯੁਗ ਹੁੰਦਾ ਹੈ, ਤਾਂ ਇਹ ਹਰ ਵੇਲੇ ਚਾਰ ਬਿਰਤੀਆਂ
2: ਜੀ ਜੀ।
1: ਜਿਹੜਾ ਮਨੁੱਖ ਸੱਚ ਬੋਲਦਾ ਸਤਯੁਗ ਚ ਜੀਂਦਾ, ਜਿਹੜਾ ਮਨੁੱਖ ਝੂਠ ਬੋਲਦਾ ਤੇ ਕੁਕਰਮ ਕਰਦਾ ਪਾਪ ਕਰਦਾ ਉਹ ਕਲਯੁਗ ਵੀ ਜੀ ਰਿਹਾ
2: ਜੀ।
1: ਇਸੇ ਤਰ੍ਹਾਂ ਦੂਜੇ ਆ ਸਮੇਂ ਦਾ ਹੈਗਾ, ਇਹ ਨਹੀਂ ਇਹਨਾਂ ਦੀ ਕੋਈ ਉਮਰ ਨਹੀਂ ਹੁੰਦੀ, ਜਿਸ ਤਰ੍ਹਾਂ ਹਿੰਦੂ ਮਿਥਿਹਾਸਕ ਗ੍ਰੰਥਾਂ ਵਿੱਚ ਇਹਨਾਂ ਨੂੰ ਲੱਖਾਂ ਲੱਖਾਂ ਯੁੱਗ ਇਹਨਾਂ ਦੀ ਉਮਰ ਬਣਾਈ ਹੋਈ ਆ
2: ਜੀ।
1: ਸੋ ਕਿੰਨਾ ਕਿੰਨਾ ਚੰਗਾ ਹੋਵੇ ਜੇ ਅਸੀਂ ਰੱਬੀ ਭਗਤਾਂ, ਸਿੱਖ ਗੁਰੂਆਂ, ਸ਼ਹੀਦਾਂ ਤੇ ਆਪਣੇ ਵਿਆਹ ਦਿਨ ਮਨਾਉਣ ਦੀ ਥਾਂ ਲੋੜਵੰਦ ਆਰਥਿਕ ਤੌਰ ਤੇ ਪਛੜੇ ਮੁੰਡੇ ਕੁੜੀਆਂ ਦੇ ਵਿਆਹ ਉੱਤੇ ਆਰਥਿਕ ਮਦਦ ਕਰਕੇ ਉਹਨਾਂ ਦਾ ਗ੍ਰਹਿਸਥ ਜੀਵਨ ਸੁਹੇਲਾ ਬਣਾ ਸਕੀਏ
2: ਜੀ,
1: ਫਿਰ ਤਾਂ ਵਿਆਹ ਮਨਾਉਣ ਦਾ ਫਾਇਦਾ ਹੈ। ਇਹ ਬਾਬੇ ਨਾਨਕ ਦਾ ਵਿਆਹ ਮਨਾਉਣ ਵਾਲੇ ਕਦੀ ਇਹਨਾਂ ਨੇ ਕਿਸੇ ਗਰੀਬ ਦਾ ਵਿਆਹ ਕਰਾਇਆ
2: ਜੀ?
1: ਜੇ ਕਰਾਉਂਦੇ ਵੀ ਹੋਣਗੇ ਤੇ ਉਹਦੇ ਨਾਂ ਦੇ ਪੈਸਾ ਇਕੱਠਾ ਕਰਦੇ ਹੋਣਗੇ, ਤੇ ਉਹਦੇ ਚੋਂ ਇੱਕ ਅੱਧੇ ਦਾ ਕਰਾਤਾ ਤੇ ਬਾਕੀ ਸਾਰੇ ਹੜੱਪ ਗਏ
2: ਜੀ।
1: ਸੋ ਇਹ ਜਿਹੜੇ ਡੇਰੇਦਾਰ ਆ, ਸੰਪਰਦਾਇ ਆ ਤੇ ਕਮਰਸ਼ੀਅਲ ਪ੍ਰਬੰਧਕ, ਇਹ ਤਿੱਕੜੀ ਰਲੀ ਹੋਈ ਆ
2: ਜੀ।
1: ਜਿਸ ਤਰ੍ਹਾਂ ਗੁਰੂ ਸਾਹਿਬ ਦੇ ਵੇਲੇ ਜੋਗੀਆਂ ਸਿੱਧਾਂ ਮਲਾਣਿਆਂ ਦੀ ਤਿੱਕੜੀ ਰਲੀ ਸੀ ਨਾ, ਤੇ ਗੁਰੂ ਸਾਹਿਬ ਨੇ ਕਿਹਾ ਤਿੰਨੇ ਉਜਾੜੇ ਕਾ ਬੰਧ
2: ਜੀ,
1: ਤੇ ਹੁਣ ਵੀ ਇਹ ਤਿੰਨੇ ਹੀ ਵਾੜੇ ਦਾ ਬੰਧ ਨੇ
2: ਜੀ ਜੀ।
1: ਲੋਕ ਮੂਰਖ ਨੇ, ਇਸ ਕਰਕੇ ਲੁੱਟੇ ਜਾ ਰਹੇ ਆ। ਹੁਣ ਜਦੋਂ ਤੁਸੀਂ ਗਲਤ ਡਾਇਰੈਕਸ਼ਨ ਤੇ ਪੈ ਜਾਓਗੇ ਤਾਂ ਤੁਸੀਂ ਮੰਜ਼ਿਲ ਤੇ ਕਦੇ ਨਹੀਂ ਪਹੁੰਚ ਸਕਦੇ।
2: ਬਿਲਕੁਲ ਇਸੇ ਕੋਈ ਸ਼ੱਕ ਨਹੀਂ ਹੈ।
1: ਇਸੇ ਤਰ੍ਹਾਂ ਲੋਕਾਂ ਨੂੰ ਗਲਤ ਡਾਇਰੈਕਸ਼ਨਾਂ ਤੇ ਕਰਮ ਕਾਂਡਾਂ ਦੀਆਂ ਡਾਇਰੈਕਸ਼ਨਾਂ ਚ ਪਾ ਦਿੱਤਾ ਹੈ ਤੇ ਉਹ ਸੱਚ ਤੱਕ ਪਹੁੰਚ ਹੀ ਨਹੀਂ ਹੁੰਦਾ ਉਹਨਾਂ ਕੋਲੋਂ
2: ਜੀ।
1: ਸੋ ਵਿਹਲੜਾਂ ਦੀਆਂ ਗੋਗੜਾਂ ਅਤੇ ਰਾਜਨੀਤਿਕ ਪ੍ਰਬੰਧਕਾਂ ਦੀਆਂ ਅੰਨੇਵਾਹ ਗੋਲਕਾਂ ਭਰਨੀਆਂ ਕੋਈ ਸਿਆਣਪ ਨਹੀਂ
2: ਜੀ,
1: ਸਗੋਂ ਲੋਕ ਵਿਖਾਵਾ, ਆਰਥਿਕ ਉਜਾੜਾ, ਅਗਿਆਨਤਾ ਅਤੇ ਮੂਰਖਤਾ ਹੀ ਕਹੀ ਜਾ ਸਕਦੀ ਹੈ
2: ਜੀ।
1: ਮੈਂ ਬੜੇ ਦੂਜਾ ਸਟੀਕ ਸ਼ਬਦਾਂ ਦੇ ਵਿੱਚ ਸਾਰੀ ਗੱਲ ਕਰ ਰਿਹਾ
2: ਜੀ ਜੀ।
1: ਇਹਨਾਂ ਬੰਦਾ ਪੁੱਛੇ ਇਹਨਾਂ ਨੂੰ ਵੀ ਤੁਸੀਂ ਨਾਂਗੇ ਸਾਧ ਆਪ ਹੋ, ਤੁਸੀਂ ਗ੍ਰਹਿਸਥ ਤੋਂ ਭਗੌੜੇ ਹੋ, ਤੁਸੀਂ ਕਰਮ ਕਾਂਡੀ, ਤੁਸੀਂ ਕੇਸਾਧਾਰੀ ਬਾਹਮਣ ਹੋ
2: ਜੀ,
1: ਤੇ ਵਿਆਹ ਤੁਸੀਂ ਬਾਬੇ ਨਾਨਕ ਦਾ ਮਨਾ ਰਹੇ ਹੋ ਜਿਹੜਾ ਗ੍ਰਿਸ਼ਟੀ ਸੀ, ਸੱਚ ਧਰਮ ਦਾ ਪ੍ਰਚਾਰ ਕਰਦਾ ਸੀ, ਤੇ ਤੁਸੀਂ ਤਾਂ ਸਟੇਜਾਂ ਦੇ ਉੱਪਰ ਝੂਠ ਬੋਲਣ ਲੱਗੇ, ਝੂਠਾਂ ਦੇ ਪੜੋਲ ਬੰਨਦੇ ਨੇ, ਆਪਣੇ ਮਰੇ ਹੋਏ ਸਾਰਿਆਂ ਦੇ ਗੁਣ ਗਾਈ ਜਾਂਦੇ ਆ ਸਟੇਜ ਦੇ ਉੱਪਰ, ਜੇ 100 ਵਾਰ ਸਾਰਿਆਂ ਦਾ ਗੁਣ ਗਾਇਆ ਤੇ ਇੱਕ ਅੱਧਾ ਨਾਮ ਵਿੱਚ ਗੁਰੂ ਦਾ ਵੀ ਲੈ ਦੇਣਗੇ ਕਿਉਂਕਿ ਲੋਕਾਂ ਨੂੰ ਬਿਠਾਉਣਾ ਵੀ ਆ ਉੱਥੇ।
2: ਬਿਲਕੁਲ।
1: ਸੋ ਇਹ ਦੂਜਾ ਕਾਮਾ ਰੌਲੀ ਪਈ ਹੋਈ ਆ
2: ਜੀ।
1: ਤੇ ਇੱਕ ਇੱਥੇ ਹੋਰ ਹੀ ਨਾਗਾ ਸਾਧ ਜਿਹੜਾ ਉਹਦੇ ਬੜੇ ਪੁਰਬ ਮਨਾਈ ਜਾ ਰਿਹਾ
2: ਜੀ,
1: ਜਿਹਦਾ ਪਿੱਛੇ ਜਿਹੜਾ ਰੌਲਾ ਪਿਆ ਸੀ ਜਿਹਦੇ ਡੇਰੇ ਵਿੱਚੋਂ, ਆਪਣਾ ਮੈਂ ਨਾਮ ਭੁੱਲ ਗਿਆ ਉਹਦਾ, ਉਹਦੇ ਡੇਰੇ ਵਿੱਚੋਂ ਕਿੰਨੇ ਸਰੂਪ ਜਿਹੜੇ ਸ਼੍ਰੋਮਣੀ ਕਮੇਟੀ ਚੋਂ ਚੋਰੀ ਹੋਏ ਸੀ ਉਹ ਫੜੇ ਗਏ ਸੀ
2: ਜੀ,
1: ਤੇ ਉਹਦੇ ਮਗਰ ਲੋਕ ਲੱਗੇ ਫਿਰਦੇ ਆ।
2: ਦੇਖੋ ਜੇ ਲੋਕਾਂ ਨੂੰ ਕੋਈ ਕਾਰਜਕ੍ਰਮ ਨਹੀਂ ਦਿਓਗੇ, ਕੋਈ ਚੰਗਾ ਪ੍ਰੋਗਰਾਮ ਨਹੀਂ ਦਿਓਗੇ, ਚੰਗਾ ਮੈਸੇਜ ਨਹੀਂ ਦਿਓਗੇ ਤਾਂ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਜਾਣਾ ਹੀ ਆ।
1: ਹੁਣ ਸ਼੍ਰੋਮਣੀ ਕਮੇਟੀ ਜਿਹਨੇ ਸਿੱਖ ਧਰਮ ਦਾ ਰੋਲ ਮਾਡਲ ਬਣਨਾ ਸੀ, ਚੰਗਾ ਪ੍ਰਚਾਰ ਕਰਨਾ ਸੀ ਲੋਕਾਂ ਵਿੱਚ, ਤੇ ਉਹ ਕਰਮ ਕਾਂਡਾਂ ਦੇ ਵਿੱਚ ਤਾਂ ਫਸੀ ਹੋਈ ਸੀ, ਹੁਣ ਉਹ ਬਲਾਤਕਾਰਾਂ ਦੇ ਵਿੱਚ ਵੀ ਫਸਦੀ ਜਾ ਰਹੀ ਆ।
2: ਮੇਰਾ ਉਹੀ ਕਹਿਣ ਦਾ ਮਤਲਬ ਆ ਕਿ ਜਦੋਂ ਸਾਡਾ ਕੋਈ ਉੱਥੇ ਇਮੇਜ ਹੀ ਨਹੀਂ ਰਿਹਾ, ਅਸੀਂ ਉਸ ਇੰਸਟੀਟਿਊਸ਼ਨ ਨੂੰ ਬਹੁਤ ਥੱਲੇ ਲਾ ਚੁੱਕੇ ਹਾਂ, ਅਤੇ ਕੁਦਰਤੀ ਗੱਲ ਆ ਕਿ ਲੋਕਾਂ ਨੇ ਜਿਹੜਾ ਕਿਤੇ ਹੋਰ ਤੇ ਉਹਨਾਂ ਨੇ ਆਸਰਾ ਲੈਣਾ ਹੀ ਆ ਨਾ ਫਿਰ।
1: ਹਾਂਜੀ ਹਾਂਜੀ
2: ਜੀ,
1: ਇਹ ਲੋਕ ਜਿਹੜੇ ਨੇ ਇਹਨਾਂ ਨੂੰ ਸਮਝਦਾਰ ਹੋਣ ਦੀ ਲੋੜ ਆ, 21ਵੀਂ ਸਦੀ ਜਾ ਰਹੀ ਆ ਤੇ ਤੁਸੀਂ ਮੂਰਖ ਨਾ ਬਣੋ, ਹਰੇਕ ਦੇ ਹੱਥ ਵਿੱਚ ਫੋਨ ਆ
2: ਜੀ,
1: ਫੋਨ ਕੋਈ ਮਾੜੀ ਚੀਜ਼ ਨਹੀਂ ਹੈਗਾ, ਜੇ ਮਾੜੀ ਹੁੰਦੀ ਤੇ ਇੰਨੀ ਦੁਨੀਆਂ ਦੇ ਵਿੱਚ ਇਹਦੀ ਵਿਕਰੀ ਨਾ ਹੁੰਦੀ।
2: ਨਹੀਂ ਸਵਾਲ ਇਹੀ ਪੈਦਾ,
1: ਫੋਨ ਦੇ ਵਿੱਚ ਚੰਗੀਆਂ ਗੱਲਾਂ ਵੀ ਹੈਗੀਆਂ ਤੇ ਮਾੜੀਆਂ ਵੀ ਆ, ਪਰ ਮੈਂ ਦੇਖਿਆ ਜਿੰਨਿਆਂ ਕੁ ਨਾਲ ਮੇਰਾ ਵਾਹ ਪਿਆ ਫੋਨ ਦੇ ਵਿੱਚ ਗੰਦੀਆਂ ਗੱਲਾਂ ਜ਼ਿਆਦਾ ਸੁਣਦੇ ਆ, ਜਾਂ ਬੇਫਜ਼ੂਲ ਜਿਨ੍ਹਾਂ ਦਾ ਕੋਈ ਧਰਮ ਨਾਲ ਜਾਂ ਸੱਚ ਨਾਲ ਜਾਂ ਕਾਰੋਬਾਰ ਨਾਲ ਕੋਈ ਸੰਬੰਧ ਨਹੀਂ ਉਹੀ ਸੁਣੀ ਜਾਣਗੇ।
2: ਮੈਂ ਉਹੀ ਤੁਹਾਨੂੰ ਕਹਿ ਰਿਹਾ,
1: ਫਿਰ ਤੁਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਲਓਗੇ, ਤੁਸੀਂ ਸਿੱਖ ਬਣ ਜਾਓ, ਕਦੇ ਵੀ ਨਹੀਂ ਬਣ ਗਏ।
2: ਦੇਖੋ
1: ਜਦੋਂ ਤੁਸੀਂ ਆਪ ਬਾਂਦਰਾਂ ਦੀ ਤਰ੍ਹਾਂ ਛਟੱਪੇ ਮਾਰ ਰਹੇ ਹਾਂ, ਕਦੇ ਇੱਧਰ ਕਦੇ ਉੱਧਰ ਭੱਜਦੇ ਹਾਂ, ਤੇ ਤੁਹਾਡੇ ਬੱਚੇ ਸਿੱਖੀ ਵਿੱਚ ਕਿਵੇਂ ਰਹਿ ਜਾਣਗੇ?
2: ਵੀਰ ਜੀ ਮੈਂ ਉਹੀ ਗੱਲ ਕਰ ਰਿਹਾ, ਗੱਲ ਇਹ ਆ ਕਿ ਅਸੀਂ ਕਹਿੰਦੇ ਹਾਂ ਨਾ ਕਿ ਲੋਕ ਕਿਉਂ ਲੱਗਦੇ ਆ ਉੱਥੇ, ਕਿਉਂਕਿ ਲੋਕ ਵੀ ਜਿਹੜੇ ਆ ਉਹ ਲਾਲਚੀ ਆ।
1: ਹਾਂਜੀ ਹਾਂਜੀ,
2: ਜਿਹੜਾ ਹੈ ਜਦੋਂ ਉਹਨਾਂ ਨੂੰ ਇਹੋ ਜਿਹੇ ਪ੍ਰੋਗਰਾਮ ਦਿੰਦੇ ਆ, ਲੋਕਾਂ ਨੂੰ ਤਾਂ ਇਹ ਸਮਝ ਹੀ ਨਹੀਂ ਆ ਕਿ ਸਾਨੂੰ ਗੁਰੂ ਕੋਲੋਂ ਲੈਣਾ ਕੀ ਆ। ਜਦੋਂ ਅਸੀਂ ਮਾਇਆਵੀ ਪਦਾਰਥਾਂ ਨਾਲ ਜੁੜਦੇ ਹਾਂ ਤੇ ਜਿਹੜਾ ਸਾਧ ਸਾਨੂੰ ਉਹ ਝੂਠਾ ਢਕੌਂਸਲਾ ਦੇਗਾ, ਅਸੀਂ ਉਹਦੇ ਨੇੜੇ ਜਾਵਾਂਗੇ? ਗਿਆਨ ਦੇ ਨੇੜੇ ਥੋੜ੍ਹੀ ਜਾਵਾਂਗੇ।
1: ਹੁਣ ਬਟਾਲੇ ਵਿੱਚ ਉੱਥੇ ਭਾਣਾ ਵਰਤਿਆ ਹੈ, ਤੇ ਜਦੋਂ ਬਾਬੇ ਨਾਨਕ ਦਾ ਵਿਆਹ ਪੁਰ ਮਨਾਇਆ ਜਾ ਰਿਹਾ ਸੀ ਨਾ, ਉੱਥੇ ਮੇਨ ਬੁਲਾਰਾ ਜਿਹੜਾ ਬਲਾਤਕਾਰੀ ਵਾਲਾ ਉਸ ਇਲਾਕੇ ਦਾ ਹੀ, ਉਹ ਕੀ ਨਾਂ ਹੈਗਾ ਜਿਹੜਾ ਪਿੱਛੇ ਜੇ ਪੇਸ਼ ਵੀ ਹੋਇਆ ਸੀ ਕਾਲ ਤਖ਼ਤ ਤੇ, ਬਾਦਲ ਨੇ ਉਹਨੂੰ ਘੱਲਿਆ, ਪਰ ਉੱਥੋਂ ਦੀ ਸੰਗਤ ਨੇ ਹਿੰਮਤ ਦਿਖਾਈ, ਉਹਨੂੰ ਸਟੇਜ ਤੇ ਨੀ ਚੜਨ ਦਿੱਤਾ
2: ਜੀ।
1: ਤੇ ਤੁਸੀਂ ਜਦੋਂ ਉੱਥੇ ਦੇਖੋ ਬਾਬੇ ਨਾਨਕ ਦਾ ਵਿਆਹ ਸੁਹਾਗ ਰਾਤ ਮਨਾਉਣ ਡਿਆ ਬਾਬੇ ਨਾਨਕ ਦੀ, ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ? ਨਾ ਇਹਨਾਂ ਨੂੰ ਕੋਈ ਟਕਸਾਲ ਵਾਲਾ ਪੁੱਛਦਾ, ਨਾ ਇਹਨਾਂ ਨੂੰ ਕੋਈ ਖਾਲਿਸਤਾਨੀ ਪੁੱਛਦਾ, ਮੇਰੇ ਤੇਰੇ ਵਰਗੇ ਮਗਰ ਟਕਸਾਲੀ ਵੀ ਪੈ ਜਾਂਦੇ ਤੇ ਖਾਲਿਸਤਾਨੀ ਵੀ ਪੈ ਜਾਂਦੇ ਆ।
2: ਜਿਹੜੇ ਤੁਸੀਂ ਜਿਨ੍ਹਾਂ ਦਾ ਨਾਂ ਲੈ ਰਹੇ ਹੋ ਨਾ, ਇਹ ਕਿਹੜੇ ਰਾਹ ਤੇ ਟੁਰ ਰਹੇ ਨੇ? ਇਹ ਖੁਦ ਭਟਕੇ ਹੋਏ ਨੇ।
1: ਹਾਂਜੀ ਹਾਂਜੀ,
2: ਤੇ ਇਹ ਕੀ ਪੁੱਛਣਗੇ ਕਿਸੇ ਨੂੰ?
1: ਹੁਣ ਉੱਥੇ ਤਾਂ ਇਹ ਗੱਲ ਹੋਈ ਪਈ, ਹੁਣ ਭਾਲ ਵਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ
2: ਜੀ,
1: ਧਰਮ ਪੰਖ ਕਰ ਉੱਡਰਿਆ ਪੰਜਾਬ ਦੇ ਵਿੱਚ, ਤਾਂ ਹੁਣ ਧਰਮ ਜਿਹੜਾ ਪੰਖ ਲਾ ਕੇ ਉੱਡਿਆ ਹੋਇਆ
2: ਜੀ।
1: ਧਾਰਮਿਕ ਪ੍ਰਚਾਰਕ ਧਾਰਮਿਕ ਬਾਬੇ ਬਲਾਤਕਾਰੀ ਹੁੰਦੇ ਜਾ ਰਹੇ ਆ
2: ਜੀ,
1: ਜਾਂ ਨਵੇਂ ਨਵੇਂ ਡੰਬਰ ਰਚ ਕੇ ਲੋਕਾਂ ਨੂੰ ਲੁੱਟੀ ਜਾ ਰਹੇ ਆ,
2: ਬਿਲਕੁਲ,
1: ਤੇ ਕੋਈ ਉਧਰ ਧਿਆਨ ਨਹੀਂ ਦੇ ਰਿਹਾ
2: ਜੀ।
1: ਜੇ ਕੋਈ ਮੇਰੇ ਤੇਰੇ ਵਰਗਾ ਪ੍ਰਚਾਰਕ ਜਾਂ ਮਿਸ਼ਨੀ ਕਾਲਜ ਥੋੜਾ ਬਹੁਤਾ ਸੱਚ ਧਰਮ ਦਾ ਹੋਕਾ ਦਿੰਦੇ ਵੀ ਆ
2: ਜੀ,
1: ਤਾਂ ਉਹਨਾਂ ਨੂੰ ਨਾਸਤਕ ਕਹਿ ਕੇ ਹੀ ਟਾਲ ਦਿੰਦੇ ਆ,
2: ਬਿਲਕੁਲ।
1: ਜੇ ਕੋਈ ਸੱਚ ਬੋਲਦਾ ਤੇ ਉਹਨੂੰ ਨਾਸਤਕ ਕਹਿੰਦੇ ਆ
2: ਜੀ।
1: ਤੇ ਫਿਰ ਬਾਬਾ ਨਾਨਕ ਦਾ ਸਭ ਤੋਂ ਵੱਡਾ ਨਾਸਤ ਹੋਇਆ ਜਿਹਨੇ ਇਹ ਕਿਹਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ
2: ਜੀ,
1: ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਬਾਬਾ ਫਰੀਦ ਵੀ ਇਹ ਗੱਲ ਕਹਿੰਦੇ ਆ, ਫਿਰ ਤਾਂ ਬਾਬਾ ਫਰੀਦ ਵੀ ਨਾਸਤਕ ਹੋਏ
2: ਜੀ।
1: ਸੋ ਇਹ ਲੋਕ ਜਿਹੜੇ ਆ ਇਹਨਾਂ ਤੋਂ ਆਪਣਾ ਜਿੰਨਾ ਚਿਰ ਖਹਿੜਾ ਨਹੀਂ ਛਡਾਉਂਦੇ, ਆਪਣਾ ਕਿਰਤ ਕਮਾਈ ਕਰੋ, ਆਪਣੇ ਪਰਿਵਾਰ ਨੂੰ ਪਾਲੋ, ਜੇ ਤੁਹਾਡੇ ਕੋਲ ਸਮਾਂ ਹੈਗਾ ਤੇ ਦੂਜਿਆਂ ਨੂੰ ਪ੍ਰਚਾਰ ਕਰੋ, ਤੇ ਜੇ ਤੁਹਾਡੇ ਕੋਲ ਥੋੜੀ ਬਹੁਤੀ ਦਸਵੰਧ ਦੀ ਮਾਇਆ ਹੈਗੀ ਹੈ ਤੇ ਲੋੜਵੰਦਾਂ ਦੀ ਸੇਵਾ ਵੀ ਕਰੋ
2: ਜੀ।
1: ਇਸੇ ਕਰਕੇ ਗੁਰੂ ਬਾਬੇ ਦਾ ਸਿਧਾਂਤ ਆ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ
2: ਜੀ।
1: ਜਿਹੜਾ ਬੰਦਾ ਕਿਰਤ ਨਹੀਂ ਕਰਦਾ ਉਹ ਕਦੇ ਵੰਡ ਕੇ ਨਹੀਂ ਛਕ ਸਕਦਾ,
2: ਬਿਲਕੁਲ, ਜਦੋਂ ਉਹਦੇ ਕੋਲ ਆਪਣਾ ਹੈ ਹੀ ਨਹੀਂ।
1: ਹੁਣ ਵਿਹਲੜ ਸਾਹਿਬ ਜਿਹੜੇ ਕੋਈ ਕਿਰਤ ਥੋੜੀ ਕਰਦੇ ਆ, ਲੋਕਾਂ ਤੋਂ ਇਕੱਠਾ ਕਰਕੇ ਪੈਸਾ ਉਹਦੇ ਚੋਂ ਵੀ ਆਪ ਖਾ ਜਾਂਦੇ ਆ ਤੇ ਕਹਿੰਦੇ ਅਸੀਂ ਲੰਗਰ ਲਾਏ ਹੋਏ ਆ
2: ਜੀ।
1: ਤੇ ਬਾਬੇ ਨੇ ਤਾਂ ਲੰਗਰ ਵੀ ਸਾਦੇ ਲਾਏ ਸੀ ਨਾ, ਲੋੜਵੰਦਾਂ ਨੇ ਲਾਏ ਸੀ, ਤੇ ਲੰਗਰਾਂ ਦੇ ਵਿੱਚ ਜਲੇਬੀਆਂ ਪਕੌੜੇ ਤੇ ਪੀਜੇ ਤੇ ਹੋਰ ਪਤਾ ਨੀ ਕੀ ਕੀ ਕੁਛ ਲੈ ਕੇ ਆ ਰਹੇ ਆ, ਜਿਹੜਾ ਲੋਕਾਂ ਨੂੰ ਪ੍ਰਭਾਵਿਤ ਕਰਕੇ ਲਿਆ ਰਹੇ, ਨਾ ਕਿ ਸਿੱਖੀ ਦੇ ਸਿਧਾਂਤਾਂ ਅਨੁਸਾਰ ਲੋਕਾਂ ਨੂੰ ਇਕੱਠਾ ਨੀ ਕਰ ਰਹੇ
2: ਜੀ।
1: ਅੱਜ ਜੇ ਗੁਰਦੁਆਰੇ ਦੇ ਵਿੱਚ ਲੰਗਰ ਨਾ ਹੋਵੇ ਤਾਂ ਗੁਰਦੁਆਰੇ ਦੀ ਗੋਲਕ ਚੌਥਾ ਹਿੱਸਾ ਵੀ ਨੀ ਨਿਕਲੇਗੀ
2: ਜੀ।
1: ਅੱਧਿਓ ਜ਼ਿਆਦਾ ਲੋਕ ਲੰਗਰ ਕਰਕੇ ਜਾਂਦੇ ਆ
2: ਜੀ,
1: ਜਾਂ ਉੱਥੇ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ, ਮਿਲਣ ਦਾ ਸਮਾਂ ਮਿਲ ਜਾਂਦਾ ਇੱਕ ਥਾਂ ਤੇ।
2: ਨਹੀਂ ਠੀਕ ਆ, ਦੇਖੋ ਗੁਰਦੁਆਰੇ ਸਾਡੇ ਜਿਹੜੇ ਆ ਚ ਗੱਲਾਂ ਵੀ ਕਰਦੇ ਆ, ਗੁਰਦੁਆਰਾ ਸਾਹਿਬ ਜਿਹੜੇ ਆ ਉਹ ਸਾਡੇ ਸੋਸ਼ਲ ਸੈਂਟਰਸ ਨੇ।
1: ਉਹ ਤਾਂ ਚਲੋ ਠੀਕ ਹੈ, ਜੇ ਉਹਨੂੰ ਉਸ ਤਰ੍ਹਾਂ ਵਰਤਿਆ ਜਾਵੇ ਤਾਂ ਹੈ ਨਾ,
2: ਉਹ ਇੱਕ ਦੂਜੇ ਦਾ ਜਿਹੜਾ ਹੈ, ਪਰ ਉਸ ਤੋਂ ਉਸ ਦੀ ਵਰਤੋਂ ਜਿਹੜੀ ਆ ਉਹ ਜਾਇਜ਼ ਢੰਗ ਨਾਲ ਹੋਵੇ। ਉੱਥੇ ਜਾ ਕੇ ਮਨੁੱਖ ਨੂੰ ਜਿਹੜਾ ਹੈ ਉਹ ਧਰਮ ਸਿਖਾਇਆ ਜਾਏ।
1: ਹਾਂਜੀ ਹਾਂਜੀ
2: ਜੀ।
1: ਇਸ ਲਈ ਸਿੱਖ ਸੰਗਤਾਂ ਨੂੰ ਗ੍ਰਿਸ਼ਤੀ ਗੁਰੂ ਬਾਬੇ ਦੇ ਪੈਰੋਕਾਰ, ਗ੍ਰਿਸ਼ਤੀ ਤੇ ਕਿਰਤੀ ਗੁਰਸਿੱਖ ਪ੍ਰਚਾਰਕਾਂ ਤੋਂ ਗੁਰ ਸਿਧਾਂਤਾਂ ਦੀ ਸਿੱਖਿਆ ਲੈਣੀ ਚਾਹੀਦੀ ਆ
2: ਜੀ,
1: ਨਾ ਕਿ ਗ੍ਰਿਸ਼ਤ ਤੇ ਕਿਰਤ ਤੋਂ ਭਗੌੜੇ ਵਿਹਲੜ ਸਾਰਾ ਮਗਰ ਲੱਗ ਕੇ ਭਟਕਣਾ ਤੇ ਭਰਮ ਭੁਲੇਖਿਆਂ ਦੇ ਛਲਾਵੇ ਜਾਲ ਵਿੱਚ ਫਸਣਾ ਚਾਹੀਦਾ
2: ਜੀ।
1: ਤੇ ਅਸੀਂ ਇਹਨਾਂ ਦੇ ਭਰਮ ਭੁਲੇਖਿਆਂ ਦੇ ਜਾਲ ਦੇ ਵਿੱਚ ਫਸੇ ਪਏ ਹਾਂ
2: ਜੀ,
1: ਤੇ ਹੁਣ ਨਿਕਲ ਨਹੀਂ ਹੋ ਰਿਹਾ ਉਹਦੇ ਚੋਂ, ਤੇ ਨਿਕਲਾਂਗੇ ਤਾਂ ਗੁਰੂ ਗਿਆਨ ਦੇ ਸਿੱਖਿਆ ਨਾਲ, ਤੇ ਗੁਰੂ ਗਿਆਨ ਦੀ ਸਿੱਖਿਆ ਤਾਂ ਸਾਡੇ ਲਾਗਿਓ ਨਹੀਂ ਲੰਘੀ
2: ਜੀ।
1: ਇਹ ਸਿੱਖਿਆ ਲੈਣ ਦੀ ਬਜਾਏ ਅਸੀਂ ਤਾਂ ਉੱਥੇ ਆਪਣੀ ਚੌਧਰ ਦਿਖਾਉਣ ਜਾਂਦੇ ਹਾਂ
2: ਜੀ,
1: ਜਦਕਿ ਗੁਰੂ ਸਾਹਿਬ ਕਹਿੰਦੇ ਗੁਰਦੁਆਰੇ ਹੋਏ ਸੋਝੀ ਪਾਏ ਸੀ
2: ਜੀ,
1: ਗੁਰਦੁਆਰੇ ਗਿਆਨ ਲੈਣ ਵਾਸਤੇ ਆਈਦਾ, ਸੋਝੀ ਲੈਣ ਆਈਦਾ
2: ਜੀ,
1: ਨਾ ਕਿ ਉੱਥੇ ਆਪਣਾ ਦੂਜਾ ਹੁਕਮ ਚਲਾਉਣ ਨਹੀਂ ਆਈਦਾ ਗੁਰਦੁਆਰੇ
2: ਜੀ।
1: ਸੋ ਇਹ ਕਾਮਾਂ ਰੌਲੀ ਪਈ ਹੋਈ ਆ, ਕਦੇ ਬਾਬੇ ਨਾਨਕ ਦਾ ਵਿਆਹ ਕੱਢ ਮਾਰਦੇ ਆ, ਕਦੇ ਇਹ ਸ਼੍ਰੀ ਚੰਦ ਭਗੌੜਾ ਸੀ ਜਿਹੜਾ ਜੇ ਸਵਾਹ ਮਲੀ ਫਿਰਦਾ ਇਸ ਸਰੀਰ ਤੇ ਉਹਨੂੰ ਕਰੇ, ਉਹਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਆ, ਕਦੇ ਨਾਂਗੇ ਸਾਧਾਂ ਨੂੰ ਮੱਥਾ ਟੇਕੀ ਜਾਂਦੇ ਆ, ਸ਼ਰਮ ਨਹੀਂ ਆਉਂਦੀ
2: ਜੀ।
1: ਇਹ ਆਮ ਬੰਦਿਆਂ ਦੀ ਗੱਲ ਨਹੀਂ, ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਕਥੱਕੜ ਕਥਾਕਾਰ ਪਿੰਦਰਪਾਲ ਵਰਗੇ ਆ, ਉਹ ਵੀ ਨਾਂਗੇ ਸਾਧਾਂ ਨੂੰ ਮੱਥਾ ਟੇਕਦੇ ਆ।
2: ਦੇਖੋ ਵੀਰ ਜੀ, ਉਹਨਾਂ ਨੇ ਰੋਜ਼ੀ ਰੋਟੀ ਆਪਣੀ ਬਣਾਈ ਹੋਈ ਆ, ਉਹ ਕਿਹੜੇ ਸ਼ਰਧਾ ਵਸ ਤੁਹਾਡੇ ਨਾਲ ਵਾਂਗੋ ਪ੍ਰਚਾਰ ਕਰ ਰਹੇ ਆ।
1: ਆ ਪਿੰਡਰਾਲਾ ਜਿਹੜਾ ਬਣਿਆ ਫਿਰਦਾ ਦੂਜਾ ਧੁੰਮਾ, ਇਹਦੀਆਂ ਧੁੰਮਾਂ ਪਈਆਂ ਹੋਈਆਂ, ਅੱਜ ਹਰਿਦੁਆਰ ਜਾ ਕੇ ਕੀ ਕੁਛ ਕਰਦਾ ਫਿਰਦਾ
2: ਜੀ।
1: ਇਹ ਭਗਵਾ ਰੰਗ ਤਾਂ ਇਹਦੇ ਤੇ ਚੜਿਆ ਚੜਿਆ ਸੀ ਹੈਗਾ, ਇਹਨੇ ਨਾਲ ਹੋਰ ਵੀ ਦੂਜਾ ਆਰ ਆਰ ਐਸ ਦਾ ਰੰਗ ਵੀ ਚੜਾ ਲਿਆ
2: ਜੀ ਜੀ।
1: ਹੁਣ ਇਸ ਵੇਲੇ ਦੂਜਾ ਕਮੇਟੀ ਦੇ ਵਿੱਚ ਤੁਰਿਆ ਫਿਰਦਾ ਜਿਹਨੇ ਦੂਜਾ ਗੁਰੂ ਗ੍ਰੰਥ ਸਾਹਿਬ ਤੇ ਕਾਨੂੰਨ ਬਣਾਉਣੇ ਆ
2: ਜੀ।
1: ਤੋ ਰੱਬ ਹੀ ਭਲਾ ਹੈਗਾ, ਇਹਨਾਂ ਤੋਂ ਬਚਣ ਦੀ ਲੋੜ ਆ। ਬਾਬੇ ਨਾਨਕ ਦਾ ਵਿਆਹ ਮਨਾਉਣਾ ਬਾਕੀ ਨੌ ਗੁਰੂਆਂ ਨੂੰ ਭੁੱਲ ਗਿਆ, ਬਾਬੇ ਨਾਨਕ ਦਾ ਵਿਆਹ ਮਨਾਉਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੁੱਲ ਗਿਆ, ਬਾਬੇ ਨਾਨਕ ਦਾ ਵਿਆਹ ਸਿੱਖ ਮਿਸਲਾਂ ਨੂੰ ਭੁੱਲ ਗਿਆ, ਬਾਬੇ ਨਾਨਕ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨੂੰ ਭੁੱਲ ਗਿਆ, ਬਾਬੇ ਨਾਨਕ ਦਾ ਵਿਆਹ ਸਿੰਘ ਸਭਾ ਲਹਿਰ ਨੂੰ ਭੁੱਲ ਗਿਆ ਤੇ ਅਜੋਕੇ ਸੰਪਰਦਾਇ ਡੇਰੇਦਾਰ ਸਾਧ ਜਿਹੜੇ ਟਕਸਾਲੀ ਪਿੰਡਾਂ ਵਾਲੇ ਆ ਇਹਨਾਂ ਨੂੰ ਯਾਦ ਰਹਿ ਗਿਆ ਬਾਬੇ ਨਾਨਕ ਦਾ ਵਿਆਹ।
2: ਦੇਖੋ ਵੀਰ ਜੀ ਗੱਲ ਆ, ਤੁਸੀਂ ਜਿਹਨਾਂ ਦਾ ਜ਼ਿਕਰ ਕਰ ਰਹੇ ਹੋ ਨਾ ਬੇਸਿਕਲੀ ਜਿਹੜੇ ਲੋਕ ਮਨਾ ਰਹੇ ਆ ਇਹ ਉਹਨਾਂ ਨੂੰ ਤਾਂ ਮੰਨਦੇ ਹੀ ਨਹੀਂ।
1: ਹਾਂਜੀ ਹਾਂਜੀ ਹਾਂਜੀ,
2: ਇਹ ਇਹਨਾਂ ਦੇ ਵਾਸਤੇ ਉਹ ਜਿਹੜਾ ਚੈਪਟਰ ਹੈ ਉਹ ਕਲੋਜ਼ ਹੈ ਤੇ ਇਹਨਾਂ ਨੇ ਕੁਛ ਤਾਂ ਕੁਛ ਤਾਂ ਕਰਨਾ ਹੈ। ਤੁਸੀਂ ਸਿੰਘ ਸਭਾ ਲਹਿਰ ਦਾ ਜ਼ਿਕਰ ਕੀਤਾ, ਅਗਲੇ ਤਾਂ ਸਿੰਘ ਸਭਾ ਲਹਿਰ ਨੂੰ ਨਿੰਦਦੇ ਆ,
1: ਉਹਨੂੰ ਨਾਸਤਕ ਕਹਿੰਦੇ ਆ।
2: ਜਿੰਨੇ ਉਸ ਵੇਲੇ ਸਾਧ ਸਨ ਸਾਰੇ ਮਸੰਦਾਂ ਨਰੈਣੋ ਨਰੈਣੋ ਮਸੰਦ ਦੇ ਨਾਲ ਹੀ ਖੜੇ ਸੀ।
1: ਹਾਂਜੀ ਹਾਂਜੀ ਜੀ, ਤੁਸੀਂ ਦੋ ਸ਼ਬਦ ਕਹਿਣੇ ਤੇ ਉਸ ਤੋਂ ਬਾਅਦ ਹਰਸਿਮਰਤ ਵੀ ਹਰਸਿਮਰਤ ਦੋ ਚਾਰ ਸ਼ਬਦ ਕਹਿਣਾ ਚਾਹੁੰਦੀ ਹੈ।
2: ਬਿਲਕੁਲ
1: ਹਾਂਜੀ,
6: ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ,
1: ਗੁਰਮਤਿ ਲਾਵਾਂ ਬਿਆ।
2: ਯੈਸ ਕੈਰੀ ਓਨ।
6: ਸੋ ਯੂ ਟਾਕਿੰਗ ਅਬਾਊਟ ਦ ਅਨੰਦ ਕਾਰਜ ਆਫ ਗੁਰੂ ਨਾਨਕ, ਆਈ ਵਿਸ਼ ਆਈ ਵਾਸ ਦੇਅਰ ਟੂ ਸੀ ਇਟ।
2: ਯਾ
6: ਆਮ ਸ਼ੂਰ ਦੇਅਰ ਵਾਸ ਨੋ ਲਾਵਾ ਔਰ ਵਾਕਿੰਗ ਅਰਾਊਂਡ। And people think lava means this ceremony. Lava actually is harpehillarina, you know, what's the first thing I'm supposed to do? I'm born in this world. Kivsuchiyara huya, Guru Nanak puts it in the Mool Mantra itself, the whole condensation of the entire Guru Granth Sahib, how it introduces the concept of reality, Hukum Rizai. And the very first question, Kivsachiyaro Huya, how do I adapt to this change? How do I stabilize myself in an environment that is constantly changing? Geography changes, the weather changes, your bank account changes, your employment status changes, your immigration status might change, your family peace of mind might change, your job might change, your reputation might change, all these things happening. Every 7 years, the cells in our body are shedding itself. When the first 7 years, you might have an allergy to something, and the second 7 years, you may not have the allergy to certain things, or it could be the opposite. And like the human body, which is, you know, symbolic, our body symbolizes the entire universe.
2: Yes, of course.
6: And
1: what do you mean marriage?
6: But marriage is actually the act of separating from your original surroundings and adapting to a whole new different environment.
2: It is something, unity of two souls.
6: Yes, but something has to separate before that.
2: We can say two bodies and one soul.
6: But there has to be a separation from what I'm accustomed to, what I'm I have to get out of my comfort zone.
2: Actually, if we understand, if we go to that level of understanding, to finishing ourselves into one enlightenment, then what happens, the being two bodies, we are representing one type of virtues, one type of attributes, good deeds. That is actually the marriage.
6: You know, we're born, we're introduced. It's trauma.
2: Yeah.
6: It's like Rag Jasari page Satsu Sat. It talks about Rakad Binda Nimiya, and it talks about the duke of being born, going through the rahim, the canal, and all of that. It's a shocker.
2: Yeah.
6: I don't remember it. We forget things after the first year since birth. But that leaving the womb and going out into the universe, to me, symbolizes gyan and agyan.
2: Yeah.
6: That there is a transition from lack of knowledge to being exposed. And sometimes it hurts. Dukdaro sukurog beya.
2: Yeah.
6: And the ancient Jewish texts, the Christian texts, they have the same concept. They use the phrase born again, which means be willing to...
7: But
6: the Christians don't even understand the term born again. Born again doesn't mean you have this emotional experience, all my sins are forgiven. It's not like that. Born again means I'm starting with a new slate, leaving the old, leaving my manmat ways, and going into gurmat, living with information, with wisdom, not living with falsehood.
2: Yeah.
6: But we're not going through that birth canal alone. And we're born into hukam rizai. The more we learn, the more we yield to it, the more we polish the rough edges of our life, the more of an asset we are to our family, community, and the world.
2: So what do you understand by the hukam rizai, Jalara?
6: It's all the natural laws of the universe that never changes.
2: Yeah.
6: Right. You know, elements change, but God, the elements don't change. Things change. It's like you know, how do you bake a cake? There's many different ways to do it, but the hukam doesn't change. You're only changing the result, the end results of what you want.
2: Yeah.
7: Okay.
2: So thank you for your explanation, and we will hope that we will continue in future to explain these things to our listeners.
6: Okay.
2: With your help.
6: Sure thing. Thank you. I'm dressed for making an apple pie right now. cooking.
2: Yeah, that is also part of life. Because this is how we obtain energy to do the other worldly things. Whatever our obligations are, but we have to get prepared after we are having meals, nutritious things. Good energy will lead us to the good deeds. So thank you very much.
6: Thank you.

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट, टायर रोटेशन एंड रिपेयर दिया सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
1: एक बार फिर तुहाडी सेवा दे विच हाजर आपां प्रोग्राम दे पिछले हिस्से च या आपां कह सकदे हां उसनूं रिपीट कीता सी, उस तो 11 तरीक नूं शुक्रवार नूं जिहड़ा प्रोग्राम कीता सी, गुरबाणी इस जग में चानण करम वसे मनिया है, ओ उसका जिहड़ा अगला हिस्सा है जिसनूं आपां नां दित्ता पार्ट 1। आपां इसे ही टॉपिक नूं विचार करदे हां ते समाप्ति जिहड़ी आपां कीती सी इसे गल ते कीती सी कि गुरबाणी दे विच जिस तरह गुरु नानक पातशाह की बाणी ते उस तो पहला जो भारतीय परंपरा दे विच है सी उसका जदों जिक्र करदे आ गुरु अंगद पातशाह, कथा कहानी बेदी आणी पाप पुन विचार, दे दे लैणा लैला देना नरक सुरग अवतार, उत्तम मध्यम जाति जिनसी परम पवे संसार। ते अगर गुरु नानक पातशाह की इस बाणी का साहब श्री गुरु ग्रंथ साहब जी पातशाह का जिक्र करते हैं दूसरे हिस्से दे विच, अमृत बाणी तत्त वखाणी ज्ञान ध्यान विच आई, गुरमुख आखी गुरमुख जाति सुरती करम ते आई, हुक्म साज हुक्मे विच रखै हुक्मे अंदर वेखै, नानक अगों होमै टूटे तां को लिखिए लिखे। संसार दे विच इतिहासिक तौर ते भी या आपां फिलोसफी या धर्मां दे क्रोनोलॉजी दे विच दो चीज़ां खास इंपॉर्टेंट होंदियां ने, एक जिसनूं थियोलॉजी कहिंदे आ, एक फिलोसफी कहिंदे आ। पाओ असीं जदों धर्म दा अर्थ रिलीजन करदे आ, रिलीजन धर्म दा अर्थ नहीं आ, धर्म एक वक्खरी चीज़ है, धर्म इक्को चीज़ है। गुरबाणी ने धर्म की व्याख्या जिहड़ी आ गुरु साहिबान ने कीती हुई, गुरु नानक पातशाह जपजी साहब दे विच वी सानूं कहिंदे आ धरती दे धर्म दी जदों गल करदा, तौल धर्म दया काबूत संतोख थाप रखिया जिनसूत, जिहड़ा ग्रैविटेशन का जिहड़ा सिद्धांत है जिसने धरती नूं टिका के रखिया होया है, जिवें जिक्र आंदा है उस शब्द दे विच, अरबद नरबद तंदूकारा अरण न गगना हुक्म अपारा, ना दिन रहन ना चंद ना सूरज सुन समात लगाएंगा। उस शब्द जात सपाणा तो जगत उपाया बाज कला आडाण रहा, ਕਿਸੇ ਸਪੋਰਟ ਤੋਂ ਬਿਨਾਂ। ਤੇ ਉਸੇ ਸਪੋਰਟ ਦਾ ਜਿਹੜਾ ਜਪਜੀ ਸਾਹਿਬ ਦੇ ਵਿੱਚ ਜ਼ਿਕਰ ਹੈ, ਤਾਉਲ ਧਰਮ ਦਾਇਆ ਕਰ, ਉਹ ਧਰਮ ਭਾਵ ਲਾਜ਼ ਆਫ ਕਾਸਮਾਸ ਦੇ ਅਨੁਕੂਲ। ਜਿਹੜਾ ਹੁਣ ਉਹ ਥਿਆਲਜੀ ਵਾਲਾ ਪੱਖ ਹੈ ਉਸਨੂੰ, ਉਹ ਕਹਾਣੀਆਂ ਤੇ ਨਿਰਭਰ। ਆਪਾਂ ਜ਼ਿਕਰ ਕੀਤਾ ਨਾ, ਕਥਾ ਕਹਾਣੀ ਬੇਦੀ ਆਣੀ, ਵੇਦਾਂ ਦਾ ਜਾਂ ਜਿਹੜੇ ਭਾਰਤੀ ਉਪਮਹਾਦੀਪ ਦੇ ਪ੍ਰਾਣ ਨੇ, ਕਹਾਣੀਆਂ ਹੀ ਨੇ, ਤੇ ਉਹਦਾ ਸੰਬੰਧ ਜਿਹੜਾ ਹੈ ਉਹ ਵਿਸ਼ਵਾਸ ਨਾਲ ਹੈ। ਭਾਵੇਂ ਅੰਧ ਵਿਸ਼ਵਾਸ ਹੈ, ਭਾਵੇਂ ਉਹ ਕਿਸੇ ਦੀ, ਉਸ ਤੇ ਕਿੰਤੂ ਨਹੀਂ ਆ। ਇਸੇ ਤਰ੍ਹਾਂ ਪੱਛਮ ਦੇ ਵਿੱਚ ਆਪਾਂ ਓਲਡ ਟੈਸਟਮੈਂਟ ਲੈ ਲਓ, ਨਿਊ ਟੈਸਟਮੈਂਟ ਲੈ ਲਓ, ਕੁਰਾਨ ਲੈ ਲਓ, ਉੱਥੇ ਵੀ ਕਹਾਣੀਆਂ ਨੇ। ਉਦਾਹਰਣਾਂ ਦੇ ਦੇ ਕੇ ਉਸਨੂੰ ਜਿਹੜਾ ਉਹ ਕਹਾਣੀ ਤੇ ਬਿਲੀਵ ਕਰਨ ਦੇ ਲਈ ਗੱਲ ਕੀਤੀ ਗਈ ਆ। ਫਿਲਾਸਫੀ ਜਿਹੜੀ ਹੈ, ਦਰਸ਼ਨ, ਭਾਵੇਂ ਉਹ ਗ੍ਰੀਕ ਹੈ, ਭਾਵੇਂ ਭਾਰਤੀ ਦਰਸ਼ਨ ਦੇ ਵਿੱਚ ਵੀ ਹੈਗਾ, ਜਿਹੜੇ ਭਾਰਤ ਦੇ ਵਿੱਚ ਵੀ ਖੱਟ ਦਰਸ਼ਨ ਦਾ ਜ਼ਿਕਰ ਆਉਂਦਾ ਹੈ, ਇਹ ਇੱਕ ਵਿਚਾਰ ਹੈ। ਇਸ ਉਸ ਨੂੰ ਲੌਜਿਕ ਦੀ ਲੋੜ ਹੈ, ਉੱਥੇ ਉਹ ਮਾਈਥੋਲੋਜੀ ਨਹੀਂ ਆ, ਹੈ ਜਾਂ ਨਹੀਂ ਆ, ਉਸਦੇ ਲੌਜਿਕ ਦੀ ਲੋੜ ਨਹੀਂ। ਸੋ ਇਸੇ ਕਰਕੇ ਜਦੋਂ ਇਹ ਗੱਲ ਕਥਾ ਕਹਾਣੀ ਬੇਦੀ ਆਣੀ ਦਾ ਜਦੋਂ ਜ਼ਿਕਰ ਕਰਦੇ ਆ ਗੁਰੂ ਅੰਗਦ ਪਾਤਸ਼ਾਹ, ਤੇ ਬਾਅਦ ਵਿੱਚ ਕਹਿੰਦੇ ਆ ਅੰਮ੍ਰਿਤ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ। ਗੁਰੂ ਅੰਗਦ ਪਾਤਸ਼ਾਹ ਦਾ ਜਿਹੜਾ ਉਹ ਖਜ਼ਾਨਾ ਹੈ ਜਿਸ ਨੂੰ ਹਮਾ ਪਿਓ ਦਾਦੇ ਦਾ ਖੁੱਲ ਦਿੱਤਾ ਖਜ਼ਾਨਾ, ਤਾਂ ਮੇਰੇ ਮਨ ਭੈ ਨਿਦਾਨਾ, ਜਿਹੜਾ ਇਹ ਇਹ ਦਰਸ਼ਨ ਹੈ, ਇਹ ਵਿਚਾਰ ਹੈ। ਕਿਉਂਕਿ ਕਬੀਰ ਸਾਹਿਬ ਵੀ ਕਹਿੰਦਾ ਲੋਕ ਕਹਿ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੈਸੋ ਮੈਂ ਆਵੈ ਖਸਮ ਕੀ ਬਾਣੀ ਤੈਸੋੜਾ ਕਰੀ ਦਾ ਗਿਆਨ ਵੇ ਲਾ ਲਓ। ਉੱਥੇ ਉਹ ਕਥਾ ਕਹਾਣੀਆਂ ਦਾ ਜ਼ਿਕਰ ਨਹੀਂ ਕਰੋ, ਗਿਆਨ ਦੀ ਗੱਲ ਕਰ ਰਹੇ ਨੇ। ਵਰਤਮਾਨ ਸਮਾਜ ਦੇ ਪ੍ਰਸੰਗ ਨੂੰ ਵੀ, ਭਾਵੇਂ ਉਹ ਬਾਬਰ ਦੇ ਹਮਲੇ ਦੇ ਸਮੇਂ ਉੱਥੇ ਦੇ ਵਾਤਾਵਰਣ ਹੈ, ਉਹ ਕਹਾਣੀ ਉਸਦਾ ਚਿਤਰਾਂਗਣ ਕਰਕੇ, ਉਸ ਨੂੰ ਪਿਕਚਰਾਈਜ਼ ਕਰਕੇ, ਉਸ ਨੂੰ ਆਧਾਰ ਬਣਾ ਕੇ ਫਿਲਾਸਫੀ ਐਕਸਪਲੇਨ ਕਰ ਰਹੇ ਨੇ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਉੱਥੇ ਉਹ ਜ਼ਿਕਰ ਕਰ ਰਹੇ ਨੇ, ਇਤਿਹਾਸਕ ਗੱਲ ਕਰ ਰਹੇ ਨੇ। ਇਤਿਹਾਸ ਨਹੀਂ ਹੈ, ਮੁਗਲ ਪਠਾਣਾ ਪਈ ਲੜਾਈ, ਰਾਮ ਨੇ ਤੇਗ ਵਗਾਈ, ਉਨੀ ਤੁਬਕ ਤਾਣ ਚਲਾਈ, ਉਨੀ ਅਸਤ ਚੜਾਈ, ਇਹ ਜ਼ਿਕਰ ਹੈ। ਇੱਕ ਰਿਐਲਿਟੀ ਨਾਲ ਹੈ, ਪਾਸ ਦੀਆਂ ਕਹਾਣੀਆਂ ਨਾਲ ਨਹੀਂ। ਹਾਂਜੀ, ਬਾਣੀ ਚ ਕਿਤੇ ਪਾਸ ਦੀ ਗੱਲ ਆਉਂਦੀ ਆ, ਮਾਇਥੋਲੋਜੀ ਦਾ ਜ਼ਿਕਰ ਆਉਂਦਾ, ਮਾਇਥੋਲੋਜੀ ਚ ਬਲੀਵ ਨਹੀਂ ਆ, ਪਰ ਉਹ ਮਾਇਥੋਲੋਜੀ ਕਿਉਂਕਿ ਉਹਨਾਂ ਲੋਕਾਂ ਨੂੰ ਦੇ ਚਿੰਤਨ ਦੇ ਵਿੱਚ, ਉਹਨਾਂ ਲੋਕਾਂ ਦੇ ਸੁਭਾਅ ਦੇ ਵਿੱਚ, ਉਹਨਾਂ ਲੋਕਾਂ ਦੀ ਅੰਡਰਸਟੈਂਡਿੰਗ ਦੇ ਵਿੱਚ ਉਹ ਕਹਾਣੀਆਂ ਵਸੀਆਂ ਹੋਈਆਂ ਨੇ। ਇਸ ਕਰਕੇ ਉਹਨਾਂ ਕਹਾਣੀਆਂ ਨੂੰ ਉਧਾਰ ਬਣਾ ਕੇ ਗੁਰੂ ਸਾਹਿਬ ਆਪਣੀ ਗੱਲ ਜਿਹੜੀ ਉਹ ਸਮਝਾਉਂਦੇ ਆ। ਅਸੀਂ ਕਈ ਵਾਰੀ ਇਸ ਗੱਲ ਤੇ ਵੀ ਅੜ ਜਾਂਦੇ ਹਾਂ ਜੀ, ਜਪਜੀ ਸਾਹਿਬ ਵੀ ਗੁਰੂ ਸਾਹਿਬ ਕਹਿੰਦੇ ਆ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਮਾਣ। ਉਹ ਜੀ ਦੇਖੋ, ਉਹ ਬ੍ਰਹਮਾ ਵਿਸ਼ਨੂੰ ਮਹੇ ਸ਼ਿਵ ਦੇ ਉਸ ਕੰਸੈਪਟ ਨੂੰ ਮੰਨ ਰਹੇ ਨੇ, ਮਾਰਨ ਵਾਲਾ, ਪਾਲਣ ਵਾਲਾ, ਸੰਘਾਰਨ ਵਾਲਾ ਨਹੀਂ। ਗੁਰੂ ਸਾਹਿਬ ਉਹਨਾਂ ਦਾ ਹਵਾਲਾ ਦੇ ਰਹੇ ਨੇ, ਨਾਥ ਯੋਗੀਆਂ ਨਾਲ ਜਦੋਂ ਗੱਲ ਹੋ ਰਹੀ ਆ ਉਹ ਕਹਿੰਦੇ ਆ ਠੀਕ ਆ, ਉਹ ਉਹਨਾਂ ਦਾ ਵਿਚਾਰ ਹੈ। ਇੱਕੋ ਮਾਇਆ ਜਿਹੜੀ ਆ ਉਹ ਪ੍ਰਸੂਤ ਹੋ ਕੇ ਉਸਨੇ ਤਿੰਨ ਸ਼ਕਤੀਆਂ ਪੈਦਾ ਕੀਤੀਆਂ, ਪਰ ਗੁਰੂ ਸਾਹਿਬ ਕੀ ਕਹਿੰਦੇ ਆ, ਜਿਉਂ ਤਿਸ ਭਾਵ ਹੈ, ਉਸ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ, ਜਿਉਂ ਤਿਸ ਭਾਵ ਹੈ ਤਿਵੇਂ ਚਲਾਵੇ, ਜਿਉਂ ਹੋਵੇ ਫਰਮਾਨ। ਕਿਉਂ? ਉਸਦਾ ਜ਼ਿਕਰ ਪਹਿਲਾਂ ਹੀ ਆ ਗਿਆ, ਪਹਿਲੀ ਪੁਰ ਚ ਆਦੇਸ਼ ਤਿਸੇ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜਿਹੜੀ ਇਸ ਤੋਂ ਪਹਿਲਾਂ ਵਾਲੀ ਪੌੜੀਆਂ ਨੇ ਉਹਨਾਂ ਦਾ ਵੀ ਜ਼ਿਕਰ ਆ ਰਿਹਾ ਨਾ, ਉਸਦੀ ਗੱਲ ਕਰ ਰਹੇ ਨੇ। ਉੱਥੇ ਵੀ ਕਹਿ ਰਹੇ ਜਿਉਂ ਤੇ ਸੁਭਾਵ ਹੈ, ਇਹ ਕੰਟੀਨਿਊ ਪ੍ਰੋਸੈਸ ਹੈ, ਜਿਉਂ ਤੇ ਸੁਭਾਵ ਹੈ ਤਿਵੇਂ ਚਲਾਵੇ, ਜਿਉਂ ਹੋਵੇ ਫਰਮਾਨ। ਉਹ ਵੇਖਿਆ ਉਹਨਾਂ ਨਜ਼ਰ ਨਾਲ, ਉਸ ਦੇ ਵਿੱਚ ਸੰਸਾਰ ਵਾਲਿਆਂ ਨੂੰ ਵੀ ਨਜ਼ਰ ਨਹੀਂ ਆ ਰਿਹਾ ਉਹਨਾਂ, ਜੇ ਕੋਈ ਉਹ ਕਾਲਪਨਿਕ ਕੋਈ ਦੇਵਤੇ ਹੈਗੇ ਆ, ਪਰਸਨੈਲਿਟੀ ਹੈਗੀਆਂ, ਉਹਨਾਂ ਨੂੰ ਵੀ ਉਹਨਾਂ ਦੀ ਦ੍ਰਿਸ਼ਟੀ ਚ ਨਹੀਂ ਆ ਰਿਹਾ, ਪਰ ਉਹ ਉਹਨਾਂ ਨੂੰ ਦੇਖ ਰਿਹਾ, ਉਹ ਵੇਖਿਆ ਉਹਨਾਂ ਨਜ਼ਰ ਨਾਲ ਆਵੇ, ਬਹੁਤ ਹੈ ਮੈਨੂੰ। ਸੋ ਇੱਥੇ ਇੱਕ ਜਿਹੜੀ ਇੱਕ ਵੱਖਰਾ, ਯਾਨੀ ਧਰਮ ਤੇ ਰਿਲੀਜਨ, ਉੱਥੇ ਉਸਨੂੰ ਪੰਥ ਕਹਿ ਸਕਦੇ ਹਾਂ, ਫਿਰਕਾ ਕਹਿ ਸਕਦੇ ਹਾਂ, ਰਿਲੀਜਨ, ਲੇਕਿਨ ਉਸ ਨੂੰ ਆਪਾਂ ਧਰਮ ਨਹੀਂ ਕਹਿ ਸਕਦੇ। ਗੁਰੂ ਨਾਨਕ ਪਾਤਸ਼ਾਹ ਨੇ ਜਿਸ ਜੀਵਨ ਜਾਂਚ ਦਿੱਤੀ, ਇਹ ਫਿਲੋਸਫੀ ਦਰਸ਼ਨ ਤੇ ਆਧਾਰਿਤ, ਜਿਸ ਦਾ ਲੌਜਿਕ ਦੇ ਨਾਲ, ਕਿਉਂਕਿ ਗੁਰਸਿੱਖ ਦੀ ਅਰਦਾਸ ਦੇ ਵਿੱਚ ਵੀ ਉਹ ਵਿਵੇਕ ਬੁੱਧ ਦੀ ਮੰਗ ਕਰ ਰਿਹਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਅੰਧ ਵਿਸ਼ਵਾਸ ਦੀ ਗੱਲ ਨਹੀਂ ਕਰ ਰਹੇ, ਵਿਸ਼ਵਾਸ ਦੀ ਗੱਲ ਕਰ ਰਹੇ। ਤੇ ਵਿਸ਼ਵਾਸ ਵਾਸਤੇ ਗੁਰੂ ਸਾਹਿਬ ਇਹ ਵੀ ਕਹਿ ਰਹੇ ਨੇ, ਗੁਰਬਾਣੀ ਚ ਜ਼ਿਕਰ ਆਉਂਦਾ ਹੈ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁਝੀਏ ਅਕਲੀ ਕੀਚੇ ਤਾਂ। ਉੱਥੇ ਵੀ ਵਿਵੇਕ ਨੂੰ, ਅਕਲ ਨੂੰ ਵਰਤਣਾ ਹੈ। ਹੁਣ ਆਪਾਂ ਗੱਲ ਕਰ ਰਹੇ ਸੀ, ਅਸਲ ਦੇ ਵਿੱਚ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮੰਨੀ ਹੋਈ, ਇਹ ਵੀ ਜ਼ਿਕਰ ਹੋਇਆ ਕਿ ਕਈ ਲੋਕ ਦੇਹਧਾਰੀ ਗੁਰੂ ਜਿਹੜੇ ਆ ਉਹ ਇਸ ਚੀਜ਼ ਨੂੰ ਗੁਰੂ ਸਾਹਿਬ ਇਹ ਕਈ ਵਾਰੀ ਹਵਾਲੇ ਵੀ ਮੰਗਦੇ ਆ। ਆਪਾਂ ਜ਼ਿਕਰ ਕੀਤਾ ਸੀ ਕਿ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਆਪ ਗਵਾਹੀਆਂ ਨੇ, ਉਸ ਤੋਂ ਇਲਾਵਾ ਜੇ ਅਸੀਂ ਦੇਖ ਲਈਏ ਤੇ ਗੁਰੂ ਗ੍ਰੰਥ ਸਾਹਿਬ

ਘੱਟ ਕਈ ਸੈਕਿੰਡ ਅੱਧਾ ਮਿੰਟ ਪਹਿਲਾਂ ਜਿਹੜੀ ਉਹ ਸਾਡੇ ਤੱਕ ਪਹੁੰਚ ਜਾਂਦੀ ਹੈ ਜਦੋਂ ਬਦਲ ਟਕਰਾਉਂਦੇ ਨੇ, ਜਿਹੜੀ ਉਸਦੀ ਇਲੈਕਟ੍ਰਿਕ ਜਿਹੜੀ ਉਹ ਰੋਸ਼ਨੀ ਹੁੰਦੀ ਹੈ ਤੇ ਜਿਹੜੀ ਆਵਾਜ਼ ਆ ਉਸ ਤੋਂ ਬਾਅਦ ਘੱਟ ਤੋਂ ਘੱਟ 30-35 ਸੈਕਿੰਡ ਤੋਂ ਬਾਅਦ ਜਿੰਨੇ ਦੂਰ ਹੋਣਗੇ ਇੰਨਾ ਟਰੈਵਲ ਹੋ ਕੇ ਸਾਡੇ ਤੱਕ ਆਏ, ਕਿਉਂਕਿ ਉਸਦੀ ਟਰੈਵਲਿੰਗ ਦੀ ਜਿਹੜੀ ਉਹ ਮੀਟਰਸ ਦੇ ਵਿੱਚ। ਇਸੇ ਤਰ੍ਹਾਂ ਕੋਲ ਬੈਠੇ ਹੋਈਏ ਦੂਰ ਬੈਠੇ ਹੋਈਏ ਇਸਦਾ ਜਿਹੜਾ ਸਾਡੇ ਸਰੀਰ ਨਾਲ ਸੰਬੰਧ, ਜਿਸ ਤਰ੍ਹਾਂ ਬਾਣੀ ਕਹਿੰਦਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਸੁਣ ਕੇ ਮੇਰੀ ਆਤਮਕ ਅਵਸਥਾ ਉੱਪਰ ਉੱਠਦੀ ਹੈ, ਉਹ ਉੱਚੀ ਹੁੰਦੀ ਹੈ। ਪਰ ਕਿਵੇਂ ਬਾਣੀ ਚ ਹੀ ਜ਼ਿਕਰ ਆਉਂਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ, ਗੱਲ ਮਨ ਤੱਕ ਉਸਨੂੰ ਲੈ ਜਾਣ ਦੀ, ਅਮਲ ਦੀ, ਸਮਝਣ ਦੀ। ਕਿਉਂਕਿ ਆਪਾਂ ਇਸ ਪੰਕਤੀ ਨੂੰ ਬਾਅਦ ਵਿੱਚ ਵਿਚਾਰਦੇ ਹਾਂ, ਪਹਿਲਾਂ ਇਹ ਵਿਚਾਰਦੇ ਹਾਂ ਕਿ ਗੁਰੂ ਸਾਹਿਬ ਕਹਿੰਦੇ ਆ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ, ਆਉਂਦੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮ, ਜਿਸਨੇ ਸੱਚੀ ਗੁਰੂ ਦੀ ਜਿਹੜੀ ਆਗਿਆ ਵਿਚਾਰ ਹੈ ਉਸਨੂੰ ਸਤ ਬਚਨ ਕਹਿ ਕੇ ਪ੍ਰਵਾਨ ਕਰ ਲਿਆ, ਸਮਝ ਲਿਆ, ਵਸਾ ਲਿਆ, ਪ੍ਰਵਾਨਤਾ ਉਸਨੂੰ ਮਿਲੇਗੀ ਕਿਉਂਕਿ ਉਹਦੀ ਟਰਾਂਸਫਰਮੇਸ਼ਨ ਹੋਏਗੀ ਜਿਸਨੇ ਉਹ ਸਮਝਿਆ। ਨਹੀਂ ਤਾਂ ਜੇ ਸਮਝਿਆ ਹੀ ਨਹੀਂ, ਪੜ੍ਹਿਆ ਇੱਕ ਕੰਨ ਪੜ੍ਹਿਆ ਦੂਜੇ ਪੜ੍ਹਨ ਨਾਲ ਕੁਛ ਨਹੀਂ ਹੁੰਦਾ। ਗੁਰਬਾਣੀ ਮੈਂ ਨਹੀਂ ਬੋਲੋਂ ਕਹਿ ਰਿਹਾ, ਗੁਰੂ ਸਾਹਿਬ ਹੀ ਕਹਿ ਰਹੇ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਆੰਗਮ ਸਾਧੇ, ਪੰਜ ਜਣਾ ਸੰਗ ਨਾ ਛੁੱਟ ਕੇ ਵਾਦੇ ਕਹੋ ਬੁੱਧ ਵਾਦੇ। ਉਹ ਕਹਿੰਦੇ ਕਿ ਤੇ ਰਿਪੀਟਡ ਕਰਮ ਨੇ, ਜਦੋਂ ਤੱਕ ਉਸਨੂੰ ਸਮਝਣਾ ਹੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ ਜਿਵੇਂ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਂਗੇ, ਸਤਿਗੁਰ ਨੂੰ ਸਭ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜੇਕਰ ਸ਼ਬਦ ਨਾ ਕਰੇ ਵਿਚਾਰ, ਵਿਚਾਰ ਕਰਨੀ। ਹੁਣ ਵਿਚਾਰ ਕਿਵੇਂ ਆਏਗੀ ਸਾਡੇ, ਜਿਸ ਤਰ੍ਹਾਂ ਸਾਡੀਆਂ ਅੱਖਾਂ ਨੇ ਇਹ ਜੋ ਦੇਖ ਰਹੀਆਂ ਨੇ ਇਹ ਅੱਖਾਂ ਨਹੀਂ ਦੇਖ ਰਹੀਆਂ। ਇਸਲਾਮ ਦੇ ਵਿੱਚ ਵੀ ਵੱਡੇ ਵੱਡੇ ਸਾਇੰਟਿਸਟ ਹੋਏ ਆ, ਪਰ ਕਿਉਂਕਿ ਜਦੋਂ ਜਿਹੜੇ ਉਹ ਲੋਕ ਸੀ ਮੁੱਲਾ ਲੋਕ ਜਿਹੜੇ ਧਰਮ ਦੇ ਹਾਵੀ ਹੋ ਗਏ, ਉਹਨਾਂ ਨੇ ਉਹ ਵਿਗਿਆਨਕ ਸੋਚ ਨੂੰ ਬੰਦ ਕਰਵਾ ਦਿੱਤਾ ਤੇ ਉਹ ਲੋਕ ਜਿਹੜੇ ਸੀ ਉਹਨਾਂ ਨੇ ਵੀ ਸਭ ਤੋਂ ਪਹਿਲਾਂ ਜਿਹੜੇ ਅਲਜਬਰਾ ਵਗੈਰਾ ਬਰੋਨੀ ਸੀ ਜਿਸ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਸਾਡੀਆਂ ਅੱਖਾਂ ਨਹੀਂ, ਅੱਖਾਂ ਸਿਰਫ ਕੈਮਰੇ ਦਾ ਕੰਮ ਕਰਦੀਆਂ ਨੇ, ਦਿਮਾਗ ਦੇਖਦਾ ਹੈ, ਸਾਡੀਆਂ ਅੱਖਾਂ ਜਿਹੜੀਆਂ ਦੇਖਦੀਆਂ ਨੇ। ਆਪਾਂ ਵਿਸ਼ੇ ਦੇ ਦੂਜੇ ਪਾਸੇ ਨਾਲ ਚਲੇ ਜਾਈਏ, ਅੱਖਾਂ ਜੋ ਦੇਖਦੀਆਂ ਨੇ ਪਿਕਚਰ ਲੈ ਰਹੀਆਂ ਨੇ ਜਿਹੜੀ, ਯਾਨੀ ਕਿ ਉਲਟੀ ਪਿਕਚਰ ਹੁੰਦੀ ਹੈ ਸਰ, ਨੈਗੇਟਿਵ ਦੀ ਹੁੰਦੀ ਹੈ। ਉਹ ਜਦੋਂ ਅੰਦਰ ਸਾਡੇ ਰਿਟਨਾ ਤੋਂ ਬਾਅਦ ਸਾਡੀ ਜਿਹੜੀ ਆਪਟਿਕ ਨਰਵ ਉਸ ਦੀ ਥਰੋ ਬ੍ਰੇਨ ਚ ਜਾਂਦੀ ਹੈ, ਬ੍ਰੇਨ ਉਸਨੂੰ ਦੁਬਾਰਾ ਸਿੱਧਾ ਕਰਕੇ ਇਹ ਕੰਮ ਜਿਹੜਾ ਹੈ ਮਿਲੀ ਸੈਕਿੰਡ ਦੇ ਵਿੱਚ ਹੀ ਹੋ ਜਾਂਦਾ ਹੈ, ਨੈਨੋ ਸੈਕਿੰਡ ਦੇ ਵਿੱਚ, ਇਹ ਨਹੀਂ ਟਾਈਮ ਲੱਗਦਾ, ਉਹ ਦੇਖ ਰਹੀ ਹੁੰਦੀ ਹੈ। ਅਸੀਂ ਜੋ ਦੇਖ ਰਹੇ ਹਾਂ ਉਹ ਪਾਸਟ ਵੀ ਦੇਖ ਰਹੇ ਹੁੰਦੇ ਆ, ਪਰ ਉਹ ਪਾਸਟ ਵੀ ਜਿਹੜਾ ਬਹੁਤ ਫਾਸਟ ਹੁੰਦਾ ਹੈ, ਕਿਉਂਕਿ ਇੱਕ ਸੈਕਿੰਡ ਦਾ ਇੱਕ ਖਰਵਾਂ ਹਿੱਸਾ ਅਰਵਾਂ ਹਿੱਸਾ ਹੁੰਦਾ ਹੈ। ਸੋ ਸਾਨੂੰ ਉਸਨੂੰ ਅਸੀਂ ਅਨੁਭਵ ਨਹੀਂ ਕਰ ਸਕਦੇ ਕਿ ਅਸੀਂ ਕਿੰਨੀ ਜਲਦੀ ਦੇਖਿਆ। ਇਸੇ ਤਰ੍ਹਾਂ ਕੰਨਾਂ ਦਾ ਜਿਹੜਾ ਗੱਲ ਹੈ, ਕੰਨ ਵੀ ਜਿਹੜੇ ਆ ਉਹ ਉਹਨਾਂ ਤਰੰਗਾਂ ਨੂੰ ਰਿਸੀਵ ਕਰਦੇ ਆ। ਸਾਡਾ ਸਭ ਤੋਂ ਪਹਿਲਾਂ ਜਿਹੜਾ ਆਊਟਰ ਹਿੱਸਾ ਹੈ ਕੰਨ ਦਾ, ਉਹ ਮਿਡਲ ਏਅਰ ਨੂੰ ਡਰਮ ਨਾਲ ਟਕਰਾ ਕੇ ਉਹ ਕਨਵਰਟ ਹੋ ਕੇ ਜਿਹੜੀਆਂ ਤਰੰਗਾਂ ਨੇ ਉਹ ਬ੍ਰੇਨ ਚ ਜਾਂਦੀਆਂ ਨੇ ਨਰਵ ਦੇ ਥਰੂ, ਤੇ ਫਿਰ ਉਹ ਸਾਡੇ ਮਨ ਤੱਕ ਪਹੁੰਚਦੀਆਂ ਨੇ, ਦਿਮਾਗ ਤੱਕ ਪਹੁੰਚਦੀਆਂ ਨੇ, ਉਸਦੀ ਅਸੀਂ ਬੋਲਦੇ ਹਾਂ ਜੋ ਬੋਲ ਰਹੇ ਹਾਂ। ਇਸੇ ਤਰ੍ਹਾਂ ਹੀ ਹੁਣ ਉਹਨਾਂ ਸ਼ਬਦਾਂ ਨੂੰ ਡੀਕੋਡ ਕੀਤਾ ਜਾਂਦਾ ਹੈ, ਇਹ ਪ੍ਰੋਸੈਸ ਜਿਹੜੀ ਆ
ਸਾਨੂੰ ਮਤਲਬ ਅਗਰ ਅਸੀਂ ਇਸਨੂੰ ਡੀਪ ਜਾਈਏ ਤਾਂ ਬਹੁਤ ਲੰਬੀ ਯਾਨੀ ਕਿ ਕੰਪਲੀਕੇਟਿਡ ਆ, ਪਰ ਹੋ ਰਹੀ ਆ ਨੈਨੋ ਸੈਕਿੰਡਸ ਦੇ ਵਿੱਚ। ਅਸੀਂ ਸਾਡੀ ਜਿਹੜੀ ਦ੍ਰਿਸ਼ਟੀ ਆ, ਅਸੀਂ ਉਸ ਲੈਵਲ ਤੱਕ, ਉਸ ਸ਼ਾਰਟ ਸਮੇਂ ਦੇ ਉਸ ਸ਼ਾਰਟ ਹਿੱਸੇ ਤੱਕ ਓਬਜ਼ਰਵ ਨਹੀਂ ਕਰ ਸਕਦੇ, ਪਰ ਜਿਤਨੇ ਮਾਈਨਿਊਟ ਛੋਟੇ ਤੋਂ ਛੋਟੇ ਜਿਹੜੇ ਜੀਵ ਨੇ ਜਿਹੜੇ ਨੈਨੋ ਸੈਕਿੰਡਸ ਦੇ ਵਿੱਚ ਹੀ ਪੈਦਾ ਹੁੰਦੇ, ਉਹਨਾਂ ਦੇ ਜੀਵ ਖਤਮ ਹੋ ਜਾਓ, ਉਹਨਾਂ ਨੂੰ ਉਸਦਾ ਅਹਿਸਾਸ ਹੁੰਦਾ ਹੈ ਕਿ ਉਹਨਾਂ ਦਾ ਉਹ ਟਾਈਮ ਵੀ, ਨੈਨੋ ਸੈਕਿੰਡ ਦਾ ਟਾਈਮ ਵੀ ਕਿੰਨਾ ਲੰਬਾ ਹੁੰਦਾ ਹੈ। ਜੇ ਹੁਣ ਆਪਾਂ ਬ੍ਰਹਿਮੰਡ ਦੀ ਉਮਰ ਦਾ ਗੱਲ ਕਰ ਲਈਏ, ਜਿੰਨੇ ਜਿੰਨੇ ਸਾਲਾਂ ਦੀ ਸਭਿਅਤਾ ਹੋ ਰਹੀ ਹੈ ਮਨੁੱਖ ਦੀ, ਉਹ ਤਾਂ ਇੱਕ ਉਸ ਦੇ ਮੁਕਾਬਲੇ ਵਿੱਚ ਇੱਕ ਅੱਖ ਦਾ ਫੋੜ ਜਿੰਨਾ ਸਮਾਂ ਵੀ ਨਹੀਂ ਹੈ, ਜੇ ਆਪਾਂ ਬ੍ਰਹਿਮੰਡ ਦੀ ਉਮਰ ਨੂੰ ਲੈ ਲਈਏ। ਸੋ ਇਸੇ ਤਰ੍ਹਾਂ ਜਦੋਂ ਸਾਡੇ ਕੰਨ ਸੁਣਦੇ ਆ, ਅੰਮ੍ਰਿਤ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਰ ਸ਼ਬਦ ਵਿਚਾਰਾ। ਜਦੋਂ ਸ਼ਬਦ ਦੀ ਵਿਚਾਰ ਕੰਨਾਂ ਦੁਆਰਾ ਮਨ ਤੱਕ ਪਹੁੰਚਦੀ ਹੈ, ਮਨ ਉਸਨੂੰ ਪੀਂਦਾ ਹੈ। ਇੱਥੇ ਕਿਉਂਕਿ ਅੰਮ੍ਰਿਤ ਦੀ ਗੱਲ ਆ ਰਹੀ ਹੈ ਨਾ, ਪਰ ਉਹ ਕਿਵੇਂ ਪੀਂਦਾ ਹੈ, ਉਹ ਜੀਵ ਨਾਲ ਨਹੀਂ ਪੀ ਰਿਹਾ, ਪਾਣੀ ਵਾਂਗ ਉਸ ਅੰਮ੍ਰਿਤ ਨੂੰ ਕੰਨਾਂ ਦੁਆਰਾ ਪੀ ਰਿਹਾ ਹੈ। ਮਨ ਪੀਵੈ ਸੁਣ ਸੁਣ ਕੇ ਉਸਨੂੰ ਪੀਂਦਾ ਹੈ। ਅਸੀਂ ਤਾਂ ਕਈ ਵਾਰ ਨਾ ਇਹੋ ਜਿਹੀਆਂ ਹੋਰ ਕਹਾਣੀਆਂ ਵੀ ਬਣਾ ਛੱਡਦੇ ਹਾਂ, ਹੋਰਾਂ ਦਰਸ਼ਨਾਂ ਤੋਂ, ਹੋਰਾਂ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਹੋ ਕੇ, ਕਿ ਉਹ ਜੀ ਇੱਕ ਤਰ੍ਹਾਂ ਦਾ ਜੀਵ ਦੇ ਅੰਦਰ ਇੱਕ ਰਸ ਟਪਕਦਾ ਹੈ, ਉਹ ਮਿੱਠਾ ਲੱਗਦਾ ਹੈ, ਉਹ ਭਾਵੇਂ ਸਾਡੇ ਅੰਦਰ ਨੱਕ ਚੋ ਕੇ ਅੰਦਰ ਜਾ ਰਿਹਾ ਹੋਵੇ, ਅਸੀਂ ਉਸਨੂੰ ਵੀ ਬਣਾ ਬੈਠਾ ਰਸ। ਗੁਰਬਾਣੀ ਨੇ ਮਨ ਦੇ ਪੀਣ ਨੂੰ, ਅੰਮ੍ਰਿਤ ਪੀਣ ਨੂੰ ਕਿਹਾ ਕਿ ਕੰਨਾਂ ਦੁਆਰਾ ਸੁਣ ਕੇ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਦੀ ਵਿਚਾਰ ਜਦੋਂ ਸਾਡਾ ਮਨ ਪੀਂਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ। ਉਸ ਤਰ੍ਹਾਂ ਜਿਸ ਤਰ੍ਹਾਂ ਮੱਠੀ ਮੱਠੀ ਵਰਖਾ ਹੋ ਰਹੀ ਹੋਵੇ ਤੇ ਉਹ ਧਰਤੀ ਤੇ ਜਦੋਂ ਪੈਂਦੀ ਆ, ਉਹ ਧਰਤੀ ਦੇ ਅੰਦਰ ਸਮਾ ਜਾਂਦੀ ਹੈ, ਉਹ ਇੱਕਦਮ ਜਿਹੜੀ ਲਗਾਤਾਰ ਜ਼ੋਰ ਨਾਲ ਜਿਹੜੀ ਬਾਰਿਸ਼ ਪੈਂਦੀ ਹੈ, ਉਹਦੇ ਨਾਲ ਉਹ ਧਰਤੀ ਨੂੰ ਸਖ਼ਤ ਨਹੀਂ ਕਰਦੀ, ਉਹਨੂੰ ਪੋਲੀ ਪੋਲੀ ਧਰਤੀ ਦੇ ਅੰਦਰ ਜਾਂਦੀ ਹੈ, ਧਰਤੀ ਪੀਂਦੀ ਹੈ ਉਹਨੂੰ, ਉਹ ਧਰਤੀ ਨੂੰ ਸਰਿਆਬ ਕਰ ਛੱਡਦੀ ਆ, ਉਸ ਦੇ ਨਾਲ ਧਰਤੀ ਸਬਜ਼ਾਰ ਪੈਦਾ ਹੁੰਦਾ ਹੈ। ਜਿਹੜੀ ਇੱਕਦਮ ਮਾਰਕੁੱਟ ਵਾਲੀ ਬਾਰਿਸ਼ ਹੁੰਦੀ ਹੈ, ਉਹ ਇੱਕਦਮ ਵਹਿ ਵੀ ਜਾਂਦੀ ਹੈ, ਉਹ ਸਗੋਂ ਕਈ ਵਾਰੀ ਧਰਤੀ ਨੂੰ ਹੋਰ ਸਖ਼ਤ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹੜੀ ਇਹ ਹਲਕੀ ਹਲਕੀ ਗਿਆਨ ਦੀ ਵਰਖਾ ਹੈ, ਅੰਮ੍ਰਿਤ ਦੀ ਵਰਖਾ ਹੈ, ਬਾਣੀ ਦੀ ਵਰਖਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਅੰਮ੍ਰਿਤ ਰੂਪੀ ਬਾਣੀ ਜਿਹੜੀ ਹੈ, ਕਿਉਂਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਤੇ ਇਹ ਜਦੋਂ ਵਸਦੀ ਆ, ਇਹ ਸਾਡਾ ਮਨ ਪੀਂਦਾ ਹੈ ਸੁਣ ਕੇ, ਸੁਣ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਜਿਹੜੀ ਆ ਉਹ ਜਦੋਂ ਮਨ ਤੱਕ ਪਹੁੰਚਦੀ ਆ, ਮਨ ਪੀਂਦਾ ਹੈ। ਅਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇ ਲੈ, ਫਿਰ ਅਵਸਥਾ ਕਿਹੜੀ ਬਣ ਜਾਂਦੀ ਹੈ, ਇੱਕ ਪਰਮਾਨੈਂਟ ਅਵਸਥਾ, ਦਿਨ ਰਾਤ ਲਗਾਤਾਰ 24 hours 24/7 ਜਿਸਨੂੰ ਅਸੀਂ ਕਹਿੰਦੇ ਹਾਂ, ਲਗਾਤਾਰ ਬਣੀ ਰਹੀ। ਅਨੰਦ ਵਿਨੋਦ ਕਰਿਆ ਦਿਨ ਰਾਤੀ ਸਦਾ ਸਦਾ ਹਰ ਕੇ ਲੈ, ਹਮੇਸ਼ਾ ਉਹ ਹਰੀ ਨਾਲ ਜੁੜਿਆ ਰਹਿੰਦਾ, ਮਤਲਬ ਮਨ ਖਿੜੀ ਹੋਈ ਅਵਸਥਾ ਚ ਚਲਾ ਜਾਂਦਾ। ਸੋ ਇਹ ਜਿਹੜਾ ਜਿਸ ਬਾਣੀ ਦਾ, ਜਿਸ ਗੁਰੂ ਸਾਹਿਬ ਦਾ ਪਹਿਲੇ ਪ੍ਰਕਾਸ਼ ਪੁਰਬ ਦੀ ਗੱਲ ਕਰਦੇ ਹਾਂ, ਸ਼ਬਦ ਗੁਰੂ ਦੀ, ਆਪਾਂ ਕੱਲ ਦੇ ਪ੍ਰੋਗਰਾਮ ਵਿੱਚ ਇਹ ਕਿਹਾ ਸੀ ਕਿ ਇਸਨੂੰ ਅਸੀਂ ਫਿਰ ਕੰਟੀਨਿਊ ਕਰਾਂਗੇ, ਅੱਜ ਇਸਦਾ ਦੂਸਰਾ ਹਿੱਸਾ ਹੈ, ਤੇ ਇਹਦੇ ਵਿੱਚ ਸ਼ਬਦ ਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ, ਸਾਡੇ ਗੁਰੂ ਨੇ, ਵਰਤਮਾਨ ਗੁਰੂ ਨੇ, ਤੇ ਹਰ ਸਮੱਸਿਆ ਦਾ ਇਹ ਫਿਲੋਸਫੀ ਹੈ, ਕਥਾ ਕਹਾਣੀਆਂ ਨਹੀਂ ਹੈ। ਹਾਂ, ਜੇ ਕਿਸੇ ਪ੍ਰਾਪਤਨ ਵਰਤਮਾਨ ਭਾਰਤੀ ਪਰੰਪਰਾ ਦੇ ਵਿੱਚੋਂ, ਮਿਥਿਹਾਸ ਦੇ ਵਿੱਚੋਂ ਕੁਛ ਸਾਖੀਆਂ ਦਾ ਜ਼ਿਕਰ ਆਉਂਦਾ ਹੈ, ਇਸ ਦਾ ਇਹ ਵੀ ਕਦਾਚਿਤ ਇਹ ਮਤਲਬ ਵੀ ਨਹੀਂ ਲਿਆ ਜਾ ਸਕਦਾ ਕਿ ਬਈ ਉਹਨਾਂ ਨੂੰ ਮੰਨਿਆ ਜਾ ਰਿਹਾ, ਨਹੀਂ, ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਕਾਨਸ਼ੀਅਸਨੈਸ ਦੇ ਵਿੱਚ ਉਹ
ਰਚੀਆਂ ਹੋਈਆਂ ਨੇ ਜਿਹਨਾਂ ਜੋ ਉਹਨਾਂ ਤੋਂ ਵਾਕਿਫ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਕਰਕੇ ਉਹਨਾਂ ਨੂੰ ਐਕਸਪਲੇਨ ਕਰਦੇ ਨੇ। ਗੁਰਮਤ ਦਾ ਵਿਚਾਰ ਹੈ ਕਿ ਪਹਿਲਾਂ ਦੂਜੇ ਦਾ ਵਿਚਾਰ ਦੇ, ਮਤਲਬ ਮੈਥੋਡੋਲੋਜੀ ਹੈ ਬਾਣੀ ਦੀ ਆਪਣੀ। ਕਿਤੇ ਵੀ ਤੁਸੀਂ ਦੇਖ ਲਓ ਪਹਿਲੇ ਦੂਜੇ ਮਤ ਦਾ, ਆਪਾਂ ਜਿਹੜੀ ਪੌੜੀ ਦਾ ਜ਼ਿਕਰ ਕੀਤਾ, ਜਿਸਾਂ ਆਪਾਂ ਜ਼ਿਕਰ ਕੀਤਾ ਏਕਾ ਮਾਈ ਜੁਗਤ ਵਿਆਹੀ, ਇਹ ਪਹਿਲੇ ਉਹਨਾਂ ਦੀ ਗੱਲ ਹੈ, ਫਿਰ ਗੁਰੂ ਸਾਹਿਬ ਅਗਲੀ ਗੱਲ ਆਪਣਾ ਮਤ ਬਾਅਦ ਵਿੱਚ ਦੇ ਰਹੇ ਆ। ਇਸੇ ਤਰ੍ਹਾਂ ਜਪੀ ਸਾਹਿਬ ਦੇ ਵਿੱਚ ਆਪਾਂ ਕਈ ਵਾਰੀ ਜ਼ਿਕਰ ਕਰਨਾ ਸ਼ੁਰੂ ਕਰ ਛੱਡਦੇ ਹਾਂ ਜੀ, ਗੁਰੂ ਸਾਹਿਬ ਕਹਿੰਦੇ ਲੱਖਾਂ ਪਤਾਲ, ਨਹੀਂ, ਗੁਰੂ ਸਾਹਿਬ ਕਹਿ ਰਿਹਾ ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਰ। ਇਹ ਵੇਦਾਂ ਦਾ ਵਿਚਾਰ, ਉਹ ਗਿਣਤੀਆਂ ਕਰ ਕਰਕੇ ਥੱਕ ਗਏ ਨੇ। ਸਹਿਸੇ 18 ਕਹਿਣ ਕਿਤੇਬਾਂ ਅਸਲੋ ਇੱਕ ਤਾਤ ਕਿਤੇਬਾਂ, ਪੱਛਮੀ ਧਰਮ ਧਾਰਮਿਕ ਪੁਸਤਕਾਂ ਜਿਹੜੀਆਂ ਨੇ ਉਹ ਕਹਿ ਰਹੇ ਨੇ 18,000 ਆਲਮ, ਕਿਉਂਕਿ ਉਹ ਤਿੰਨੋਂ ਧਰਮਾਂ ਦੀਆਂ ਤਿੰਨੋਂ ਬੁੱਕਸ ਇੱਕ ਦੂਜੇ ਦੀ ਐਕਸਪੈਂਸ਼ਨ ਨੇ। 18,000 ਆਲਮ ਦਾ ਗੱਲ ਕਰੇ ਨੇ ਗੁਰੂ ਸਾਹਿਬ, ਕਹਿੰਦੇ ਆ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀ ਆਪੇ ਜਾਣੇ ਆਪ। ਉੱਥੇ ਇਨਫਿਨਿਟੀ ਦੀ ਗੱਲ ਕਰ ਰਹੇ ਨੇ, ਅਨੰਤਤਾ ਦੀ, ਬੇਅੰਤਤਾ ਦੀ, ਇਨਫਾਈਨਿਟ, ਗਿਣਤੀ ਚ ਨਹੀਂ ਪਈ। ਸੋ ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ, ਕੱਲ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Eyvah demek hazırım. Apa Adma de mantegals resi ਇੱਕ ਹੋਰ ਵਿਸ਼ਾ ਜੋ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਗੁਰਬਾਣੀ ਮੁਤਾਬਕ ਧਾਰਮਿਕ ਕੌਣ ਹੁੰਦਾ ਹੈ ਕਿਉਂਕਿ ਗੁਰਬਾਣੀ ਜਦੋਂ ਧਰਮ ਨੂੰ ਡਿਫਾਈਨ ਕਰਦੀ ਹੈ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕਾ ਨਾਮ ਹਰ ਕਾ

action and contemplation, seva, adhyatmavad, dhyan. Action without contemplation is slavery of materialism. Contemplation without action becomes escapist mysticism. मैं गुरमत के नजरिए तो गल कर रहे हैं. Where action and contemplation combines, man becomes divine will. गुरमत दे विच धर्म वास्ते मनो, क्योंकि धर्म गुरमत का जो जीवन का मनोरथ की है वो यही है कि सचियारा बनना है. पाव सागर तो पार उतरन का मतलब ही सचियारा बनना है, जीवन नूं बहुत अच्छे तरीके दे नाल जी के जाना है, जीवन मुक्त रहना है. उद्यमी रहना है, उद्यम करेंदे हां जीव तू कमावदे हां सुख पुंज, त्यावदे हां तू प्रभु मिल नानक उतरी चित. दूजे पासे ये उद्यमी होण दा ते जीवन नूं हसदियां खेडदियां गुजारन दी जुगती जिहड़ी है ये गुरु ही समझा सकता. गुरु दे नाल मुलाकात होने तो ही इसकी सोझी होएगी. नानक सतगुर भेटें पूरी होवे जुगत, हसंदियां खिलंदियां पहनंदियां खावंदियां विचे होवे मुक्त. ते आम तौर ते जीवन दा जिहड़ा खेड है, जिहड़ी सारी खेड है संसार दी, इसकी महानता जिंदगी अते मौत दे इस खेड दे विच है. जीव पैदा हुंदे हन ते मरदे हन, पर मरण तो पहला ए जीव अपने वर्गे होर जीव पैदा करते हैं. कल्ली इंसानियत नहीं, समुची समुचा जीवन जो है उसके संबंध विच है. ते जिंदगी अते मौत दा जेड़ा एक खेड़े अरबां सालां तो चल रहा है. इंसान तो जे अजकल इंसान नूं देखिए ये तो 3 लाख साल पुराना है ना, अरबां सालां तो यह चल रहा है. अते इस खेड विच जीवन लगातार मौत के नाल संघर्ष करता है. मौत जिंदगी का पीछा करती है, पर हर नवे जीवन के जन्म के नाल जीवन की जिहड़ी ये लय है, जीवन की जिहड़ी ये बसात है, जीवन की जिहड़ी ये तौर है, मौत की पकड़ ते अगे होंदी है, साल अगे चली जाती है. बेशक जिंदा रहना कोई आसान काम नहीं है, हुण ते काफी इंसान वास्ते आसान हो गया, पर वो लोग जिहड़े जंगलों दे विच उस वक्त लखां साल पहला मौजूद सन, उन्हां दे वास्ते यह जरूरी नहीं सी कि दूजा दिन जिहड़ा है या तो उन्होंने किसी का शिकार कर लेना या शिकार हो जाना सी. हुण आपां जिहड़ी गल कर रहे सी कि धर्म दी, क्योंकि जीवन दे विच ही धर्म आ गया, प्रिंसिपल्स आ गए. एक खेड केवल इंसानां च ही नहीं, लगभग हर स्पैशीज दे विच उहदा सुभा है. उसने एक धर्म तां सृष्टि दा धर्म है,
ਜਿਹੜੇ ਨੇਮ ਨੇ ਸ੍ਰਿਸ਼ਟੀ ਦੇ ਹੁਕਮ ਹੈ ਜਿਹੜਾ ਤੇ ਉਸ ਦਾ ਪ੍ਰਿੰਸੀਪਲ ਜਿਹੜਾ ਧਰਤੀ ਦੇ ਦਾ ਜਿਹੜਾ ਟਿਕਾਅ ਹੈ ਇਸ ਬ੍ਰਹਿਮੰਡ ਦੇ ਵਿੱਚ ਸੌਰ ਮੰਡਲ ਦੇ ਵਿੱਚ ਉਸ ਦੀ ਜਿਹੜੀ ਉਹ ਗ੍ਰੈਵੀਟੇਸ਼ਨਲ ਪੁੱਲ ਹੈ ਉਸ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਧਰਮ ਕਹਿੰਦੇ ਹੈ। ਤਾਉਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉੱਪਰ ਕੇ ਤਾਪ ਪਰ ਨਾਲ ਦੀ ਨਾਲ ਹੁਣ ਆਪਾਂ ਜਦੋਂ ਧਰਮ ਦੀ ਜਿਹੜਾ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਧਰਮ ਦਾ ਕਾਨਸੈਪਟ ਹੈ ਕਿ ਧਰਮ ਕੀ ਹੈ ਤੇ ਧਾਰਮਿਕ ਵਿਅਕਤੀ ਕੌਣ ਹੈ ਆਪਾਂ ਇਸ ਵਿਸ਼ੇ ਤੇ ਵਿਚਾਰਨਾ ਹੈ ਤੇ ਇਹ ਵਿਸ਼ਾ ਜਿਹੜਾ ਹੈ ਜੇ ਇਸ ਨੂੰ ਆਪਾਂ ਗੁਰਮਤ ਦੀ ਨਜ਼ਰ ਨਾਲ ਦੇਖੀਏ ਇਹ ਬਹੁਤ ਇੱਕ ਗਹਿਰਾ ਗਹਿਰਾਈ ਦੇ ਵਿੱਚ ਜਾਈਏ ਤੇ ਜੇ ਅਸੀਂ ਆਪਣੇ ਆਪ ਨੂੰ ਅੱਜ ਦੇ ਸਮੇਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਧਾਰਮਿਕ ਹੁੰਦੇ ਹਾਂ ਅੰਮ੍ਰਿਤਪਾਨ ਕਰਦੇ ਹਾਂ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ ਜਾਂ ਇਸੇ ਤਰ੍ਹਾਂ ਅਸੀਂ ਨਹੀਂ ਹੋਰ ਧਰਮਾਂ ਦੇ ਵਿੱਚ ਵੀ ਲੋਕੀ ਉਹ ਸਾਰਾ ਕੁਝ ਕਰਦੇ ਆ ਕੋਈ ਸੁਨਤ ਦੇ ਧਾਰਨੀ ਨੇ ਪੰਜ ਵਕਤਾਂ ਦੇ ਨਮਾਜ਼ੀ ਨੇ ਚਾਰੇ ਉਹ ਸ਼ਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੇ ਨੇ ਧਰਮ ਦੀਆਂ ਸ਼ਰੀਅਤ ਦੀਆਂ ਜਾਂ ਕ੍ਰਿਸਚੈਨਿਟੀ ਦੇ ਵਿੱਚ ਸਾਰੇ ਹੀ ਧਾਰਮਿਕ ਰੂਲਾਂ ਨੂੰ ਫਾਲੋ ਕਰਦੇ ਆ ਤੇ ਉਸ ਨੂੰ ਉਹ ਲੋਕੀ ਧਾਰਮਿਕ ਕਹਿੰਦੇ ਆ ਪਰ ਜੇ ਗੁਰਬਾਣੀ ਦੇ ਨਜ਼ਰੀਏ ਤੋਂ ਦੇਖੀਏ ਜੋ ਅੱਜ ਕੱਲ੍ਹ ਦੇ ਸਮਾਜ ਵਿੱਚ ਅਸੀਂ ਦੇਖਦੇ ਹਾਂ ਧਾਰਮਿਕ ਲੋਕ ਜਿਹੜੀ ਸਾਡੀ ਦ੍ਰਿਸ਼ਟੀ 'ਚ ਨਜ਼ਰ ਆਉਂਦੇ ਆ ਉਹ ਦੋ ਤਰ੍ਹਾਂ ਦੇ ਨੇ ਉਹ ਕਿਹੋ ਜਿਹੇ ਨੇ ਇੱਕ ਧਾਰਮਿਕ ਲੋਕ ਉਹ ਹਨ ਜੋ ਲਾਲਚ ਜਿਨ੍ਹਾਂ ਨੂੰ ਧਾਰਮਿਕ ਬਣਾਉਂਦੀ ਹੈ ਬੇਸ਼ੱਕ ਇਹ ਬਹੁਤ ਵੱਡਾ ਸਟੇਟਮੈਂਟ ਹੈ ਪਰ ਗੁਰਬਾਣੀ ਕਹਿ ਰਹੀ ਹੈ ਇੱਕ ਉਹ ਨੇ ਜਿਹੜੇ ਭੈ ਦੇ ਕਰਕੇ ਡਰ ਦੇ ਕਰਕੇ ਧਾਰਮਿਕ ਨੇ ਹੁਣ ਲਾਲਚ ਕਾਹਦਾ ਹੈ ਤੇ ਭੈ ਕਾਹਦਾ ਹੈ ਅਸੀਂ ਅੱਜ ਵੀ ਦੇਖੀਏ ਅਸੀਂ ਗੁਰਦੁਆਰਾ ਸਾਹਿਬਾਨ ਜਾਂਦੇ ਹਾਂ ਜੇ ਸਾਨੂੰ ਇਹ ਪੁੱਛਿਆ ਜਾਏ ਕਾਹਦੇ ਲਈ ਗਏ ਸੀ ਕਿ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਚੰਗਾ ਮਨੁੱਖ ਬਣਨ ਲਈ ਗਏ ਸਾਂ ਅਸੀਂ ਕੁਝ ਮੰਗਾਂ ਮੰਗਣ ਲਈ ਗਏ ਸਾਂ ਅਸੀਂ ਸ਼ੁਕਰਾਨੇ ਵਾਸਤੇ ਵੀ ਨਹੀਂ ਗਏ ਸਾਡੀਆਂ ਆਕਾਂਕਸ਼ਾਵਾਂ ਨੇ ਅਸੀਂ ਉਹਨਾਂ ਨੂੰ ਦੁਹਰਾਉਣ ਲਈ ਤੇ ਨਾਲ ਸ਼ਰਤਾਂ ਲਾਉਣ ਲਈ ਜੇ ਮੇਰਾ ਇਹ ਮੇਰੀ ਇਹ ਆਕਾਂਕਸ਼ਾ ਕਾਮਨਾ ਪੂਰੀ ਹੋ ਜਾਵੇ ਤਾਂ ਮੈਂ ਇਹ ਚੜਾਵਾਂਗਾ ਇੱਕ ਸਾਡਾ ਲਾਲਚ ਲੋਭ ਸਾਡੀ ਮੰਗਾਂ ਤੇ ਆਧਾਰਿਤ ਸਾਨੂੰ ਸ਼ਾਇਦ ਉੱਥੋਂ ਕੁਛ ਮਿਲੇਗਾ ਦੂਜਾ ਸਾਨੂੰ ਕਿਸੇ ਪ੍ਰਕਾਰ ਦੀ ਸਜ਼ਾ ਜੀਵਨ ਤੋਂ ਬਾਅਦ ਇਸ ਦੇ ਡਰ ਤੋਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜਾ ਗੁਰਮਤ ਦਾ ਵਿਸ਼ਾ ਹੀ ਨਹੀਂ ਸਵਰਗ ਤੇ ਨਰਕ ਅਸੀਂ ਸਵਰਗ ਦੇ ਲਾਲਚ ਦੇ ਵਿੱਚ ਧਾਰਮਿਕ ਬਣਦੇ ਹਾਂ ਤੇ ਨਰਕ ਦੇ ਭੈ ਤੋਂ ਧਾਰਮਿਕ ਬਣਦੇ ਹਾਂ ਕਬੀਰ ਸਾਹਿਬ ਕਹਿੰਦੇ ਆ ਸਵਰਗ ਨਰਕ ਤੇ ਮੈਂ ਰਿਹਾ ਸਤਿਗੁਰ ਕੇ ਪ੍ਰਸਾਦ ਹਰ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਔਰ ਦੂਜੀ ਥਾਂ ਤੇ ਕਹਿੰਦੇ ਆ ਕਿਆ ਨਰਕ ਕਿਆ ਸਵਰਗ ਤੁਮਾਰਾ ਸੰਤਨ ਦੋ ਰਾਧੇ
हम कामों की काढ़ न करते अपने सतगुरु के प्रसाद। सो इसका मतलब आ कि ये दोनों चीजां जड़ियां ने पै ते लालच, पाओ लोभ, ये दोनों दा गुरमत दे संदर्भ दे विच कोई वास्ता नहीं, पर असी इन्हां दे नाल जुड़े हुए जिहड़े विकार ने जिन्हां नूं पंज श्रेणियां च वंडिया गया, काम क्रोध लोभ मोह हंकार। काम की है? काम केवल शरीरक वासना काम वासना तक ही नहीं सीमित, काम कामनावां नाल जुड़िया होया, सारियां इच्छावां नाल जुड़िया होया है, साडे कोल नहीं है, साडे लालच नाल जुड़िया होया है, जिसनों गुरबाणी में भी बयान कर दिए, सहस खटे लख को उठता है, तृप्त ना आवे माया पाचे पावे। इथों आरंभ होंदा है विकार जिहड़े ने कामनावां तो, ते एदे विच ही जदों ये कामना पूरी नहीं होंदी तां क्रोध जागदा है। जे पूरी हो जांदी फिर उस दे नाल मोह पैदा हो जाता है, लोभ ते मोह। प्राप्त हो गई तो लोभ चली ना जाए, हैगी आ अटैचमेंट हो गई, तो फिर इन्हां चीजां की प्राप्ति ही हंकार तक ले जाती है। सो नरक विच जान दा डर, स्वर्ग की प्राप्ति का लालच, असी इस नूं धार्मिकता समझदे हां, गुरमत इहो जिही धार्मिकता नूं रद्द कर दिंदी है। कबीर साहब जिस शब्द दे विच कहिंदे आ ना, आपन आप का मरम ना जाना, लोगन पातन ही बैकुंठ बताना, ते फिर उत्थे उह बैकुंठ दी जिहड़ी तस्वीर पेश करदे ने लोकी, उस ते उह किंतु करदे आ नाल ही कहिंदे आ, जिस मन बैकुंठ की आसा तिस मन ना ही चरण निवास। जिस व्यक्ति नूं बैकुंठ की आस लगी हुई है, ओह जे बैकुंठ दी जिहड़ा स्वर्ग है, क्योंकि कबीर साहब अगे उसनों इसे शब्द च डिफरेंशिएट भी करते हैं कि बैकुंठ है की, जे ओह जे बैकुंठ दी जिस दे मुकुल आशा है कामना है, ਉਹਨੂੰ ਅਕਾਲ ਪੁਰਖ ਦੇ ਚਰਨਾਂ ਦਾ ਨਿਵਾਸ ਨਹੀਂ ਹੋ ਸਕਦਾ, ਕਿਉਂਕਿ ਉੱਥੇ ਲਾਲਚ ਹੈ, ਮਨੋਰਥ ਹੈ। ਤੇ ਫਿਰ ਅੱਗੇ ਕੀ ਕਹਿੰਦੇ ਆ, ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਟੇ ਆਏ। ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦ ਜੋ ਕਹਿੰਦੇ ਆ, ਸ਼ਬਦ ਦੇ ਵਿੱਚ ਮੁਕਤ ਭੁਗਤ ਜੁਗਤ ਤੇਰੀ ਸੇਵਾ, ਕਿਉਂਕਿ ਮੁਕਤੀ ਹੀ ਜਿਹੜਾ ਹੈ ਤੇ ਉਹ ਮੁਕਤੀ ਨਹੀਂ ਜਿਹੜੀ ਮਰਨ ਤੋਂ ਬਾਅਦ ਕਿਸੇ ਮੁਕਤੀ ਦੀ ਆਸ਼ਾ, ਉਹ ਵੀ ਲਾਲਚ ਹੈ, ਉਹ ਵੀ ਧਾਰਮਿਕਤਾ ਨਹੀਂ ਹੈ। ਪਰ ਇੱਥੇ ਜਿਹੜੀ ਜੀਵਨ ਮੁਕਤ ਦੀ ਗੱਲ ਹੈ, ਇਸ ਦੇ ਬਾਰੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਜਿਹੜਾ ਜੀਵਨ ਦਾ ਮਨੋਰਥ ਹੈ, ਜੀਵਨ ਨੂੰ ਹੰਢਾਉਣਾ ਹੈ, ਜੀਵਨ ਨੂੰ ਇੰਜੋਏ ਕਰਨਾ ਹੈ, ਜੀਵਨ ਦਾ ਲਕਸ਼ ਭੁਗਤਣਾ ਭੋਗਣਾ ਜੀਵਨ ਨੂੰ, ਉਹ ਜੁਗਤੀ ਤੇ ਮੁਕਤੀ, ਇਹ ਸਾਰੇ ਤੇਰੀ ਸੇਵਾ ਦੇ ਵਿੱਚ ਨੇ। ਜੀਵਨ ਮੁਕਤ ਜਿਸ ਤੂੰ ਆਪ ਕਰਾਏ, ਤਾਂ ਵੈਕੁੰਠ ਜਾਂ ਕੀਰਤਨ ਤੇਰਾ
ਤੂੰ ਆਪੇ ਸ਼ਰਧਾ ਲਾਏ। ਇੱਥੇ ਵੀ ਵੈਕੁੰਠ ਨੂੰ, ਸਵਰਗ ਨੂੰ ਡਿਫਾਈਨ ਕਰਤਾ ਕੀ ਹੈ। ਹੁਣ ਇੱਕ ਹੋਰ ਪਹਿਲੂ ਇਸ ਦਾ ਕਿ ਜਿਹੜਾ ਸਵਰਗ ਦੀ ਲਾਲਸਾ ਹੈ ਉਹ ਵੀ ਕਾਹਦੇ ਲਈ ਹੈ। ਉਹ ਵੀ ਵਾਸ਼ਨਾਵਾਂ ਦੇ ਆਧਾਰਿਤ ਹੈ। ਵਾਸ਼ਨਾਵਾਂ ਤੋਂ ਪਰੇ ਨਹੀਂ ਹੈ ਜਿਹਨਾਂ ਚੀਜ਼ਾਂ ਦਾ ਇੱਥੇ ਤਿਆਗ ਕਰਨਾ ਹੈ। ਜਿਹੜੀ ਕਾਲਪਨਿਕ ਸਵਰਗ ਦਾ ਕਾਂਸੈਪਟ ਭਾਵੇਂ ਇਸਲਾਮ ਨੇ ਦਿੱਤਾ, ਇਸਲਾਮ ਨੇ ਉਹੋ ਜਿਹਾ ਨਹੀਂ ਦਿੱਤਾ, ਪਰ ਜਿਹੜਾ ਉਸਨੂੰ ਵਿਆਖਿਆ ਕਰ ਰਹੇ ਨੇ, ਜਿਹੜੀ ਉਸਦੀ ਡਿਸਕ੍ਰਿਪਸ਼ਨ ਦੇ ਰਹੇ ਨੇ, ਜਾਂ ਜਿਹੜਾ ਭਾਰਤੀ ਗ੍ਰੰਥਾਂ ਦੇ ਵਿੱਚ ਜਿਹੜੀ ਡਿਸਕ੍ਰਿਪਸ਼ਨ ਦੇ ਰਹੇ ਨੇ, ਜਾਂ ਜਿਹੜੀ ਬਾਈਬਲ ਦੇ ਵਿੱਚ ਉਸਨੂੰ ਡਿਸਕ੍ਰਾਈਬ ਕਰ ਰਹੇ ਨੇ, ਇੰਟਰਪ੍ਰੈਟ ਕਰ ਰਹੇ ਨੇ, ਬਿਲਕੁਲ ਗਲਤ ਕਰ ਰਹੇ ਨੇ। ਉਹ ਉਹਨਾਂ ਚੀਜ਼ਾਂ ਨਾਲ ਜੋੜਿਆ ਹੋਇਆ ਜਿਹੜੀਆਂ ਇੱਥੇ ਵਿਵਰਜਿਤ ਨੇ। ਸਵਰਗ ਦੀ ਲਾਲਸਾ ਕਾਹਦੀ ਹੈ? ਉਹ ਕਾਮ ਹੀ ਹੈ। ਉੱਥੇ ਜਾ ਕੇ ਹੂਰਾਂ ਮਿਲਣਗੀਆਂ, ਉੱਥੇ ਜਾ ਕੇ ਸ਼ਰਾਬ ਮਿਲੇਗੀ। ਸੋ ਇਹ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਧਾਰਮਿਕ ਨਹੀਂ ਹਨ। ਇਸੇ ਕਰਕੇ ਜਿੱਥੇ ਲਾਲਚ ਜਾਂ ਲੋਭ ਧਰਮ ਦਾ ਆਧਾਰ ਹੈ, ਉਹ ਵਿਅਕਤੀ ਧਾਰਮਿਕ ਨਹੀਂ ਹੋ ਸਕਦਾ। ਜਿੱਥੇ ਡਰ ਹੈ, ਸੂਫੀ ਸਾਹਿਤ ਦੇ ਵਿੱਚ ਜ਼ਿਕਰ ਆਉਂਦਾ ਹੈ, ਤਸਵੁਫ ਦੇ ਵਿੱਚ ਰਾਬੀਆ ਬਸਰੀ ਇੱਕ ਬਹੁਤ ਵੱਡੇ ਸੇਂਟ ਹੋਏ। ਲੇਡੀ ਸੇਂਟ ਹੋਏ ਨੇ, ਜਿਸ ਤਰ੍ਹਾਂ ਮੀਰਾ ਬਾਈ ਹੋਈ ਹੈ। ਤੇ ਉਹਦਾ ਕਹਿਣਾ ਸੀ ਕਿ ਇਹ ਖੁਦਾ, ਜੇ ਮੈਨੂੰ ਤੇਰੇ ਨਾਲ ਮੁਹੱਬਤ ਇਸ ਕਰਕੇ ਆ ਕਿ ਮੈਨੂੰ ਜੰਨਤ ਮਿਲੇ, ਬੇਸ਼ੱਕ ਮੈਨੂੰ ਦੋਜ਼ਖ ਹੀ ਮਨਜ਼ੂਰ ਹੈ, ਕਿਉਂਕਿ ਮੇਰੀ ਮੁਹੱਬਤ ਦੇ ਪਿੱਛੇ, ਮੇਰੇ ਇਸ਼ਕ ਦੇ ਪਿੱਛੇ, ਗੁਰਬਾਣੀ ਵੀ ਇਸ਼ਕ ਦੀ ਗੱਲ ਕਰ ਰਹੀ ਹੈ ਨਾ, ਮੇਰੇ ਇਸ਼ਕ ਦੇ ਪਿੱਛੇ ਤੇਰੀ ਮੁਹੱਬਤ ਹੈ, ਤੇਰਾ ਪ੍ਰੇਮ ਹੈ। ਕਵੀ ਬਾਬਾ ਫਰੀਦ ਜੀ ਕਹਿੰਦਾ, ਦਿਲੋਂ ਮੁਹੱਬਤ ਜਿੰਨਾ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਇੱਕ ਮਿਸਾਲ ਭਾਰਤੀ ਇਤਿਹਾਸ ਜਾਂ ਮਿਥਿਹਾਸ ਚੋਂ ਲਈ ਜਾ ਸਕਦੀ ਹੈ। ਰਾਜਾ ਭੋਜ ਹੋਏ ਨੇ, ਉਹਦੇ ਦਰਬਾਰ ਦੇ ਵਿੱਚ ਵੱਡੇ ਵੱਡੇ ਪੰਡਿਤ ਧਾਰਮਿਕ ਵਿਅਕਤੀ ਸਨ। ਉਹ ਕਈ ਵਾਰ ਆਪਣੇ ਇਹਨਾਂ ਵੱਡੇ ਮਹਾਨ ਲੋਕਾਂ ਦਾ, ਜਿਹੜੇ ਆਪਣੇ ਆਪ ਨੂੰ ਮਹਾਨ ਕਹਿੰਦੇ ਸੀ, ਇਮਤਿਹਾਨ ਲੈਂਦੇ ਸੀ। ਇੱਕ ਵਾਰ ਉਹ ਆਪਣੇ ਮਹਿਲ ਚੋਂ, ਆਪਣੇ ਦਰਬਾਰ ਦੇ ਵਿੱਚ ਇੱਕ ਤੋਤਾ ਲੈ, ਤੇ ਉਹ ਤੋਤਾ ਇੱਕੋ ਹੀ ਗੱਲ ਕਹੇ, ਇਹੋ ਇੱਕ ਗੁਨਾਹ ਹੈ, ਇਹੀ ਗੁਨਾਹ। ਰਾਜੇ ਨੇ ਸਵਾਲ ਕੀਤਾ ਆਪਣੇ ਦਰਬਾਰੀਆਂ ਨੂੰ, ਖਾਸ ਤੌਰ ਤੇ ਉਹਨਾਂ ਮਹਾਨ ਪੰਡਤਾਂ ਨੂੰ ਜਿਹੜੇ ਵਿਦਵਾਨ ਸੀ, ਕਿ ਦੱਸੋ ਇਹ ਕੀ ਕਹਿ ਰਿਹਾ, ਇਹ ਕਿਹੜੇ ਗੁਨਾਹ ਦੀ, ਕਿਹੜੇ ਪਾਪ ਦੀ ਗੱਲ ਕਰ ਰਹੇ, ਇਹ ਪਤਾ ਕਰੋ। ਜਵਾਬ ਗਲਤ ਹੋਇਆ ਤਾਂ ਮੌਤ ਦੀ ਸਜ਼ਾ ਹੋਏਗੀ, ਜਵਾਬ ਠੀਕ ਹੋਇਆ ਤਾਂ ਇਨਾਮ ਵੀ ਦਿੱਤਾ ਜਾ ਸਕਦਾ। ਜਿਹੜਾ ਵੱਡਾ ਮਹਾਨ ਵਿਦਵਾਨ ਪੰਡਿਤ ਸੀ ਪਰੇਸ਼ਾਨ ਹੋ ਗਿਆ, ਬਾਕੀ ਵੀ ਪਰੇਸ਼ਾਨ ਹੋ ਗਏ, ਗਏ ਕੋਈ ਗਿਆਨੀ ਮਿਲ ਜਾਏ, ਕਿਸ ਤੋਂ ਮਿਲੇ। ਖੈਰ ਥੱਕ ਹਾਰ ਕੇ ਜਦੋਂ ਵਾਪਸ ਆ ਰਿਹਾ ਸੀ, ਤੇ ਇੱਕ ਚਰਵਾਹਾ ਜਿਹੜਾ ਡੰਗਰ ਚਾਰ ਰਿਹਾ ਸੀ, ਉਹਨੇ ਦੇਖ ਕੇ ਕਿਹਾ ਕਿ ਪੰਡਿਤ ਜੀ, ਤੁਹਾਡੇ ਚਿਹਰੇ ਤੋਂ ਲੱਗਦਾ ਹੈ ਕਿ ਤੁਸੀਂ ਬਹੁਤ ਕਿਸੇ ਪਰੇਸ਼ਾਨੀ ਚ, ਉਂਝ ਲੱਗਦਾ ਹੈ ਤੁਹਾਡੇ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ, ਪਰੇਸ਼ਾਨੀ ਹੈ। ਤਾਂ ਪੰਡਿਤ ਜੀ ਨੇ ਆਪਣੀ ਵਿਥਿਆ ਦੱਸ ਦਿੱਤੀ ਕਿ ਸਵਾਲ ਦਾ ਹੱਲ ਚਾਹੀਦਾ। ਉਹਨੇ ਕਿਹਾ ਠੀਕ ਹੈ, ਮੈਂ ਜਾਣਦਾ
ਮੈਨੂੰ ਲੈ ਜਾਓ, ਮੈਂ ਜਵਾਬ ਦੇਣਾ। ਉਹਨੇ ਕਿਹਾ ਜਵਾਬ ਤੇ ਦੇਣਾ ਪਰ ਮੇਰੀ ਇੱਕ ਸਮੱਸਿਆ ਹੈ, ਮੈਂ ਬਿਰਧਾ, ਮੇਰੇ ਨਾਲ ਇਹ ਕੁੱਤਾ ਹੈ, ਮੈਂ ਛੱਡ ਨਹੀਂ ਸਕਦਾ, ਇਹਨੂੰ ਮੈਂ ਨਾਲ ਲੈ ਕੇ ਜਾਣਾ, ਮੈਂ ਇਹਨੂੰ ਚੁੱਕ ਕੇ ਤੁਰ ਨਹੀਂ ਸਕਦਾ। ਪੰਡਿਤ ਜੀ ਨੂੰ ਇਨਾਮ ਦੀ ਲਾਲਚ ਸੀ, ਸਾਰਾ ਕੁਛ ਸੀ, ਪੈਰ ਹੀ ਸੀ ਗਲਤ ਨਾ ਹੋ ਜਾਏ। ਉਹਨੇ ਕਿਹਾ ਕੋਈ ਗੱਲ ਨੀ, ਮੈਂ ਇਹਨੂੰ ਮੋਢੇ ਤੇ ਚੁੱਕ ਲਿਆ। ਪੰਡਿਤ ਜੀ ਨੇ ਉਹ ਕੁੱਤਾ ਜਿਹੜਾ ਆਪਣੇ ਮੋਢੇ ਤੇ ਚੁੱਕਿਆ, ਤੁਰ ਪਿਆ ਉਹਦੇ ਨਾਲ। ਰਾਜ ਦਰਬਾਰ ਵਿੱਚ ਪਹੁੰਚੇ, ਤੋਤੇ ਨੇ ਉਹੀ ਗੱਲ ਕਹੀ, ਇੱਕੋ ਹੀ ਗੁਨਾਹ ਹੈ, ਇਹੀ ਇੱਕ ਗੁਨਾਹ ਹੈ, ਇੱਕੋ ਹੀ ਪਾਪ ਹੈ, ਇਹੀ ਇੱਕ ਪਾਪ ਹੈ, ਇਹੀ ਇੱਕ ਮਸਲਾ ਹੈ, ਜਵਾਬ ਦੇਣਾ ਸੀ। ਤੇ ਉਹਨੇ ਜਾਂਦਿਆਂ ਜਦੋਂ ਸੁਣਿਆ ਤੇ ਉਹਨੇ ਕਿਹਾ ਰਾਜਨ, ਜਿਹੜਾ ਉਹ ਇੱਕੋ ਪਾਪ ਹੈ ਤੇਰੇ ਸਾਹਮਣੇ ਖੜਾ। ਉਹਨੇ ਇਸ਼ਾਰਾ ਕੀਤਾ ਆਪਣੇ ਪੰਡਿਤ ਵੱਲ, ਇਹ ਖੜਾ। ਉਹ ਕਹਿੰਦਾ ਮੈਂ ਤੇਰੀ ਗੱਲ ਸਮਝਿਆ ਨੀ। ਉਹ ਕਹਿੰਦਾ ਸਮਝਣ ਦਾ ਮੈਂ ਸਮਝਾ ਦਿੰਦਾ, ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਕਿ ਇਹ ਵਿਅਕਤੀ ਕੁੱਤੇ ਨੂੰ ਛੋਹ ਨਹੀਂ ਸਕਦਾ, ਜੇ ਛੋਏਗਾ ਇਹਨੂੰ ਇਸ਼ਨਾਨ ਕਰਨਾ ਪੈਣਾ। ਇਹ ਇਸ ਵਕਤ ਇਸ ਲਾਲਚ ਦੇ ਜਾਂ ਪੈ ਦੇ ਕਾਰਨ ਕੁੱਤੇ ਨੂੰ ਮੋਢੇ ਤੇ ਚੁੱਕ ਕੇ ਤੇਰੇ ਕੋਲ ਖੜਾ ਹੈ, ਇਹੀ ਦੁੱਧ ਹੈ, ਇੱਕੋ ਹੀ ਜਿਹੜੀ ਦੁੱਧ ਹੈ ਉਹ ਇਹੀ ਆ। ਇੱਕ ਯਾਨੀ ਸਥਿਤੀ ਇੱਥੇ ਆ ਕਿ ਮੌਤ ਦਾ ਡਰ ਵੀ ਮਨੁੱਖ ਨੂੰ, ਜਾਂ ਸਵਰਗ ਦਾ ਲਾਲਚ ਵੀ ਜਾਂ ਇਨਾਮ ਦਾ ਲਾਲਚ ਵੀ ਮਨੁੱਖ ਨੂੰ ਆਪਣੇ ਉਸ ਧਰਮ ਕਰਮ ਤੋਂ ਪਰੇ ਲੈ ਜਾਂਦਾ ਹੈ, ਕਿਉਂਕਿ ਇਹ ਫੋਕਟ ਹੈ ਸਾਰਾ ਕੁਛ। ਗੁਰੂ ਸਾਹਿਬ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ। ਇਹੋ ਜੇ ਕਰਮ ਧਰਮ ਕਿਉਂ ਕਰਦੇ ਆ? ਲਾਲਚ ਵਾਸ ਕਰਦੇ ਆ, ਨਹੀਂ ਤੇ ਇਹਦੀ ਲੋੜ ਹੀ ਨਹੀਂ ਆ। ਅਕਾਲ ਪੁਰਖ ਜਾਂ ਕੋਈ ਦੇਵੀ ਦੇਵਤਾ ਜਿਸ ਨੂੰ ਜਿਹੜਾ ਮੰਨਦਾ ਹੈ, ਉਹ ਤੁਹਾਡੇ ਕਿਸੇ ਬਲੀਦਾਨ ਦੇ ਭੁੱਖੇ ਨਹੀਂ ਆ, ਤੁਹਾਡੇ ਅਮਲ ਦੀ ਗੱਲ ਹੈ। ਅਮਲ ਕਰਨ ਵਾਲੀ ਗੱਲ ਜਿਹੜੀ ਆ, ਜਿਹੜਾ ਉਦਮ ਕਰਨਾ ਹੈ ਨਾ ਬਾਣੀ, ਜਾਂ ਉਦਮ ਕਰੇਂਦੇ ਆ ਜੀਵ ਤੂੰ ਕਮਾਉਂਦੇ ਆ ਸੁੱਖ ਪੁੰਜ, ਇੱਥੇ ਉਦਮ ਜਿਹੜਾ ਹੈ ਉਹ ਅਮਲ ਦੀ ਗੱਲ ਹੈ, ਅਮਲ ਜ਼ਿੰਦਗੀ ਦਾ ਕਰਮ। ਤੇ ਕਰਮ ਚੰਗੇ ਹੋਣ, ਹਰ ਕਾ ਨਾਮ ਜਪ ਨਿਰਮਲ ਕਰਮ, ਨਿਰਮਲ ਕਰਮ ਹੀ ਅਸਲ ਦੇ ਵਿੱਚ ਧਾਰਮਿਕਤਾ ਦਾ ਉਦੇਸ਼ ਹੈ, ਧਾਰਮਿਕਤਾ ਦਾ ਕੇਂਦਰ ਹੈ। ਧਾਰਮਿਕ ਉਹੀ ਹੋ ਸਕਦਾ ਜੋ ਕਿਸੇ ਦੇ ਕੰਮ ਆ ਸਕੇ। ਭਾਰਤ ਵਿੱਚ ਜਿਹੜਾ ਕਨਸੈਪਟ ਸੀ ਮੁਕਤੀ ਦਾ ਮਰਨ ਤੋਂ ਬਾਅਦ, ਉਸ ਲਾਲਚ ਦੇ ਵਿੱਚ ਮਨੁੱਖ ਆਪਣੇ ਪਰਿਵਾਰਾਂ ਨੂੰ ਵੀ ਦਾਨ ਕਰ ਛੱਡਦੇ ਸੀ, ਅਸੀਂ ਕੀ ਲੈਣਾ, ਸਾਡਾ ਨਿੱਜੀ ਮੁਕਤੀ ਹੋਵੇ। ਇਹੋ ਜਿਹਾ ਬੰਦਾ ਕਿਸੇ ਹੋਰ ਵਾਸਤੇ ਕੁਰਬਾਨੀ ਦੇ ਹੀ ਨਹੀਂ ਸਕਦਾ, ਇਹੀ ਪੜਾਇਆ ਗਿਆ ਸੀ ਨਾ ਉੱਥੇ। ਸੋ ਗੁਰਮਤ ਦੇ ਵਿੱਚ ਮਨੁੱਖ ਨੂੰ ਕਹਿੰਦੇ ਨਾ ਕਿ ਅਮਲ ਸੇ ਬਣਤੀ ਹੈ ਜ਼ਿੰਦਗੀ, ਜੰਨਤ ਵੀ ਜਹਾਨਮ ਵੀ, ਇਹ ਖਾਕੀ ਆਪਣੀ ਫਿਤਰਤ ਮੇਂ ਨਾ ਨੂਰੀ ਹੈ ਨਾ ਨਾਰੀ ਹੈ। ਅਸਲ ਦੇ ਵਿੱਚ ਮਨੁੱਖ ਆਪਣੀ ਡੈਸਟਨੀ, ਆਪਣਾ ਅਮਲੀ ਜੀਵਨ ਆਪਣੇ ਕਰਮ ਨਾਲ, ਆਪਣੀ ਸੋਚ ਨਾਲ ਤਿਆਰ ਕਰਦਾ ਹੈ, ਨਾ ਕਿ ਕਿਸੇ ਅਜਿਹੀ ਲਾਲਚ ਦੇ ਨਾਲ ਕਿ ਮੈਨੂੰ ਕੋਈ ਸਵਰਗ ਮਿਲੇਗਾ, ਮੈਨੂੰ ਕੋਈ ਨਰਕਾਂ ਦਾ ਪੈ ਹੋਏਗਾ। ਧਰਮ ਪੈ ਤੇ ਲਾਲਚ ਪਾਉ ਮੋਹ ਇਸ ਤੋਂ ਪਰੇ ਦੀ ਚੀਜ਼ ਹੈ। ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ

ਦਸਮੇਸ਼ ਪਿਤਾ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ। ਰਸਨਾ ਨੂੰ ਕਰੋ ਪਵਿੱਤਰ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ।

ਵਾਸਤੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਰਹੇ ਹਾਂ। ਗੁਰਮੁਖ ਪਿਆਰਿਓ, ਪਿਛਲੇ ਸਮਿਆਂ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਹੁਤ ਔਖੇ ਸਨ। ਇਸ ਕਰਕੇ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਇਹ ਬਚਨ ਅਰਦਾਸ ਦੇ ਵਿੱਚ ਸ਼ਾਮਲ ਕੀਤੇ। ਜੋ ਰੋਜ਼ਾਨਾ ਹੀ ਆਪਾਂ ਸਤਿਗੁਰਾਂ ਦੇ ਅੱਗੇ ਜਦੋਂ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ, ਸਤਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਇਹ ਰੋਜ਼ਾਨਾ ਸਿੱਖ ਅਰਦਾਸ ਦੇ ਵਿੱਚ ਮੰਗ ਕਰਦਾ ਹੈ। ਸਤਿਗੁਰੂ ਜੀ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋਣ, ਇਸ਼ਨਾਨ ਹੋਣ। ਸੋ ਆਪਾਂ ਭਾਗਾਂ ਵਾਲੇ ਹਾਂ, ਕਰਮਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਸਮੇਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਉਸ ਤੋਂ ਉੱਤਮ ਭਾਗ ਨੇ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਹਾਂ ਤਾਂ ਸਤਿਗੁਰਾਂ ਦੀ ਗੁਰਬਾਣੀ ਦਾ ਹਰੀ ਜਸ ਕੀਰਤਨ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਕੀਰਤਨ ਸਰਵਣ ਕੀਤਾ ਹੈ। ਕਿਉਂਕਿ ਸਤਿਗੁਰਾਂ ਦੇ ਪਾਵਨ ਅੰਦਰ, ਗੁਰਬਾਣੀ ਦੇ ਅੰਦਰ ਵਚਨ ਆਉਂਦੇ ਨੇ, ਗੁਰਦੁਆਰਾ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਕਾਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਹ ਦੇਵੈ ਮਾਨਾ ਹੈ। ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਇੱਜ਼ਤ ਪ੍ਰਾਪਤ ਹੁੰਦਾ ਹੈ ਜਿਹੜੇ ਗੁਰੂ ਘਰ ਦੇ ਵਿੱਚ ਆ ਕਰਕੇ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਦੇ ਨੇ। ਔਰ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਰੋਜ਼ਾਨਾ ਆਪਾਂ ਲਾਈਵ ਵੀ ਘਰਾਂ ਦੇ ਵਿੱਚ ਸਰਵਣ ਕਰਦੇ ਹਾਂ। ਉਹ ਭਾਗਾਂ ਵਾਲੀਆਂ ਰੂਹਾਂ ਰੋਜ਼ਾਨਾ ਜੋ ਇੱਥੇ ਹਾਜ਼ਰੀ ਭਰ ਕੇ ਸਰਵਣ ਕਰਦੇ ਹਨ। ਸੋ ਗੁਰਮੁਖ ਪਿਆਰਿਓ, ਗੁਰੂ ਦੀ ਸੰਗਤ ਵਿੱਚ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਉਹਨਾਂ ਗੁਰਸਿੱਖਾਂ ਦੇ ਸਭ ਤੋਂ ਵੱਡੇ ਭਾਗ ਹੁੰਦੇ ਨੇ ਕਿਹਨਾਂ ਦੇ, ਜੋ ਗੁਰਚਰਨੀ ਸਿੱਖ ਪੜਦੇ ਆ, ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਆ ਕਰਕੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਦੇ ਨੇ, ਜਿਹੜੇ ਸਤਸੰਗ ਦੇ ਵਿੱਚ ਆ ਕਰਕੇ ਬੈਠਦੇ ਨੇ, ਉਹਨਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਰਮਹੰਸ ਦੀ ਉਪਾਧੀ ਦਿੱਤੀ ਹੈ ਵੀ ਉਹ ਪਰਮਹੰਸ ਨੇ। ਗੁਰਸਿੱਖਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬੇਨਤੀ ਕੀਤੀ ਵੀ ਭਾਈ ਸਾਹਿਬ ਜੀ ਇੱਕ ਤਾਂ ਹੰਸ ਹੁੰਦੇ ਨੇ ਤੇ ਤੁਸੀਂ ਗੁਰਸਿੱਖਾਂ ਨੂੰ ਪਰਮ ਹੰਸ ਕਹਿੰਦੇ ਹੋ, ਤੇ ਹੰਸ ਤੇ ਪਰਮ ਹੰਸ ਦੇ ਵਿੱਚ ਕੀ ਫਰਕ ਹੈ ਇਸ ਦੇ ਬਾਰੇ ਦੱਸੋ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਵਿਤ ਸਬਈਆਂ ਦੇ ਅੰਦਰ ਬਚਨ ਕੀਤੇ ਨੇ, ਕਹਿੰਦੇ ਮਾਨਸਾਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਧੁਜਾ ਧਰਮ ਸਾਲਾ ਚੱਲ ਆਵਹੀ। ਕਹਿੰਦੇ ਜਿਹੜਾ ਹੰਸ ਹੈ, ਹੰਸ ਨੇ ਇੱਕ ਨਿਸ਼ਾਨੀ ਰੱਖੀ ਆ, ਮਾਨ ਸਰੋਵਰ ਜਿੱਥੇ ਉਸਨੂੰ ਦਿਸਦਾ ਹੈ ਤੇ ਉੱਥੇ ਹੰਸ ਭਾਵੇਂ ਉਡਾਰੀ ਮਾਰਦਾ ਹੋਵੇ ਉਹ ਮਾਨ ਸਰੋਵਰ ਤੇ ਆ ਕੇ ਬੈਠ ਜਾਂਦਾ। ਪਰ ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਦਾ ਸਿੱਖ ਜਦੋਂ ਆਪਣੇ ਘਰ ਤੋਂ ਗੁਰੂ ਘਰ ਦੇ ਵੱਲ ਨੂੰ ਤੁਰਦਾ ਹੈ ਤੇ ਗੁਰੂ ਦਾ ਸਿੱਖ ਵੀ ਇੱਕ ਨਿਸ਼ਾਨੀ ਰੱਖ ਕੇ ਤੁਰਦਾ ਵੀ ਜਿੱਥੇ ਗੁਰੂ ਦਾ ਧਰਮ ਧੁਜਾ ਧੁਜਾ ਭਾਵ ਗੁਰੂ ਦਾ ਨਿਸ਼ਾਨ ਲੱਗਿਆ ਹੋਵੇ, ਤੇ ਗੁਰੂ ਦਾ ਸਿੱਖ ਤੁਰਦਾ ਹੈ ਮਾਨਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਧੁਜਾ ਧਰਮ ਸਾਲਾ ਚੱਲ ਆਵਹੀ। ਉਹ ਧਰਮਸਾਲ ਤੋਂ ਭਾਵ ਪਹਿਲਾਂ ਧਰਮਸਾਲਾ ਕਹਿੰਦੇ ਸੀ, ਹੁਣ ਆਪਾਂ ਗੁਰਦੁਆਰਾ ਸਾਹਿਬ ਕਹਿੰਦੇ ਹਾਂ। ਗੁਰੂ ਦਾ ਸਿੱਖ ਗੁਰੂ ਦੀ ਨਿਸ਼ਾਨੀ ਵੇਖ ਕੇ ਉਹ ਧਰਮਸਾਲਾ ਦੇ ਅੰਦਰ ਗੁਰੂ ਘਰ ਦੇ ਵਿੱਚ ਆਉਂਦਾ ਹੈ। ਰਸਤੇ ਦੇ ਵਿੱਚ ਭਾਵੇਂ ਜਿੱਡੇ ਮਰਜ਼ੀ ਮਹਿਲ ਹੋਣ,
ਭਾਵੇਂ ਮਹਿੰਗੀਆਂ ਕੋਠੀਆਂ ਪਾਈਆਂ ਹੋਣ, ਗੁਰੂ ਦਾ ਸਿੱਖ ਕਿਸੇ ਕੋਠੀ ਨੂੰ ਮਹਿਲ ਨੂੰ ਮੱਥਾ ਨਹੀਂ ਟੇਕਦਾ, ਉੱਥੇ ਜਾ ਕੇ ਨਹੀਂ ਬੈਠਦਾ। ਗੁਰੂ ਦਾ ਸਿੱਖ ਗੁਰੂ ਘਰ ਦੇ ਵਿੱਚ ਜਾ ਕਰਕੇ ਸੰਗਤ ਦੇ ਵਿੱਚ ਬੈਠਦਾ ਹੈ। ਫਿਰ ਭਾਈ ਗੁਰਦਾਸ ਜੀ ਨੂੰ ਸਿੱਖ ਕਹਿਣ ਲੱਗੇ ਮਹਾਰਾਜ, ਭਾਈ ਗੁਰਦਾਸ ਜੀ ਨੂੰ ਸਿੱਖ ਕਹਿਣ ਲੱਗੇ ਭਾਈ ਸਾਹਿਬ ਜੀ। ਫਿਰ ਪਰਮ ਹੰਸ ਤੇ ਹੰਸ ਦੇ ਵਿੱਚ ਫਰਕ ਕੀ ਆ? ਇਹ ਤਾਂ ਇੱਕੋ ਹੀ ਗੱਲ ਆ, ਉਹ ਮਾਨ ਸਰੋਵਰ ਤੇ ਬੈਠ ਜਾਂਦਾ ਤੇ ਸਿੱਖ ਸਤਸੰਗ ਦੇ ਵਿੱਚ ਚਲਿਆ ਜਾਂਦਾ। ਫਿਰ ਭਾਈ ਗੁਰਦਾਸ ਜੀ ਨੇ ਇੱਕ ਹੋਰ ਉਦਾਹਰਣ ਦਿੱਤੀ। ਉਹ ਭਾਈ ਗੁਰਦਾਸ ਜੀ ਕਹਿੰਦੇ ਨੇ, ਉਤ ਮੁਕਤ ਤਾਹਲ ਆਹਾਰ ਦੁਤੀਆ ਨਾਸਤ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਹੰਸ ਹੈ ਉਹ

ਸਿੱਖ ਗੁਰੂ ਦਾ ਸ਼ਬਦ ਸੁਣ ਲੈਂਦਾ ਸਤਸੰਗ ਦੇ ਵਿੱਚ ਆ ਕਰਕੇ। ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਹੋਰ ਉਦਾਹਰਨ ਦੇ ਕੇ ਸਮਝਾਇਆ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਨੀਰ ਖੀਰ ਨਿਰਵਾਰੋ ਵਖਾਨੀ ਅਤ, ਕਹਿੰਦੇ ਉਤ ਖੀਰ ਨੀਰ ਨਿਰਵਾਰੋ ਵਖਾਨੀ ਅਤ, ਕਹਿੰਦੇ ਉਧਰ ਮਾਨ ਸਰੋਵਰ ਤੇ ਜਿਹੜਾ ਹੰਸ ਹੈ, ਹੰਸ ਦੀ ਜਿਹੜੀ ਚੁੰਝ ਹੈ ਉਹਦੇ ਵਿੱਚ ਪਰਮਾਤਮਾ ਨੇ ਖਟਿਆਈ ਭਰੀ ਹੈ। ਜੇ ਹੰਸ ਦੇ ਅੱਗੇ ਪਾਣੀ ਦੇ ਵਿੱਚ ਦੁੱਧ ਮਿਲਾ ਕੇ ਰੱਖਿਆ ਜਾਵੇ, ਹੰਸ ਆਪਣੀ ਚੁੰਝ ਪਾਣੀ ਦੇ ਵਿੱਚ ਮਾਰਦਾ ਤੇ ਜਿਹੜੀ ਦੁੱਧ ਦੀ ਫੁੱਟੀ ਹੁੰਦੀ ਆ ਉਹ ਚੁੱਕ ਲੈਂਦਾ ਤੇ ਪਾਣੀ ਛੱਡ ਦਿੰਦਾ। ਤੇ ਇਤ ਗੁਰ, ਇੱਧਰ ਕਹਿੰਦੇ ਇਤ ਗੁਰ ਮਤ ਦੁਰਮਤ ਸਮਝਾਵਹੀ, ਇੱਧਰ ਜਿਹੜੇ ਗੁਰੂ ਦੀ ਸੰਗਤ ਹੈ, ਗੁਰੂ ਦੀ ਸੰਗਤ ਵਿੱਚ ਗੁਰੂ ਦਾ ਸਿੱਖ ਜਦੋਂ ਆ ਕਰਕੇ ਬੈਠਦਾ ਹੈ, ਗੁਰੂ ਦਾ ਸਿੱਖ ਭੈੜੀ ਮਤ ਦੁਰਮਤ ਜਿਹੜੀ ਆ ਉਹਦਾ ਤਿਆਗ ਕਰ ਦਿੰਦਾ ਤੇ ਗੁਰਮਤ ਗੁਰੂ ਦੀ ਮਤ ਤੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਖੀਰ ਤੇ ਬਚਨ ਕੀਤਾ, ਕਹਿੰਦੇ ਜੀ ਫਿਰ ਫਰਕ ਕੀ ਆ ਪਰਮ ਹੰਸ ਤੇ ਹੰਸ ਦੇ ਵਿੱਚ ਫਰਕ ਕੀ ਆ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਅਖੀਰਲੀ ਪੰਗਤੀ ਵਿੱਚ ਕਹਿੰਦੇ ਨੇ, ਦੱਸਦੇ ਨੇ ਵੀ ਕਿੰਨਾ ਫਰਕ ਹੈ। ਕਹਿੰਦੇ ਉਧਰ ਉਤ ਬਾਗ ਹੰਸ ਬੰਸ ਦੁੱਬ ਦਾ ਨਾ ਮੇਟ ਸੱਕ ਹੈ, ਕਹਿੰਦੇ ਜਿਹੜਾ ਹੰਸ ਆ, ਹੰਸ ਜੇ ਕੋਈ ਹੋਰ ਉਹਦੇ ਕੋਲੇ ਕਾਂ ਜਾਂ ਕੋਈ ਹੋਰ ਆ ਜਾਵੇ ਉਹਦੀ ਸੰਗਤ ਕਰ ਲਵੇ, ਉਹਦੀ ਦੁੱਬ ਦਾ ਨਹੀਂ ਮੇਟ ਸਕਦਾ, ਉਹਨੂੰ ਆਪਣੇ ਵਰਗਾ ਨਹੀਂ ਬਣਾ ਸਕਦਾ ਜਿਹੜਾ ਹੰਸ ਹੈ। ਇਤ ਕਾਗ ਪਾਗ ਸਮ ਰੂਪ ਕੈ ਮਿਲਾਵ ਹੀ, ਕਹਿੰਦੇ ਇੱਧਰ ਜਿਹੜੀ ਗੁਰੂ ਦੀ ਸੰਗਤ ਹੈ, ਗੁਰੂ ਦੀ ਹਜ਼ੂਰੀ ਆ, ਇੱਥੇ ਕਹਿੰਦੇ ਜੇ ਕਾਂ ਬਿਰਤੀ ਦਾ ਬੰਦਾ ਵੀ ਆ ਜਾਵੇ, ਕਾਂ ਦਾ ਸੁਭਾਅ ਹੁੰਦਾ ਗੰਦਗੀ ਖਾਣੀ, ਕਾਂ ਗੰਦੇ ਥਾਵਾਂ ਤੇ ਜਾ ਕੇ ਚੁੰਝਾਂ ਠੁੰਗਾਂ ਮਾਰਦਾ ਹੈ, ਕਾਂ ਦਾ ਸੁਭਾਅ ਗੰਦਗੀ ਫਰੋਲਣੀ, ਪਰ ਕਹਿੰਦੇ ਜਿਹੜਾ ਗੁਰੂ ਦਾ ਦੁਆਰ ਹੈ, ਇਸ ਗੁਰੂ ਨਾਨਕ ਦੇ ਦਰ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਜੇ ਕੋਈ ਕਾਂ ਬਿਰਤੀ ਦਾ ਬੰਦਾ ਵੀ ਆ ਜਾਵੇ ਤੇ ਸਤਿਗੁਰੂ ਜੀ ਉਹਨੂੰ ਵੀ ਸਤਸੰਗਤ ਦੇ ਨਾਲ ਮਿਲਾ ਦਿੰਦੇ ਨੇ, ਗੁਰੂ ਦਾ ਗਿਆਨ ਬਖਸ਼ਿਸ਼ ਕਰ ਦਿੰਦੇ ਨੇ। ਤੇ ਐਡੀ ਕਿਰਪਾ ਹੈ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸਤਸੰਗਤ ਦੇ ਵਿੱਚ ਬੈਠਣਾ। ਤੇ ਗੁਰਮੁਖ ਪਿਆਰਿਓ, ਜਿਹੜਾ ਸੰਗਤ ਹੁੰਦੀ ਆ ਨਾ, ਜੇ ਮਨੁੱਖ ਨੂੰ ਮਾੜੀ ਸੰਗਤ ਮਿਲ ਜਾਵੇ ਜੇਲ੍ਹਾਂ ਤੱਕ ਪਹੁੰਚਾ ਦਿੰਦੀ ਹੈ, ਮਾੜੀ ਸੰਗਤ ਮਨੁੱਖ ਨੂੰ ਨਰਕਾਂ ਦਾ ਭਾਗੀ ਬਣਾ ਦਿੰਦੀ ਹੈ, ਨਰਕਾਂ ਤੱਕ ਪਹੁੰਚਾ ਦਿੰਦੀ ਹੈ। ਪਰ ਜਿਹੜੀ ਗੁਰੂ ਦੀ ਸੰਗਤ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਜਿਹੜੀ ਆ ਉਹ ਤਾਰ ਦਿੰਦੀ ਹੈ। ਦੇਖੋ ਭਾਈ ਸਾਹਿਬ ਭਾਈ ਵਿਧੀ ਚੰਦ ਜੀ, ਉਹਨਾਂ ਦਾ ਪਹਿਲਾ ਜੀਵਨ ਕਿਹੋ ਜਿਹਾ ਸੀ, ਚੋਰੀਆਂ ਕਰਨੀਆਂ ਉਹਨਾਂ ਦਾ ਜੀਵਨ ਸੀ। ਤੇ ਇੱਕ ਦਿਨ ਤੇ ਕਿਸੇ ਨਗਰ ਦੇ ਵਿੱਚੋਂ ਮੱਝਾਂ ਚੋਰੀ ਕਰਕੇ ਲਿਜਾ ਰਹੇ ਨੇ, ਉਹ ਮੱਝਾਂ ਦਾ ਮਾਲਕ ਤੇ ਪਿੰਡ ਦੇ ਲੋਕ ਭਾਈ ਵਿਧੀ ਚੰਦ ਜੀ ਦੇ ਮਗਰ ਲੱਗੇ। ਅੱਗੇ ਕੀ ਹੋਇਆ ਤੇ ਬਾਬਾ ਅਦਲੀ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਬਾਬਾ ਅਦਲੀ ਜੀ ਬੈਠੇ ਨੇ, ਸਮਾਧੀ ਲਾਈ ਤੇ ਗੁਰਮੁਖ ਪਿਆਰਿਓ, ਰਾਤ ਦਾ ਅੰਮ੍ਰਿਤ ਵੇਲੇ ਦਾ ਸਮਾਂ, ਭਾਈ ਵਿਧੀ ਚੰਦ ਜੀ ਮੱਝਾਂ ਲੈ ਕੇ ਬਾਬਾ ਅਦਲੀ ਜੀ ਦੇ ਕੋਲ ਚਲੇ ਗਏ। ਕੋਲ ਨੇੜੇ ਛੱਪੜ ਸੀ, ਭਾਈ ਵਿਧੀ ਚੰਦ ਜੀ ਨੇ ਮੱਝਾਂ ਛੱਪੜ ਦੇ ਵਿੱਚ ਵਾੜ ਦਿੱਤੀਆਂ। ਬਾਬਾ ਅਦਲੀ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਅੱਜ ਬਚਾ ਲਵੋ। ਤੇ ਉਸ ਸਮੇਂ ਭਾਈ ਅਦਲੀ ਜੀ ਨੇ ਕਿਹਾ ਵੀ ਅੱਜ ਤੋਂ ਤੂੰ ਇਹ ਪਰਨ ਕਰ ਵੀ ਮੈਂ ਅੱਗੇ ਵਾਸਤੇ ਚੋਰੀ ਨਹੀਂ ਕਰਾਂਗਾ, ਜੇ ਤੂੰ ਇਹ ਪਰਨ ਕਰੇਗਾ ਤਾਂ ਤੈਨੂੰ ਬਚਾਉਣ ਵਾਲੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਉਹ ਬਚਾ ਲੈਣਗੇ। ਤੇ ਉਸ ਸਮੇਂ ਭਾਈ ਵਿਧੀ ਚੰਦ ਜੀ ਨੇ ਪਰਨ ਕੀਤਾ ਕਿ ਮਹਾਰਾਜ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ ਤੇ ਅੱਜ ਮੈਨੂੰ ਬਖਸ਼ ਦੇਵੋ। ਤੇ ਗੁਰਮੁਖ ਪਿਆਰਿਓ, ਭਾਈ ਵਿਧੀ ਚੰਦ ਜੀ ਨੂੰ ਸੰਗਤ ਬਾਬਾ ਅਦਲੀ ਜੀ ਦੀ ਪ੍ਰਾਪਤ ਹੋਈ ਤੇ ਕਿੱਡਾ ਉੱਚਾ ਤੇ ਸੁੱਚਾ ਜੀਵਨ ਬਣ ਗਿਆ ਬਾਬਾ ਵਿਧੀ ਚੰਦ ਜੀ ਦਾ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਲਈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕੀਤੀ।

ਸਭ ਰੱਖੇ ਕੁਟੰਬਾਂ ਨਾਲ। ਅੱਜ ਦਾ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 957 ਅੰਗ ਦੇ ਉੱਪਰ ਰਾਮ ਕੱਲੀ ਦੀ ਦੂਜੀ ਵਾਰ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਗੁਰਬਾਣੀ ਦੇ ਰਚਨਹਾਰ ਧੰਨ ਸਤਿਗੁਰੂ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਕੁਝ ਵਿਦਵਾਨ ਲਿਖਦੇ ਨੇ ਕਿ ਜਿਹੜੇ ਸ਼ਬਦ ਅੱਜ ਦਾ ਸ੍ਰੀ ਹੁਕਮਨਾਮਾ ਸਾਹਿਬ ਹੈ, ਜਿਸ ਸਮੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਹੋਏ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾ ਗਏ ਸਨ, ਤੇ ਜਦੋਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਗੁਰਗੱਦੀ ਤੇ ਵਿਰਾਜਮਾਨ ਹੋਏ, ਉਸ ਸਮੇਂ ਜਿਹੜਾ ਪਿਰਥੀ ਚੰਦ ਸੀ, ਕਿਉਂਕਿ ਉਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਤੋਂ ਵੱਡੇ ਸਨ, ਉਹ ਕਹਿੰਦੇ ਸੀ ਵੀ ਗੁਰਗੱਦੀ ਦਾ ਹੱਕ ਜਿਹੜਾ ਹੈ ਉਹ ਮੇਰਾ ਹੈ। ਉਹਨਾਂ ਨੂੰ ਗੁਰਗੱਦੀ ਨਾ ਮਿਲੀ ਤਾਂ ਉਹਨਾਂ ਨੇ ਜਹਾਂਗੀਰ ਤੱਕ ਪਹੁੰਚ ਕੀਤੀ ਕਿ ਮੈਨੂੰ ਗੁਰਗੱਦੀ ਜਿਹੜੀ ਆ ਉਹ ਦਵਾਈ ਜਾਵੇ। ਉਹ ਗੁਰਗੱਦੀ ਤਾਂ ਨਾ ਦਵਾ ਸਕੇ, ਜੋ ਕੋਠਾ ਗੁਰੂ ਕਾ ਭਾਈ ਭਗਤੇ ਦੇ ਕੋਲ ਇੱਕ ਪਿੰਡ ਜਹਾਂਗੀਰ ਨੇ ਪਿਰਥੀ ਚੰਦ ਨੂੰ ਦੇ ਦਿੱਤਾ। ਪਿਰਥੀ ਚੰਦ ਜਿਹੜਾ ਸੀ ਉਹਨੇ ਫਿਰ ਸੁਲਹੀ ਖਾਂ ਤੇ ਸੁਲੱਭੀ ਖਾਂ ਜਿਹੜੇ ਸੀ ਉਹਨਾਂ ਦੇ ਕੋਲ ਪਹੁੰਚ ਕੀਤੀ, ਉਹਨਾਂ ਨੂੰ ਕਿਹਾ ਕਿ ਮੇਰਾ ਖਰਚਾ ਬਹੁਤ ਹੋ ਗਿਆ ਹੈ, ਮੇਰੀ ਮਦਦ ਕੀਤੀ ਜਾਵੇ। ਤੇ ਸੁਲਹੀ ਖਾਂ ਤੇ ਸੁਲੱਭੀ ਖਾਂ ਨੂੰ ਜਿਹੜਾ ਪਿਰਥੀ ਚੰਦ ਸੀ ਉਹ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਚੜ੍ਹਾਈ ਕਰਵਾ ਕੇ ਲੈ ਕੇ ਆਉਣ ਲੱਗਿਆ। ਤੇ ਜਿਸ ਸਮੇਂ ਸੁਲਹੀ ਖਾਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਚੜ੍ਹਾਈ ਕਰਕੇ ਆਉਣ ਲੱਗਿਆ, ਤੇ ਉਸ ਸਮੇਂ ਪਹਿਲਾਂ ਉਹ ਪਿਰਥੀ ਚੰਦ ਦੇ ਕੋਲ ਗਿਆ ਘਰ। ਪਿਰਥੀ ਚੰਦ ਦੇ ਕੋਲ ਗਿਆ, ਉੱਥੇ ਉਹਨੇ ਜਲ ਪਾਨ ਕੀਤਾ। ਉਸ ਤੋਂ ਬਾਅਦ ਤੇ ਗੁਰਮੁਖ ਪਿਆਰਿਓ ਜਦੋਂ ਇਸ ਪਾਸੇ ਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵੱਲ ਨੂੰ ਆਉਣ ਲੱਗੇ, ਘੋੜੇ ਦੇ ਉੱਪਰ ਸਵਾਰ ਹੈ, ਤੇ ਗੁਰਮੁਖ ਪਿਆਰਿਓ ਘੋੜਾ ਜਿਹੜਾ ਸੀ ਰਸਤੇ ਦੇ ਵਿੱਚ ਪੱਠਾ ਸੀ, ਪੱਠੇ ਦੇ ਉੱਪਰ ਘੋੜਾ ਚੜ੍ਹਿਆ। ਤੇ ਪੱਠੇ ਦੇ ਉੱਪਰ ਜਦੋਂ ਘੋੜਾ ਚੜ੍ਹਿਆ ਤੇ ਘੋੜਾ ਇੱਕਦਮ ਤ੍ਰਭਕ ਗਿਆ, ਘੋੜਾ ਤ੍ਰਭਕਿਆ ਤੇ ਘੋੜਾ ਜਿਹੜਾ ਸੀ ਉਹ ਪੱਠੇ ਦੇ ਵਿੱਚ ਜਾ ਵੜਿਆ, ਡਿੱਗਿਆ। ਤੇ ਉਸ ਸਮੇਂ ਸੁਲਹੀ ਖਾਂ ਜਿਹੜਾ ਸੀ ਉਹਦੀ ਮੌਤ ਹੋ ਗਈ। ਤੇ ਉਸ ਨਾਲ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਗੁਰਬਾਣੀ ਦੇ ਜਿਹੜੇ ਸ਼ਬਦ ਸੀ ਉਚਾਰਨ ਕੀਤੇ, ਸੁਲਹੀ ਹੋਏ ਮੂਆ ਨਾ ਪਾ ਕੇ ਸ਼ਬਦ ਵੀ ਸਤਿਗੁਰਾਂ ਨੇ ਉਚਾਰਨ ਕੀਤਾ। ਤੇ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਫਿਰ ਉਸ ਸਮੇਂ ਇਹ ਸ਼ਬਦ ਜਿਹੜੇ ਸੀ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਜਿਹੜਾ ਹੁਕਮਨਾਮਾ ਸਾਹਿਬ ਆਇਆ, ਇਹ ਸ਼ਬਦ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਭੀੜ ਹੋ ਮੁੱਕ ਲਾਈ ਕੀਤੀਅਨ, ਭੀੜ ਹੋ ਤੋਂ ਭਾਵ ਜਦੋਂ ਵਿਪਤਾ ਦਾ ਸਮਾਂ ਬਣਿਆ, ਤੇ ਉਸ ਸਮੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਕਹਿੰਦੇ ਨੇ, ਹੇ ਭਾਈ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨੇ ਸਾਡੀ ਰੱਖਿਆ ਕੀਤੀ ਹੈ। ਸਭ ਰੱਖੇ ਕੁਟੰਬਾਂ ਨਾਲ, ਸਾਰੇ ਪਰਿਵਾਰ ਦੇ ਸਮੇਤ, ਸਾਰੇ ਗੁਰਸਿੱਖਾਂ ਦੇ ਸਮੇਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਸਾਡੀ

ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ, ਜਿਹੜਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੂੰ ਯਾਦ ਕਰਦਾ ਹੈ, ਉਹਦੀ ਯਾਦ ਦੇ ਵਿੱਚ ਜੁੜਦਾ ਹੈ, ਉਹ ਪਰਮੇਸ਼ਰ ਵਾਹਿਗੁਰੂ ਆਪਣੇ ਪਿਆਰਿਆਂ ਦੇ ਕਾਰਜ ਆਪ ਸਵਾਰਦਾ ਹੈ ਜਦੋਂ ਅਸੀਂ ਉਹਨੂੰ ਯਾਦ ਕਰਦੇ ਹਾਂ। ਉਹ ਪਰ ਕਾਜ ਤਾਂ ਸਵਾਰਦਾ ਹੈ, ਉਹਦੀ ਭਗਤੀ ਕਰਨੀ ਪੈਂਦੀ ਆ, ਪਰਮੇਸ਼ਰ ਨੂੰ ਯਾਦ ਕਰਨਾ ਪੈਂਦਾ ਹੈ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਹਨਾਂ ਦੇ ਕਾਰਜ ਪਰਮੇਸ਼ਰ ਵਾਹਿਗੁਰੂ ਸਵਾਰਦਾ ਹੈ ਜਿਹੜੇ ਭਾਈ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਯਾਦ ਕਰਦੇ ਨੇ। ਕਾਰਜ ਆਪ ਸਵਾਰਨ ਤੇ ਸਤਿਗੁਰੂ ਜੀ ਉਹ ਆਪ ਆਪਣੇ ਸੇਵਕਾਂ ਦੇ ਕਾਰਜ ਸਵਾਰਦਾ ਹੈ। ਸੋ ਪ੍ਰਭ ਸਦਾ ਸੰਭਾਲ, ਉਹ ਆਪਣੇ ਪਿਆਰਿਆਂ ਦੀ ਹਮੇਸ਼ਾ ਭਾਈ ਪਰਮੇਸ਼ਰ ਵਾਹਿਗੁਰੂ

ਉਹ ਪਰਮੇਸ਼ੁਰ ਵਾਹਿਗੁਰੂ ਜਿਹੜਾ ਹੈ ਉਹ ਸਾਡਾ ਮਾਤਾ ਹੈ, ਉਹੀ ਸਾਡਾ ਪਿਤਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ੁਰ ਆ, ਉਹ ਪਰਮੇਸ਼ੁਰ ਵਾਹਿਗੁਰੂ ਸਾਡੀ ਮਾਂ ਹੈ। ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਉ ਕਿਹਾ ਕਾੜਾ ਜੀਉ। ਉਹੀ ਪਰਮੇਸ਼ੁਰ ਵਾਹਿਗੁਰੂ ਸਾਡੀ ਮਾਂ ਹੈ, ਉਹ ਪਰਮਾਤਮਾ ਹੀ ਸਾਡਾ ਪਿਤਾ ਹੈ, ਤੇ ਉਹ ਸਾਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ। ਲਹੁੜੇ ਬਾਲਕ ਪਾਲ, ਲਹੁੜੇ ਦਾ ਅਰਥ ਹੁੰਦਾ ਛੋਟਾ। ਉਹ ਜਿਵੇਂ ਮਾਂ ਪਿਓ ਛੋਟੇ ਬੱਚਿਆਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦੇ ਨੇ, ਤੇ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਦਾ, ਤੇ ਪਰਮਾਤਮਾ ਪਰਮੇਸ਼ੁਰ ਵਾਹਿਗੁਰੂ ਜੀ ਉਹਨਾਂ ਨੂੰ ਜਿਵੇਂ ਮਾਂ ਪਿਓ ਆਪਣੇ ਬੱਚਿਆਂ ਨੂੰ ਗਲ ਦੇ ਨਾਲ ਲਾ ਕੇ ਰੱਖਦੇ ਨੇ, ਤੇ ਪਰਮੇਸ਼ੁਰ ਵੀ ਭਾਈ ਉਸ ਪਰਮਾਤਮਾ ਆਪਣੇ ਸੇਵਕਾਂ ਨੂੰ, ਗੁਰਸਿੱਖਾਂ ਨੂੰ ਆਪਣੇ ਗਲ ਦੇ ਨਾਲ ਕੰਠ ਦੇ

ਜਿਨ੍ਹਾਂ ਦੇ ਉੱਪਰ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਨਜ਼ਰ ਦ੍ਰਿਸ਼ਟੀ ਪੈ ਜਾਂਦੀ ਹੈ ਤੇ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਕਿਰਪਾ ਇੰਨੀ ਕਰ ਦਿੰਦਾ ਹੈ ਜਿੰਨੇ ਵੀ ਜੀਵ ਜੰਤਰ ਨੇ ਸਾਰੇ ਉਹਨਾਂ ਗੁਰਸਿੱਖਾਂ

0: ਪ੍ਰਸ਼ਨ ਕਰਦੇ ਨੇ ਕਿ ਆਪਾਂ ਜਦੋਂ ਗੁਰੂ ਦੇ ਦਰ ਤੇ ਆਉਂਦੇ ਹਾਂ ਆਪਾਂ ਆ ਕੇ ਬਹੁਤ ਪਦਾਰਥਾਂ ਦੀ ਮੰਗ ਕਰਦੇ ਹਾਂ, ਸਤਿਗੁਰੂ ਜੀ ਮੈਨੂੰ ਦੁੱਧ ਦਿਓ, ਮੈਨੂੰ ਪੁੱਤ ਦਿਓ, ਮੇਰਾ ਆਹ ਕਾਰਜ ਕਰ ਦਿਓ। ਆਪਾਂ ਸਤਿਗੁਰਾਂ ਦੇ ਦਰ ਤੇ ਆ ਕੇ ਇਹ ਦਾਤਾਂ ਮੰਗਦੇ ਹਾਂ, ਪਰ ਗੁਰਮੁਖ ਪਿਆਰਿਓ ਉਹ ਬਿਰਲੇ ਹੁੰਦੇ ਨੇ ਜਿਹੜੇ ਗੁਰੂ ਦੇ ਦਰ ਤੇ ਆ ਕੇ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਤੇਰੇ ਦਰ ਦੇ ਮੰਗਤੇ ਹਾਂ, ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ, ਸਾਡੀ ਝੋਲੀ ਦੇ ਵਿੱਚ ਸਿੱਖੀ ਦੀ ਦਾਤ ਪਾ ਦਿਓ, ਸਾਡਾ ਪਰਿਵਾਰ ਗੁਰਸਿੱਖ ਬਣ ਜਾਵੇ, ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਦੀ ਦਾਤ ਪਾ ਦਿਓ। ਤੇ ਗੁਰਮੁਖ ਪਿਆਰਿਓ ਉਹ ਬਿਰਲੇ ਨੇ ਜਿਹੜੇ ਇਹ ਦਾਤਾਂ ਮੰਗਦੇ ਨੇ, ਪਰ ਜਿਹੜੀਆਂ ਦਾਤਾਂ ਆਪਾਂ ਮੰਗਦੇ ਹਾਂ ਇਹ ਸਾਰੀਆਂ ਦੁੱਖ ਦੇਣ ਵਾਲੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿੱਚ ਵਚਨ ਕਰਦੇ ਨੇ, ਵੈਣ ਦੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਜਿਹੜੀਆਂ ਦਾਤਾਂ ਆਪਾਂ ਮੰਗਦੇ ਹਾਂ ਪਿਆਰਿਓ ਇਹ ਦੁਖਦਾਈ ਨੇ। ਘਰ ਦੇ ਵਿੱਚ ਬੱਚਾ ਨਹੀਂ ਹੁੰਦਾ ਤੇ ਆਪਾਂ ਬੇਨਤੀ ਕਰਦੇ ਹਾਂ ਮਹਾਰਾਜ ਘਰ ਦੇ ਵਿੱਚ ਪੁੱਤ ਹੋ ਜਾਵੇ, ਪੁੱਤ ਹੋ ਗਿਆ ਮਹਾਰਾਜ ਪੜ੍ਹਨ ਲੱਗ ਜਾਵੇ, ਚੰਗੀ ਅਕਲ ਆ ਜਾਵੇ, ਅਕਲ ਆ ਗਈ ਪੜ੍ਹਨ ਲੱਗ ਗਿਆ ਮਹਾਰਾਜ ਵਿਆਹ ਹੋ ਜਾਵੇ, ਵਿਆਹ ਹੋ ਗਿਆ ਮਹਾਰਾਜ ਨੂੰਹ ਚੰਗੀ ਹੋਵੇ, ਮਹਾਰਾਜ ਕਿਰਪਾ ਕਰਿਓ ਅੱਗੇ ਪੋਤਰਾ ਹੋ ਜਾਵੇ। ਸਾਡੀਆਂ ਮੰਗਾਂ ਨੇ ਇਹ, ਅਸੀਂ ਮੰਗੀ ਜਾਂਦੇ ਹਾਂ, ਪਰ ਇਹ ਸਾਰੀਆਂ ਮੰਗਾਂ ਦੁਖਦਾਇਕ ਬਣ ਜਾਂਦੀਆਂ ਨੇ ਜਦੋਂ ਅਸੀਂ ਪਰਮਾਤਮਾ ਦੇ ਨਾਮ ਤੋਂ ਟੁੱਟ ਜਾਂਦੇ ਹਾਂ, ਗੁਰੂ ਦੀ ਬਾਣੀ ਤੋਂ ਟੁੱਟ ਕੇ, ਪਰਮਾਤਮਾ ਦੇ ਨਾਮ ਤੋਂ ਟੁੱਟ ਕੇ। ਇਹ ਸਾਰੀਆਂ ਮੰਗਾਂ ਦੁਖਦਾਈ ਨੇ, ਫਿਰ ਮੰਗਣਾ ਕੀ ਆ? ਸਤਿਗੁਰੂ ਜੀ ਦੱਸਦੇ ਨੇ ਮੰਗਣਾ ਕੀ ਆ। ਸਤਿਗੁਰੂ ਜੀ ਕਹਿੰਦੇ ਜੇ ਮੰਗਣਾ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਹੈ ਗੁਰੂ ਦੇ ਦਰ ਤੋਂ ਆ ਕੇ ਗੁਰੂ ਦਾ ਜਸ ਮੰਗ। ਜੇ ਤੂੰ ਗੁਰੂ ਦਾ ਜਸ ਮੰਗੇਗਾ, ਪਰਮਾਤਮਾ ਦਾ ਨਾਮ ਮੰਗੇਗਾ ਤੇ ਪਰਮਾਤਮਾ ਤੇਰੀਆਂ ਝੋਲੀਆਂ ਭਰ ਦੇਵੇਗਾ। ਮਹਾਪੁਰਖ ਧੰਨ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ, ਜੇ ਮੰਗਣਾ ਹੈ ਤਾਂ ਰੁੱਖ ਮੰਗ, ਜੇ ਰੁੱਖ ਮੰਗੇਗਾ ਛਾਂ ਤੇਰੇ ਘਰ ਦੇ ਵਿੱਚ ਆਪ ਹੀ ਆ ਜਾਵੇਗੀ। ਜੇ ਤੂੰ ਗੁਰੂ ਨਾਨਕ ਦੇ ਦਰ ਤੇ ਆ ਕੇ ਪਰਮਾਤਮਾ ਦਾ ਨਾਮ ਮੰਗੇਗਾ ਤੇ ਪਰਮਾਤਮਾ ਨੇ ਸਾਰੀਆਂ ਬਖਸ਼ਿਸ਼ਾਂ ਤੇਰੀ ਝੋਲੀ ਦੇ ਵਿੱਚ ਪਾ ਦੇਣੀਆਂ ਨੇ। ਪਿਆਰਿਓ ਇਹ ਗੁਰੂ ਨਾਨਕ ਦਾ ਦਰ ਹੈ, ਇਸ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ, ਪਰ ਸਾਡੇ ਅੰਦਰ ਭਾਵਨਾ ਹੋਵੇ, ਸਰਧਾ ਹੋਵੇ, ਭਾਵਨਾ ਤੇ ਸਰਧਾ ਦੇ ਨਾਲ ਜਦੋਂ ਗੁਰੂ ਨਾਨਕ ਦੇ ਦਰ ਤੇ ਆਉਂਦੇ ਹਾਂ ਸਤਿਗੁਰੂ ਜ਼ਰੂਰ ਕਿਰਪਾ ਕਰਦੇ ਨੇ। ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਭਾਈ ਜੇ ਪਰਮਾਤਮਾ ਦੇ ਨਾਮ ਤੋਂ ਤੂੰ ਕੁਝ ਹੋਰ ਮੰਗੇਗਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਤਾਂ ਦੁਖੀ ਹੋ ਜਾਵੇਗਾ।
1: ਦੇਹ ਨਾਮ ਸੰਤੋਖੀਆ ਪੁੱਤਰਾ ਮਨ ਕੀ ਭੁੱਖ।
0: ਸਤਿਗੁਰੂ ਜੀ ਕਿਰਪਾ ਕਰਕੇ ਮੇਰੀ ਝੋਲੀ ਦੇ ਵਿੱਚ ਦੇਹ ਨਾਮ, ਮੈਨੂੰ ਨਾਮ ਦੀ ਦਾਤ ਬਖਸ਼ ਦਿਓ, ਮੇਰੇ ਅੰਦਰ ਸੰਤੋਖ ਆ ਜਾਵੇ। ਤੇ ਗੁਰਮੁਖ ਪਿਆਰੇ ਜਦੋਂ ਬੰਦਾ ਸੰਤੋਖੀ ਹੋ ਜਾਂਦਾ, ਜਦੋਂ ਅਸੀਂ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦੇ ਹਾਂ, ਸਿਮਰਨ ਕਰਨ ਦੇ ਨਾਲ ਮਨੁੱਖ ਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ ਹੈ। ਸੋ ਇਸ ਕਰਕੇ ਗੁਰਮੁਖ ਪਿਆਰੇ ਜਦੋਂ ਮਨ ਸੰਤੋਖੀ ਹੋ ਗਿਆ ਤੇ ਫਿਰ ਮਨੁੱਖ ਦੇ ਅੰਦਰ ਕੋਈ ਵੀ ਲਾਲਸਾ ਨਹੀਂ ਰਹਿੰਦੀ, ਉਹ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ। ਸੰਤੋਖੀ ਬੰਦਾ ਗੁਰਮੁਖ ਪਿਆਰਿਓ ਉਹਦੇ ਅੰਦਰ ਕੋਈ ਵੀ ਇਸ਼ਾਖ ਨਹੀਂ ਰਹਿੰਦੀ, ਇਹ ਸਾਰੀਆਂ ਇਸ਼ਾਵਾਂ ਵਾਹਿਗੁਰੂ ਉਹਦੀਆਂ ਪੂਰੀਆਂ ਕਰ ਦਿੰਦਾ ਹੈ। ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਜੋ ਵੀ ਮਨ ਦੇ ਵਿੱਚ ਭੁੱਖ ਹੁੰਦੀ ਹੈ, ਮੈਨੂੰ ਆਹ ਵਸਤੂ ਮਿਲ ਜਾਵੇ, ਆਹ ਚੀਜ਼ ਮਿਲ ਜਾਵੇ, ਵਾਹਿਗੁਰੂ ਪਰਮਾਤਮਾ ਦਾ ਨਾਮ ਜਦੋਂ ਪ੍ਰਾਪਤ ਹੋ ਗਿਆ ਤੇ ਉਸ ਮਨੁੱਖ ਨੂੰ ਇੰਨੀ ਤ੍ਰਿਪਤੀ ਹੋ ਜਾਂਦੀ ਆ ਤੇ ਸੰਤੋਖੀ ਹੋ ਜਾਂਦਾ ਹੈ ਤੇ ਪਰਮਾਤਮਾ ਦਾ ਨਾਮ ਝੋਲੀ ਦੇ ਵਿੱਚ

ਸੁੱਕੇ ਜੰਗਲ ਹਰੇ ਕਰ ਦਿੱਤੇ, ਸੁੱਕੇ ਘਾਹ ਹਰੇ ਕਰ ਦਿੱਤੇ, ਤੇ ਮਨੁੱਖ ਦੀ ਕੀ ਗੱਲ ਹੈ। ਗੁਰ ਵਣ ਤਿੰਨ ਹਰਿਆ ਕੀਤਿਆ, ਉਹਨੇ ਤਾਂ ਜੰਗਲਾਂ ਨੂੰ ਹਰੇ ਭਰੇ ਕਰ ਦਿੱਤਾ ਹੈ, ਪਰ ਪਿਆਰਿਓ ਮਨੁੱਖ ਦੀ ਕੀ ਗੱਲ, ਜਿਹੜਾ ਸਾਡਾ ਮਨ ਹੈ ਜਿਹਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ, ਬਾਣੀ ਚੰਗੀ ਨਹੀਂ ਲੱਗਦੀ ਪੜ੍ਹਨੀ, ਸਤਸੰਗਤ ਦੇ ਵਿੱਚ ਬੈਠਣਾ ਚੰਗਾ ਨਹੀਂ ਲੱਗਦਾ, ਇਹਦਾ ਮਤਲਬ ਇਹ ਆ ਕਿ ਉਸ ਮਨੁੱਖ ਦਾ ਮਨ ਸੁੱਕ ਗਿਆ ਹੈ ਗੁਰੂ ਦੇ ਵੱਲੋਂ। ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਜਦੋਂ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ ਤੇ ਸਤਿਗੁਰੂ ਜੀ ਰਹਿਮਤਾਂ ਬਰਸਾਉਂਦੇ ਨੇ। ਪਰ ਸਾਨੂੰ ਗੁਰੂ ਦੇ ਦਰ ਤੇ ਆਉਣਾ ਪਵੇਗਾ, ਪਹਿਲਾਂ ਇੱਕ ਕਦਮ ਸਾਨੂੰ ਪੁੱਟਣਾ ਪਵੇਗਾ, ਤੇ ਜਦੋਂ ਅਸੀਂ ਇੱਕ ਕਦਮ ਪੁੱਟ ਕੇ ਗੁਰੂ ਦੇ ਦਰ ਤੇ ਆਵਾਂਗੇ, ਸਤਿਗੁਰੂ ਜੀ ਰਹਿਮਤਾਂ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਆਗਾ ਹੋਏ ਲੇਤ ਹੈ। ਕਹਿੰਦੇ ਜਿਹੜਾ ਗੁਰੂ ਦੇ ਵੱਲ ਨੂੰ ਆਉਂਦਾ ਤੇ ਗੁਰੂ ਕਰੋੜਾਂ ਕਦਮ ਪੁੱਟ ਕੇ ਸਿੱਖ ਵੱਲ ਨੂੰ ਜਾਂਦਾ, ਪਰ ਪਿਆਰਿਓ ਪਹਿਲਾਂ ਸਿੱਖ ਨੂੰ ਇੱਕ ਕਦਮ ਪੁੱਟਣਾ ਪਵੇਗਾ। ਜੇ ਇੱਕ ਕਦਮ ਗੁਰੂ ਵੱਲ ਨੂੰ ਪੁੱਟੇਗਾ ਤੇ ਗੁਰੂ ਕਰੋੜਾਂ ਕਦਮ ਤੇਰੇ ਵੱਲ ਨੂੰ ਪੁੱਟ ਕੇ ਆਵੇਗਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਵਾਰੰਵਾਰ ਗੁਰ ਹੇਤ ਹੈ। ਕਹਿੰਦੇ ਗੁਰੂ ਨੂੰ ਤੂੰ ਇੱਕ ਵਾਰੀ ਯਾਦ ਕਰੀ ਤੇ ਪਿਆਰਿਆ ਗੁਰੂ ਤੈਨੂੰ ਵਾਰ ਵਾਰ ਯਾਦ ਕਰੇਗਾ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਤੇ ਤੂੰ ਗੁਰੂ ਦੇ ਦਰ ਤੇ ਸਰਧਾ ਦੇ ਨਾਲ ਆ ਜਾਵੀਂ, ਤੇ ਸਰਧਾ ਦੇ ਨਾਲ ਗੁਰੂ ਕਦੇ ਵੀ ਕਿਸੇ ਦੀ ਜੇਬ ਦੇ ਵੱਲ ਨਹੀਂ ਵੇਖਦਾ ਵੀ ਇਹਦੀ ਜੇਬ ਦੇ ਵਿੱਚ ਕੀ ਆ, ਤੇ ਗੁਰੂ ਕੀ ਵੇਖਦਾ, ਤੇ ਗੁਰੂ ਵੇਖਦਾ ਵੀ ਇਹਦੇ ਹਿਰਦੇ ਦੇ ਵਿੱਚ ਕੀ ਹੈ। ਗੁਰੂ ਉਹਦੀ ਭਾਵਨਾ ਨੂੰ ਵੇਖਦਾ ਹੈ, ਤੇ ਜਦੋਂ ਭਾਵਨਾ ਦੇ ਸਹਿਤ ਗੁਰੂ ਦੇ ਦਰ ਤੇ ਗੁਰੂ ਦਾ ਸਿੱਖ ਆਉਂਦਾ, ਸਤਿਗੁਰੂ ਜੀ ਕਹਿੰਦੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਵ ਨਿਧਾਨ ਦਾਨ ਦੇਤ ਹੈ। ਗੁਰੂ ਤਾਂ ਖਜ਼ਾਨੇ ਬਖਸ਼ਿਸ਼ ਕਰ ਦਿੰਦਾ ਹੈ, ਤੇ ਗੁਰਮੁਖ ਪਿਆਰੇ ਗੁਰੂ ਦੇ ਦਰ ਤੇ ਕੋਈ ਸੁੱਕਾ ਹੋਇਆ ਮਨ ਆ ਜਾਵੇ, ਤੇ ਗੁਰਮੁਖ ਪਿਆਰੇ ਜਿਹਨੂੰ ਬਾਣੀ ਨਹੀਂ ਚੰਗੀ ਲੱਗਦੀ, ਨਾਮ ਨਹੀਂ ਚੰਗਾ ਲੱਗਦਾ, ਜੇ ਗੁਰੂ ਦੇ ਦਰ ਤੇ ਆ ਗਿਆ ਤੇ ਸਤਿਗੁਰੂ ਜੀ ਐਡੀ ਕਿਰਪਾ ਕਰ ਦਿੰਦੇ ਨੇ, ਉਹ ਸੁੱਕੇ ਹੋਏ ਮਨਾਂ ਨੂੰ ਵੀ ਹਰੇ ਭਰੇ ਕਰ ਦਿੰਦੇ ਨੇ। ਜਿਹੜਾ ਜੰਗਲਾਂ ਨੂੰ ਹਰੇ ਭਰੇ ਕਰ ਸਕਦਾ, ਸੁੱਕੇ ਤੀਲਿਆਂ ਨੂੰ ਹਰੇ ਭਰੇ ਕਰ ਸਕਦਾ, ਤੇ ਮਨੁੱਖ ਤਾਂ ਗੱਲ ਕੀ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਪਰ ਗੁਰੂ ਦੇ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਤੇ ਸਤਿਗੁਰੂ ਜੀ ਰਹਿਣ

ਕਈ ਵਾਰੀ ਸਾਡੇ ਮਨ ਦੇ ਵਿੱਚ ਇਹ ਭੁਲੇਖਾ ਹੁੰਦਾ ਵੀ ਮੈਨੂੰ ਕਿਹੜਾ ਰੱਬ ਦੇਖਦਾ। ਪਰਮਾਤਮਾ ਪਰਮੇਸ਼ਰ ਵਾਹਿਗੁਰੂ ਹਰ ਥਾਂ ਤੇ ਮੌਜੂਦ ਹੈ। ਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਨੇ, ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਉਹ ਸਦਾ ਹੀ ਸਾਨੂੰ ਸੁਣਦਾ ਹੈ ਪਰਮੇਸ਼ਰ ਵਾਹਿਗੁਰੂ, ਉਹ ਸਦਾ ਹੀ ਸਾਨੂੰ ਵੇਖਦਾ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਕਿਆ ਕੋ ਲੁੱਕ ਕਰੇ, ਉਸ ਪਰਮਾਤਮਾ ਤੋਂ ਅਸੀਂ ਕੀ ਲੁਕੋ ਲਵਾਂਗੇ, ਕੁਝ ਵੀ ਨਹੀਂ ਲੁਕੋ ਸਕਦੇ। ਅੰਤਰ ਬਾਹਰ ਸੰਗ ਜੋ ਸਾਡੇ ਅੰਦਰ ਹੈ, ਅੰਦਰ ਮਨ ਦੇ ਵਿੱਚ ਚੱਲਦਾ ਹੈ, ਉਹ ਪਰਮਾਤਮਾ ਸਾਡੇ ਮਨ ਦੀ ਗੱਲ ਨੂੰ ਸਮਝਦਾ ਹੈ। ਇਸੇ ਕਰਕੇ ਉਹਨੂੰ ਅੰਤਰਜਾਮੀ ਕਿਹਾ ਹੈ, ਉਹ ਅੰਦਰ ਦੀ ਗੱਲ ਨੂੰ ਜਾਣਨ ਵਾਲਾ ਹੈ। ਅੰਤਰ ਬਾਹਰ ਸੰਗ ਤੇ ਬਾਹਰਲੀ ਕਿਰਿਆ ਨੂੰ ਵੀ ਉਹ ਪਰਮੇਸ਼ਰ ਵੇਖਦਾ ਹੈ। ਅੰਦਰ ਦੀ ਕਿਰਿਆ ਤੇ ਬਾਹਰਲੀ ਕਿਰਿਆ ਉਹ ਪਰਮੇਸ਼ਰ ਵਾਹਿਗੁਰੂ ਅੰਤਰਮੁਖੀ ਤੇ ਬਾਹਰਮੁਖੀ, ਉਹ ਸਾਨੂੰ ਬਾਹਰੋਂ ਵੀ ਤੇ ਅੰਦਰੋਂ ਵੀ ਵੇਖਦਾ ਹੈ। ਹਮੇਸ਼ਾ ਉਸ ਪਰਮਾਤਮਾ ਨੂੰ ਹਾਜ਼ਰ ਸਮਝੀਏ ਕਿ ਆਪ ਕੋ ਲੁੱਕ ਕਰੇ, ਅਸੀਂ ਕੀ ਉਸ ਪਰਮਾਤਮਾ ਤੋਂ ਲੁੱਕ

0: ਜੀ ਨੂੰ ਉਹ ਪਰਮੇਸ਼ਰ ਵਾਹਿਗੁਰੂ ਆਪ ਕਿਰਪਾ ਕਰਕੇ ਇਹ ਸ਼ਕਤੀ ਜਰਾ ਦਿੰਦਾ, ਬਖਸ਼ਿਸ਼ ਕਰ ਦਿੰਦਾ ਹੈ। ਉਹੀ ਅਜਰ ਜਰਾ, ਉਹੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਉਹਨਾਂ ਨੂੰ ਅਜਰ ਜਰਾ ਰੋਕ ਲਾ ਦਿੰਦਾ ਹੈ। ਉਹੀ ਉਹਨਾਂ ਨੂੰ ਰੋਕ ਸਕਦਾ ਹੈ ਜਿਹਦੇ ਤੇ ਉਹ ਪਰਮੇਸ਼ਰ ਆਪ ਕਿਰਪਾ ਕਰਦਾ
1: ਹੈ। ਮਿਲਿਆ ਸੱਚ ਮੰਤਰ ਗੁਰ ਮਨ ਧਰਾ,
0: ਜਿਹਦੇ ਉੱਪਰ ਉਸ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਉਹੀ ਪਰਮਾਤਮਾ ਦੇ ਮੰਤਰ ਨੂੰ, ਵਾਹਿਗੁਰੂ ਨਾਮ ਨੂੰ, ਗੁਰੂ ਦੀ ਬਾਣੀ ਨੂੰ, ਮੂਲ ਮੰਤਰ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਦਾ ਹੈ। ਗੁਰਮੰਤਰ ਦੀ ਦਾਤ ਸਾਨੂੰ ਵਾਹਿਗੁਰੂ ਪਰਮਾਤਮਾ ਦੀ, ਜਿਹੜਾ ਵਾਹਿਗੁਰੂ ਨਾਮ ਹੈ, ਉਹ ਬਖਸ਼ਿਸ਼ ਕੀਤੀ ਹੈ। ਇੱਕ ਵਾਰੀ ਵਾਹਿਗੁਰੂ ਕਹਿਣ ਦਾ ਕਿੱਡਾ ਮਹਾਤਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਜੈਸੇ 68 ਤੀਰਥ ਪਰਸ ਕਿਓ ਜੁਗ ਚਾਰ ਚਰਿਓ ਕੈਲਾਸ ਰਹਿਓ, ਕਹਿੰਦੇ ਜਿਵੇਂ 68 ਤੀਰਥਾਂ ਤੇ ਗਏ, ਜੈਸੇ 68 ਤੀਰਥ ਪਰਸ ਕਿਓ ਜੁਗ ਚਾਰ ਚਰਿਓ ਕੈਲਾਸ ਰਹਿਓ, ਕੈਲਾਸ ਪਰਬਤ ਦੇ ਉੱਪਰ ਬੈਠ ਕੇ ਚਾਰ ਯੁਗ ਭਗਤੀ ਕੀਤੀ ਕੈਲਾਸ ਪਰਬਤ ਦੇ। ਜੈਸੇ 68 ਤੀਰਥ ਪਰਸ ਕਿਓ ਜੁਗ ਚਾਰ ਚਰਿਓ ਕੈਲਾਸ ਰਹਿਓ, ਜੈਸੇ ਲਾਖ ਬਾਰ ਕੁਰਸ਼ੇਤਰ ਮੇ ਅਸੁਮੇਧ ਜਗ ਅਭੰਗ ਠਹਿਓ, ਕਹਿੰਦੇ ਜੈਸੇ ਲੱਖ ਵਾਰੀ ਕੁਰਸ਼ੇਤਰ ਤੇ ਜਾ ਕੇ ਜਗ ਆਦਿਕ ਕੀਤੇ ਹੋਣ, ਜੈਸੇ ਕੋਟ ਬਰਸ ਤੱਕ ਉਰਧ ਮੁਖੀ ਬੈਸੰਤਰ ਮੇ ਤਨ ਦਹ ਦਿਓ, ਕਹਿੰਦੇ ਕਰੋੜਾਂ ਬਰਸ, ਕਹਿੰਦੇ ਜੈਸੇ ਕੋਟ ਬਰਸ ਤਪ ਉਰਧ ਮੁਖੀ ਪੁੱਠਾ ਲਟਕ ਕੇ ਤਪ ਕੀਤਾ ਹੋਵੇ ਕਰੋੜਾਂ ਬਰਸ, ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈਸੰਤਰ ਮੇ ਤਨ ਦਹ ਦਿਓ, ਬੈਸੰਤਰ ਅਗਨੀ ਜਿਵੇਂ ਧੂਣੀਆਂ ਤਾਪਦੇ ਨੇ, ਕਹਿੰਦੇ ਇਸ ਤਰ੍ਹਾਂ ਧੂਣੀਆਂ ਤਾਪੀਆਂ ਹੋਣ, ਪਰ ਕਹਿੰਦੇ ਇਹ ਤੈਸੇ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਕਹਿੰਦੇ ਵਾਹਿਗੁਰੂ ਪਰਮਾਤਮਾ ਦਾ ਨਾਮ ਇੰਨੀ ਵਿਸ਼ੇਸ਼ਤਾ ਰੱਖਦਾ ਜਿੰਨੀ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇੱਕ ਵਾਰੀ ਵਾਹਿਗੁਰੂ ਕਹਿਣ ਦਾ ਐਡਾ ਵੱਡਾ ਮਹਾਤਮ ਭਾਈ ਗੁਰਦਾਸ ਜੀ ਨੇ ਦੱਸਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਭਾਈ ਪ੍ਰਵਾਨ ਹੋ ਜਾਂਦਾ ਜਿਹਨੇ ਆਪਣੇ ਹਿਰਦੇ ਦੇ ਵਿੱਚ ਗੁਰੂ ਮੰਤਰ ਵਾਹਿਗੁਰੂ ਦੇ ਨਾਮ ਨੂੰ, ਮੂਲ ਮੰਤਰ ਨੂੰ, ਗੁਰਬਾਣੀ ਰੂਪੀ ਮੰਤਰ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕੀਤਾ ਹੈ। ਸੋ ਪਿਆਰਿਓ, ਇੱਥੇ ਤੱਕ ਅੱਜ ਦੇ ਆਏ ਹੋਏ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਹੋਈ ਆ। ਅੱਗੇ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਆ, ਆਓ ਇੱਕ ਸ਼ਬਦ ਦੀ ਵਿਚਾਰ ਕਰਕੇ ਉਹਦੀ ਲੜੀਵਾਰ ਕਥਾ ਦੀ ਵੀ ਸਾਂਝ ਪਾਉਣਾ ਕਰੀਏ ਜੀ।
1: ਕੇਦਾਰਾ ਮਹੱਲਾ ਪੰਜਵਾ,
0: ਕੇਦਾਰਾ ਰਾਗ ਦੇ ਅੰਦਰ ਮਹੱਲਾ ਪੰਜਵਾ, ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
1: ਹਰਿ ਕੇ ਨਾਮ ਕੋ ਆਧਾਰ,
0: ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਇੱਕ ਵਾਹਿਗੁਰੂ ਦੇ ਨਾਮ ਦਾ ਆਧਾਰ ਕਹੀਏ ਆਸਰਾ ਹੈ। ਗੁਰਮੁਖ ਪਿਆਰਿਓ, ਬਾਬਾ ਰਵਿਦਾਸ, ਭਗਤ ਰਵਿਦਾਸ ਮਹਾਰਾਜ ਜੀ ਬਚਨ ਕਰਦੇ ਨੇ, ਸਤਿਗੁਰੂ ਰਵਿਦਾਸ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਸਤਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਸਤਯੁਗ ਦੇ ਵਿੱਚ ਲੋਕ ਸੱਚ ਦੇ ਧਾਰਨੀ ਸੀ, ਸੱਚ ਬੋਲਦੇ ਸੀ। ਸਤਯੁਗ ਸੱਤ ਤੇਤਾ ਜੱਗੀ, ਤ੍ਰੇਤੇ ਯੁੱਗ ਦੇ ਵਿੱਚ ਲੋਕ ਜਗ ਆਦਿਕ ਕਰਦੇ ਸੀ। ਦੁਆਪਰ ਪੂਜਾ ਚਾਰ, ਦੁਆਪਰ ਦੇ ਵਿੱਚ ਪੂਜਾ ਅਰਚਨਾ ਹੁੰਦੀ ਸੀ। ਪਰ ਮਹਾਰਾਜ ਕਹਿੰਦੇ ਤਿੰਨੋ ਯੁੱਗ ਤਿੰਨੋ ਦਿੜੇ ਕਲ ਕੇਵਲ ਨਾਮ ਆਧਾਰ, ਹੁਣ ਸਮਾਂ ਕਲਯੁੱਗ ਦਾ ਪਿਆਰਿਓ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਤੇ ਹੁਣ ਆਪਾਂ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਉਸ ਉੱਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ। ਤੇ ਕਲਯੁੱਗ ਦੇ ਸਮੇਂ ਦੇ ਵਿੱਚ ਵਾਹਿਗੁਰੂ ਨਾਮ ਜਹਾਜ਼ ਤੇ ਚੜ੍ਹ ਕੇ ਅਸੀਂ ਪਾਰ ਹੋਣਾ ਹੈ। ਵਾਹਿਗੁਰੂ ਦਾ ਨਾਮ ਹੀ ਸਾਨੂੰ ਪਾਰ ਲੰਘਾ ਸਕਦਾ ਹੈ। ਪਰ ਗੁਰਮੁਖ ਪਿਆਰਿਓ, ਸਮਾਂ ਵਾਹਿਗੁਰੂ ਦੇ ਨਾਮ ਦਾ, ਅਬ ਕੱਲੂ ਆਇਓ ਰੇ ਕਲਯੁੱਗ ਦਾ ਸਮਾਂ ਭਾਈ, ਇੱਕ ਨਾਮ ਬੋਬਹੋ ਵਾਹਿਗੁਰੂ ਦੇ ਪ੍ਰਮਾਤਮਾ ਦੇ ਨਾਮ ਨੂੰ ਬੀਜਣਾ ਕਰੋ। ਜਿਹੜਾ ਮਨੁੱਖ ਕਲਯੁੱਗ ਦੇ ਸਮੇਂ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ, ਪਾਤਸ਼ਾਹ ਜੀ ਬਚਨ ਕਰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ, सतगुरु जी कहंदे जिनी ऐसा हर नाम न चेतेओ से काहे जग आए राम राजे। जिन्हां ने वाहिगुरु परमात्मा दा नाम नहीं जपिया वो की करन आया इस दुनिया ते, क्यों आया? सो गुरमुख प्यारे गुरु साहब बचन करदे ने, नित उठ गावो प्रभ की बाणी, आठ पहर हर सिमरो प्राणी, ते निता प्रति उस अकाल पुरख वाहिगुरु परमात्मा दे नाम नूं जपिए। ते वाहिगुरु दा नाम ही सारिआं दा आसरा है, ते आपां नूं सब नूं ही उस अकाल पुरख वाहिगुरु दे नाम दा आसरा। कई बारी कहने आ भाई परमात्मा दा नाम जपिया करो, कहंदे जी अजे समा है, बहुत जिंदगी पई आ, पर नहीं भाई परमात्मा दा कोई पता नहीं कदों सदड़ा आ जाना। वाहिगुरु परमात्मा दा नाम जपना शुरू करिए। सतगुरां दी बाणी दे विच पंद्रां भगतां दी बाणी आउंदी है, पर दो भगतां दा जिक्र कीता। महाराज कहंदे राम जपो जी ऐसे ऐसे, किवें? ध्रुव प्रहलाद जप्यो हर जैसे। जिवें ध्रुव ते प्रहलाद ने परमात्मा दा नाम जपिया, उन्हां दा जिक्र क्यों कीता? दोनों दा उन्हां दा जिक्र तां कीता, उह सब तो छोटी उम्र दे भगत सी, सब तो छोटी उम्र दे विच नाम जपना शुरू कीता। इस करके प्यारे वाहिगुरु दे नाम दा ही सानू आसरा है, वाहिगुरु दे नाम नू ही

ਕਹਿੰਦੇ ਵਾਹਿਗੁਰੂ ਦੇ ਨਾਮ ਦਾ ਹੀ ਵਪਾਰ ਕਰਨਾ ਕਰ। ਜਿਹੜਾ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਦਾ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨੂੰ ਕਿਸੇ ਪ੍ਰਕਾਰ ਦਾ ਕੱਲ ਕਲੇਸ਼ ਨਹੀਂ ਲੱਗਦਾ। ਪੰਜ ਪ੍ਰਕਾਰ ਦਾ ਕਲੇਸ਼ ਦੱਸਿਆ, ਅਵਿਦਿਆ, ਅਸਮਤਾ, ਰਾਗ, ਦੁਐਸ, ਈਰਖਾ, ਇਹ ਗੁਰਮੁਖ ਫਿਰ ਅਭਿਨਿਵੇਸ਼। ਇਹ ਪੰਜ ਪ੍ਰਕਾਰ ਦਾ ਜਿਹੜਾ ਕਲੇਸ਼ ਹੈ, ਜਿਹੜੇ ਰੱਬ ਦੇ ਪਿਆਰੇ ਭਗਤੀ ਕਰਨ ਵਾਲੇ ਵਾਹਿਗੁਰੂ ਦਾ ਨਾਮ ਜਪਣ ਵਾਲੇ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕਲੇਸ਼ ਵਿਆਪਦਾ ਨਹੀਂ। ਤੇ ਜਿਹੜੇ ਵਾਹਿਗੁਰੂ ਦੇ ਸੱਚੇ ਨਾਮ ਦਾ ਵਪਾਰ ਕਰਦੇ ਆ, ਕਿੰਨੀ ਬਣ ਗਿਆ ਕੰਸੀ ਤਾਂਬਾ, ਕਿੰਨੀ ਲੌਂਗ ਸਪਾਰੀ, ਸੰਤ ਹੋ ਬਣ ਗਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਆਪਾਂ ਹੋਰ ਵਪਾਰ ਬਹੁਤ ਕਰਦੇ ਆ, ਪਰ ਵਾਹਿਗੁਰੂ ਦੇ ਨਾਮ ਦਾ ਵਪਾਰ ਨਹੀਂ ਕਰਦੇ। ਜਿੱਥੇ ਜ਼ਿੰਦਗੀ ਵਿੱਚ ਹੋਰ ਵਪਾਰ ਕਰਦੇ ਆ, ਪਰਮਾਤਮਾ ਦਾ ਨਾਮ ਦਾ ਵੀ ਵਣਜ ਕਰੀਏ, ਵਪਾਰ ਕਰੀਏ। ਰੱਬ ਦੇ ਪਿਆਰੇ ਸਾਧੂ ਜਨ ਮਹਾਤਮਾ ਵਾਹਿਗੁਰੂ ਦੇ ਨਾਮ ਦਾ ਹੀ ਵਪਾਰ।

ਅਸੀਂ ਆਪ ਜੀ ਦੀ ਸਰਨ ਦੇ ਵਿੱਚ ਆਏ ਹਾਂ। ਆਪਾਂ ਵੀ ਪਿਆਰਿਓ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ ਹਾਂ। ਆਪਾਂ ਵੀ ਇਹ ਬੇਨਤੀ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ, ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਦੀ ਦਾਤ ਪਾ ਦਿਓ, ਸਾਡੀ ਝੋਲੀ ਦੇ ਵਿੱਚ ਸੇਵਾ ਦੀ ਦਾਤ ਪਾ ਦਿਓ। ਸਤਿਗੁਰੂ ਜੀ ਤੇਰੇ ਦਰ ਘਰ ਦੇ ਨਾਲ ਜੁੜ ਜਾਈਏ। ਸਤਿਗੁਰੂ ਜੀ ਸਾਨੂੰ ਰੱਬ ਦੇ ਪਿਆਰਿਆਂ ਦੀ ਧੂੜੀ ਬਣਾ ਦੇਣਾ ਕਰੋ। ਨਾਨਕ ਦਾਸ ਸਰਨਾਗਤੀ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਪੰਜਵੇਂ ਸਰੂਪ ਦੇ ਵਿੱਚ ਬੇਨਤੀ ਕਰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ, ਤੇਰੇ ਸੰਤਨਾ ਕੀ ਸ਼ਾਰ, ਤੇਰੇ ਰੱਬ ਦੇ ਪਿਆਰਿਆਂ ਦੀ ਸ਼ਾਰ ਮੈਨੂੰ ਧੂੜੀ ਮਿਲ ਜਾਵੇ। ਸੋ ਗੁਰਮੁਖ ਪਿਆਰਿਓ, ਗੁਰੂ ਦਾ ਸਿੱਖ ਉਹ ਆ ਜਿਹੜਾ ਗੁਰੂ ਦੀ ਗੱਲ ਨੂੰ ਮੰਨਦਾ ਹੈ, ਗੁਰੂ ਦੀ ਮਰਿਆਦਾ ਦੇ ਵਿੱਚ ਆ। ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਧ ਪਹਿ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੁੜ ਚੋਟਾਂ ਖਾਵੇ। ਗੁਰੂ ਦੇ ਨਾਲ ਜੁੜੀਏ, ਬਾਣੀ ਦੇ ਨਾਲ ਜੁੜੀਏ, ਅੱਜ ਕਲ ਯੁੱਗ ਦਾ ਸਮਾਂ ਹੈ। ਸੋ ਗੁਰਮੁਖ ਪਿਆਰਿਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸੋਹਣਾ ਉੱਦਮ ਪ੍ਰਾਲਾ ਕੀਤਾ ਹੋਇਆ, ਜੋ ਨਗਰ ਕੀਰਤਨ ਵਹੀਰ ਦੇ ਰੂਪ ਦੇ ਵਿੱਚ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਤੱਕ, ਫਿਰ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ, ਹੁਣ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਵਹੀਰ ਚੱਲ ਰਹੀ ਹੈ। ਸੋ ਗੁਰਮੁਖ ਪਿਆਰਿਓ, ਉਹਦੇ ਵਿੱਚ ਵੱਧ ਚੜ੍ਹ ਕੇ ਆਪਾਂ ਸਾਰੇ ਸਹਿਯੋਗ ਦਈਏ। ਸਾਰੇ ਜਿੱਥੇ ਜਿੱਥੇ ਵੀ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਰੂਪ ਦੇ ਵਿੱਚ ਵਹੀਰ ਆ ਰਹੀ ਆ, ਵੱਧ ਚੜ੍ਹ ਕੇ ਆਪਾਂ ਸਹਿਯੋਗ ਦਈਏ ਤੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਸੋ ਗੁਰਮੁਖ ਪਿਆਰਿਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪ੍ਰਧਾਨ ਸਾਹਿਬ ਸੋਚੇ ਹੀ ਜਿੰਨੇ ਵੀ ਪ੍ਰਬੰਧਕ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਔਰ ਹੈੱਡ ਗ੍ਰੰਥੀ ਸਾਹਿਬ, ਸਾਰੇ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ, ਸਤਿਗੁਰੂ ਮਹਾਰਾਜ ਸਤਿਗੁਰਾਂ ਦੀ ਸੰਗਤ ਮਾਫ਼ੀ ਬਖਸ਼ਿਸ਼ ਕਰਨ। ਆਓ ਜੀ ਆਖਰੀਆਂ ਪੰਗਤੀਆਂ ਪੜ੍ਹ ਕੇ ਇੱਥੇ ਹੀ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਕਾਮਾ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-4067।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6866 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

रत्न पदार्थ बहु सागर परे आराम। रत्न पदार्थ बहु सागर।

नानक वे परवाओ है, नानक वे परवाओ है।

0: ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖਿਲ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਵਾਚਾਂ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨਿੜ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਹਿਲਾ ਪਹਿਰਾ ਫੁੱਲੜਾ ਹਲ ਪੀ ਪਛਾਰਾ

रखो शरणा। एक ओंकार सतगुरु प्रसाद असा महला चौथा संत घर चौथा।

ਅਕਾਲ ਮੂਰਤ ਅਜੂਨੀ ਸਹਿ ਪਹੁ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਤੁਸੀਂ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓ।

0: ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ।
1: ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ ਮਾਨੇ ਆਪਣੇ ਸੁਚੇਤ, ਛੁੱਟੇ ਤਲਵਾੜ ਜਿਉਂ ਸੁਝੇ ਅੰਦਰ ਖੇਤ, ਖੇਤ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ, ਫਲੀਏ ਫੁਲੀਏ।

कारासन डिठो चाओ।

0: ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ।
1: ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਂ। ਵੱਡੀ

लिखना वै धर्म बहालिया।

0: ਸਮਾਦ ਨਾ ਦੁਸਮਾਦ ਵੇਦ ਸਮਾਦ ਜੀਵ ਸਮਾਦ ਤੇਦ ਸਮਾਦ ਨੂੰ ਸਮਾਦ ਰੰਗ ਸਮਾਲਾਂਗੇ ਪੂਰੇ ਜਨ ਸਮਾਦ ਕੌਣ ਸਮਾਦ ਪਾਣੀ ਸਮਾਦ ਅਗਨੀ ਖਿੰਡੇ ਵੇ ਡਾਣੀ ਸਮਾਦ ਧਰਤੀ ਸਮਾਦ ਖਾਣੀ ਸਮਾਦ ਸਾਧ ਲੱਗੇ ਪ੍ਰਾਣੀ ਸਮਾਦ ਸੰਜੋਗ ਸਮਾਦ ਸਮਾਦ ਭੁੱਖ ਸਮਾਦ ਸਮਾਦ ਸਮਾਦ ਸਲਾਹ ਸਮਾਦ ਜੁੜ ਸਮਾਦ ਰਹਾ ਸਮਾਦ ਨੇੜੇ ਸਮਾਦ ਦੂਰ ਸਮਾਦ ਦੇਖੀ ਹਾਜ਼ਰਾਂ ਜੋ ਵੇਖ ਵਡਾਣ ਰਿਹਾ ਸਮਾਦ ਨਾਨਕ ਬੁੱਝਣ ਨਾਨਕ ਬੁੱਝਣ ਪੂਰੇ
1: ਪਹਲਾ ਪਹਿਲਾ ਕੁਦਰਤ ਦਿਸਾ ਕੁਦਰਤ ਸੁਣਿਆ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵਿਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ।

ਪਿਆ ਪੀਣਾ ਭੋ ਭੋ ਕਹਿ ਹੋਏ ਫਸਮੜ ਪੌਰ ਚਦਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚਿਆ ਬਹਿ ਲੇਖਾ ਖਰ ਸਮਝਾਇਆ। ਹਾਉ ਨਾ ਹੋਵੀ ਭੋਦੀ ਹੁਣ ਸੁਣਿਆ ਕਿਆ ਰੁਆਇਆ। ਮਨ ਅੰਦਰ ਜਨਮ ਗਵਾਇਆ, ਮਨ ਅੰਦਰ ਜਨਮ ਗਵਾਇਆ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ, ਸਤਿਗੁਰ ਮਿਲੇ ਸਚ ਪਾਇਆ ਦਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਮਿਲਾ ਵਾਹਿਨ ਚੇਲੇ ਨੱਚਣ ਗੁਰ ਪੈਰ ਹਿਲਾਇਨ ਫਿਰਨ ਸਿਰ ਉਡ ਉਡਰਾਵਾ ਝੱਟ ਪਾਏ ਵੇਖੇ ਲੋਕ ਹੱਸੇ ਕਰ ਜਾਏ।

ਦੇਖਾ ਜਾ।

ਪਿੰਡ ਸਤਿਸ ਦਾ ਦੇਖਾ ਜੇ ਅਗਵਾਈਏ ਜੇ ਲੋੜ ਹੈ ਚੰਗਾ ਆਪਣਾ ਘਰ ਪੁਨੋ ਨਹੀਂ ਸਦਾਈਏ ਜੇ ਜਰਵਾਣਾ ਪਰ ਹਰੈ ਜਰ ਵੇਸ ਕਰਿੰਦੀ ਆਈਏ ਕੋ ਰਹਿਣਾ ਭਰੀਆ ਪਾਈਏ ਕੋ ਰਹਿਣਾ ਭਰੀਆ ਪਾਈਏ।

ਭਾਂਡੇ ਟਾਂਕੀਆਂ ਜਲ ਦੀ ਕਰੇ ਪੁਕਾਰ, ਜਲ ਜਲ ਰੋਵਹਿ ਬੱਪੜੀ, ਝੜ ਝੜ ਪਵੇ ਅੰਗਿਆ। ਨਾਨਕ ਜਿਨ ਕਰਤਾ ਕਾਰਨ ਕੀਆ, ਸੋ ਜਾਣੈ ਕਰਤਾਰ। ਪੌੜੀ ਬਿਨ ਸਤਿਗੁਰ ਕਿਨਾਂ ਨ ਪਾਇਆ।

ਬਿਨ ਸਤਿਗੁਰ ਕਿਰਿਆ ਨਾ ਪਾਇਓ, ਬਿਨ ਸਤਿਗੁਰ ਕਿਰਿਆ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤੋਂ ਮੈਂ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕੁਮਾਰ।

ਸੱਚੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖੇ ਹੁਣ ਕਰ ਸੁਕਰੇ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ ਅਗਲਾ ਦਿੱਤੇ ਵੈਥੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

ਪਹਿਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਉਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੀ ਸਣ ਪੁੜਿ

0: ਸੱਚਾ ਸਾਹਿਬ ਇੱਕ ਤੂੰ ਜਿੰਨੀ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦਾ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।
1: ਗੁਰ ਸਤਿਗੁਰ ਕਾ ਜੋ ਸਿੱਖ ਅਖਾ,

करे पलके प्रभाती, स्नान करे अमृत सरनावे। असा महला चौथा।

লেখা সে।

ਪਹਿਲਾ ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਰਿਆ ਤੇ ਤੋ ਲਵਿਆ, ਬਹੁ ਭੇਕ ਕੀਆ ਦੇਹੀ ਦੁਖ ਦੀਆ, ਸੋਹਵੇ ਜੀਆ ਆਪਣਾ ਕੀਆ।

ਸਰਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾਵੈ ਕਿਸ ਥਾਏ ਨਾ ਪਾਈ, ਰਹੇ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆ ਸੰਦੇਸੇ ਤੇ ਨਿਹ ਕੇਵਲ, ਹਉਮੈ ਸ਼ਬਦ ਜਲਾਏ, ਪੜੀ ਭਗਤ ਰੇ ਮਨ ਭਾਵ ਦੇ।

ਭਗਤ ਤੇਰੇ ਮਨ ਭਾਉਂਦੇ ਦਰ ਸੋਹਣ ਕੀਰਤ ਗਾਉਂਦੇ। ਨਾਨਕ ਕਰਮਾ ਬਾਹਰੇ ਦਰ ਢੋਣਾ ਲਹਿਣੀ ਧਾਉਂਦੇ। ਇੱਕ ਮੂਲ ਨਾ ਬੁੱਝਣ ਆਪਣਾ ਹੋਦਾ ਬਣਾਈਂਦੇ। ਹੋ ਢਾਡੀ ਕਾ ਨੀਚ ਜਾ ਥੋਰੂ ਸਮਝਾ ਸਤਾਈਂਦੇ। ਤਿੰਨ ਮੰਗਾਂ ਜੇ ਤੁਜੇ ਧਿਆਈਂਦੇ, ਤਿੰਨ ਮੰਗਾਂ ਜੇ ਤੁਜੇ ਧਿਆਈਂਦੇ।

0: ਕੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਘੋੜਾ ਲਾਲਚ ਛੱਡਿਆ ਹੋਏ ਇੱਕ ਮਨ ਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਤੂਰ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ
1: ਹਮ ਕਿਆ ਗੁਣ ਤੇਰੇ।

ਪਹਿਲਾ ਲਾਪਾਵਦ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮਰੇਵ ਸਤ ਪੁੱਛਿਆ ਬਹਿ ਬਹਿ ਕਰੇ ਵਿਚਾਰ ਅੰਧੀ ਰੇਤ ਗੈਨ ਮੈਂ ਹੋਣੀ।

ਕੋਈ ਤੁਰ ਕਰਮ ਜਿਨਾ ਕਰ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਆ ਜਨਤਾ ਕਹਿ ਬਸ ਖਿਚਣਾ ਤੁਧ ਵੇਖੀ ਜਗ ਤੂੰ ਪਾਇਆ। ਇਕਨਾ ਨੂੰ ਤੂੰ ਮੇਲਾ ਖਾਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ। ਸਹਿਜੇ ਹੀ ਸਤ ਸਮਾਇਆ, ਸਹਿਜੇ ਹੀ ਸਤ ਸਮਾਇਆ।

ਕਾਲੇ ਕਾਲਣਾ ਤੇ ਵੇਹੋ ਨਾਉ ਪਚਾਰੀਐ, ਐਸੀ ਕਲਾਣਾ ਖੇਡਿਆ ਤੇ ਦਰਗਹਿ ਗਿਆ ਹਾਰੀਐ, ਪੜਿਆ ਤੇ ਉਹ ਮਿਆਂ ਵਿਚਾਰ ਅੱਗੇ ਵਿਚਾਰੀਐ, ਮੋਹ ਚੱਲੇ ਸੋ ਗਿਆ ਮਾਰੀਐ, ਮੋਹ ਚੱਲੇ ਸੋ ਗਿਆ ਮਾਰੀਐ।

ਸਤਨਾਮ।

सिमरन सोई पुरख अचल अविनाशी, जिस सिमरत दुरमत मालनासी। सत

ਜਨ ਮਤ ਗੁਰਮਤ ਬ੍ਰਹਮ ਪਛਾਣਿਓ, ਤਲ ਜੋੜ ਕਰ ਸੁਜਸ ਬਖਾਣਿਓ।

ਘਰ ਗੁਰ ਰਾਮਦਾਸ ਭਗਤ ਉੱਤਰ ਆਇਆ। ਬੜ ਭਾਗੀ ਉਨ ਮਾਨਿਆ ਰਿਧ ਸ਼ਬਦ ਬਸਾਇਆ। ਮਨ ਮਾਨਕ ਸੰਤੋਖਿਆ ਗੁਰ ਨਾਮ।

0: ਸਤ ਗੁਰ ਸੰਗ ਲੀਨਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ
1: ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਾ ਮਾਨੋ ਆਜੋ ਨੀ ਸੰਭਵਿਓ ਸੋ ਜਸ ਕਲ ਕਵੀਅਨ ਬਖਾਨਿਓ ਗੁਰੂ ਨਾਨਕ ਅੰਗਦ ਵਰਿਓ ਗੁਰੂ ਅੰਗਦ ਅਮਰ ਨਿਦਾਨ ਗੁਰੂ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੋ ਨੀ ਸੰਭੋ ਭੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਭੋ ਅਗੇ ਗਹਿਨ ਭ੍ਰਮ ਭ੍ਰਾਂਤ ਦਹਿਨ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਬੀਦਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਏ ਓ ਧੰਨ ਧੰਨ ਗੁਰੂ ਰਾਮਦਾਸ ਗੁਰ

0: ਜਾਗੂ ਸਰਿਆ ਸਤਿਗੁਰ ਦੇ ਵਸਾਇਓ ਗੁਰ ਅਰਜੁਨ ਕਲ ਉਚਰੈ ਤੈ ਜਨ ਕੇ ਕਲਸ ਦੀ ਪਾਇਓ।
1: ਸੁਰਠੇ ਗੁਰ ਅਰਜੁਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਹੀਂ ਨਿਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ।

ਤੇਹ ਜਨ ਜਾਚੋ ਜਗਤ੍ਰ ਪਰ ਜਾਣੀਅਤ, ਬਾਸੁਰ ਰਹਿਣ ਬਾਸ ਜਾਕੋ ਹਿਤ ਨਾਮ ਸਿਉ, ਪਰਮ ਅਤੀਤ ਪਰਮੇਸ਼ੁਰ ਕੈ ਰੰਗ ਰੰਗਿਓ, ਬਾਸਨਾ ਤੇ ਬਾਹਰ ਪੈ ਦੇਖਿਅਤ ਧਾਮ ਸਿਉ, ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਓਰੈ ਕਾਮ ਸਿਉ, ਮਥੁਰਾ ਕੋ ਪ੍ਰਭ ਸਰਬ ਮੈਂ ਅਰਜੁਨ ਗੁਰ, ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉ, ਅੰਤ ਨ ਪਾਵਤ ਦੇਵ ਸਬੈ ਮੁਨ, ਇੰਦ੍ਰ ਮਹਾ ਸ਼ਿਵ ਜੋ ਕਰੀ, ਹੁਣ ਭੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡਿਓ।

جب اور نہ یہے مہاتم میں اوتار اجاگر کون کیوں تن کے دکھ کو

0: ਭੇਦ ਵਿਭੇਦ ਨ ਜਾਣ ਬਿਓ ਹਰਿ ਤਤ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਹਰਿ ਤਤ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ
1: ਜਬ ਲੋ ਨਹੀਂ ਪਾ

सात परगटे ओ रवलोए दर्शन परस गुरु के आठ साठ मजन हो हम।

प्रमुख फूले सुत दारा सो प्रीत लग एक उत्तम पंथ सुनो गुर संगत ते।

Gobind Gobind.

ਹੋਏ ਸਤਿਆਰ, ਪੜ੍ਹੇ ਗੁੜੇ ਤਨ ਚਾਰ ਵਿਚਾਰ, ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਏ। ਪੌੜੀ ਸਤਿਗੁਰ ਵਟੋਂ ਮਾਰਿਆ।

ਪੌੜੀ ਸਤਿਗੁਰੂ ਵਿਠੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨਕਾਰ ਉਪਦੇਸ਼ ਗਿਆਨ ਅੰਜਨ ਦੀ ਇਨ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਵੰਜਾਰਿਆ ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਮਹੱਲਾ ਪਹਿਲਾ ਪੜ੍ਹ ਪੁਸਤਕ ਸੰਧਿਆ ਬਾਦਨ ਸਿਲ ਕੂਦ ਸਬਗਲ ਸਮਾਧਨ ਮੁੱਖ ਝੂਠ ਵਿਭੂਖਣ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਤਲ ਲਾਟੰ ਦੇ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋ ਕਿਨਿਚੋ ਕਰਮੰ ਕਹੁ ਨਾਨਕ ਨਿਹਚੋ ਧਿਆਵੈ ਵਿਣ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜੂ ਸੁਹਾਵਣਾ ਸ਼ਰਤ ਅੰਦਰ ਜਾਵਣਾ ਮੰਦਾ ਚੰਗਾ ਆਪਣਾ।

0: ਹੌਲੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਭਾਵਦੇ ਰਹੇ ਪੀੜਿਆ ਕਹਿ ਜਾਵਣਾ, ਨੰਗਾ ਦੁੱਧ ਚਾਲਿਆ ਤਾਂ ਦਿਸਿਆ ਖਰਾ ਡਰਾਵਣਾ, ਕਰ ਰੋਗਣ ਪਛੋਤਾਵਣਾ, ਕਰ ਰੋਗਣ ਪਛੋਤਾਵਣਾ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ।

0: ਠੀਕ ਕਹਿਤੇ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਮ ਗੁਰ ਚਰਨਾਂ ਲਾਗੇ ਵਾਜੇ ਅਨਹਦ ਤੂਰੇ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕਹਿ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇਐ ਘਰ ਨਉ ਨਿਧਿਆ ਵੈ ਤਾਇ। ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ।

ਨੀਵਾ ਮਤ ਉੱਚੀ ਮਤ ਫਤ ਦਾ ਰੱਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ, ਸ਼ੋਭ ਭਾਵਨਾਵਾਂ ਪੂਰੀਆਂ ਕਰਨੀ। ਆਪ ਜੀ ਦੇ ਹਾਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ

ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹੱਲ ਪਾਏ ਸੀ। ਖਸਮੈ ਪਾਵੇ ਸੋ ਕਰੇ ਮਨ ਚਿੰਦਿਆ, ਸੋ ਫਲ ਪਾਏ ਸੀ। ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।

ਤੇੜ ਧੋਤੀ ਕਖਾਈ, ਹੱਥ ਸ਼੍ਰੀ ਜਗਤ ਕਾ ਸਾਈ। ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੇ ਪ੍ਰਾਣ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਦੇਖ

ਕੋੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਇਦਾ ਨਦਰੂ ਪੱਠੀ ਜੇਕਰ ਸੁਲਤਾਨਾ ਘਾਉ ਕਰਾਇਦਾ ਦਰ ਮੰਗਣ ਭਿੱਖਣਾ ਪਾਏਦਾ ਦਰ ਮੰਗਣ ਭਿੱਖਣਾ ਪਾਏਦਾ।

ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਛੁ ਹੋਈ। ਹੁਕਮ ਪਛਾਨੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ।

ਜਿਨ ਮਨ ਵਸਿਆ ਸੋਏ ਪੜੀ ਤੁਰੇ ਪੁਲਾਣੇ ਪਾਉਣ ਵੇ ਹਰ ਰੰਗੀ ਹਰ ਮੁਸਵਾਰਿਆ ਕੋਠੇ ਮੰਡਪ ਮਾੜੀਆਂ

ਕੋਠੇ ਮੰਡ ਪਾਣੀਆਂ ਲੈ ਬੈਠੇ ਕਰ ਪਸਾਰਿਆ, ਚੀਜ਼ ਕਰਨ ਮਨ ਭਾਵਦੇ ਹਰ ਭੁੱਜਣ ਨਾਹੀਂ ਹਾਰਿਆ, ਕਰ ਫੁਰਮਾਇਸ਼ ਖਾਇਆ ਵੇਖ ਮਹਲ ਸਮਰਨ ਵਿਸਾਰਿਆ, ਜਰਿਆਈ ਜੋ ਬਨਹਾਰਿਆ, ਜਰਿਆਈ ਜੋ ਬਨਹਾਰਿਆ।

ਮਮਤਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ, ਪਰ ਤ੍ਰੈ ਪਰ ਧਨ ਰੂਪ, ਕੰਨੀ ਸੂਤ ਕੰਨ ਪੈ ਲਾਇ ਤਵਾਰੀ ਖਾਏ, ਨਾਨਕ ਹੰਸਾ ਆਦਮੀ ਬੱਧੇ।

0: ਸਤਿਗੁਰ ਵੱਡਾ ਕਰ ਸਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮੇਲੇ ਤਾਂ ਨਦਰੀਆਂ, ਜਾਤ ਚ ਭਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਹਿਤ ਉੱਠੈ ਨੌ ਨਿਤ ਪਾਈਆਂ, ਸਹਿਤ ਉੱਠੈ ਨੌ ਨਿਤ ਪਾਈਆਂ।
1: ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜ।

ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾ ਨ ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਜਿਤ ਸਦਾ ਸਾਲਾਹੀਏ ਭਾਗਾਂ ਰਤੀ ਚਾਰ।

ਸਭ ਆਖੇ ਆਪਣਾ ਜਿਸਨਾ ਹੀ ਸੋ ਚਿੜ ਕੱਢੀਐ ਕੀਤਾ ਆਪ ਆਪਣਾ ਤੇ ਹੀ ਲੇਖਾ ਸੰਡੀਐ ਜਾ ਰਹਿਣਾ ਨਾਹੀਂ ਐਤ ਜਗਤਾਂ ਕਾ ਐਤਗਾਰ ਵੰਡੀਐ ਮੰਦਾ ਕਿਸੇ ਨਾ ਆਖੀਐ ਪਰ ਅੱਖਰ ਇਹੋ ਬੂਝੀਐ ਮੂਰਖੇ ਨਾਲ ਨਾ ਲੂਜੀਐ ਮੂਰਖੇ ਨਾਲ ਨਾ ਲੂਜੀਐ।

ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ 68 37

ਨਾ ਨਾਹੀਂ ਕਿਸੈ ਕੇਰੀ ਬਾਤ ਸੱਚੇ ਨਾਹ ਦਰਬਾਰ ਟੱਪਰ ਖਰਚ ਮੰਗਾ ਜਬੇ ਦੇਤਾ ਖਾਹੇ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਦਰ ਲੈ ਲੇਖਾ ਪੀੜ ਛੁੱਟੈ ਨਾਨਕਾ ਜੋ ਤੇਲ ਪੌੜੀ ਆਪੇ ਹੀ ਕਰਨਾ।

ਆਪੇ ਕੰਨਾ ਚੋ ਕੱਲਾ ਪੇਹੀ ਤੇ ਧਾਰੀਐ। ਦੇਖੇ ਕੀ ਤਾਂ ਆਪਣਾ ਧਾਰ ਕੱਚੀ ਪੱਕੀ ਸਾਰੀ ਐ, ਜੋ ਆਇਆ ਸੋ ਚੱਲ ਸੀ ਸਭ ਕੋ ਹੀ ਆਈ ਵਾਰੀਐ। ਜਿਸਕੇ ਜੀ ਪ੍ਰਾਣ ਹੈ ਕਿ ਉਹ ਸਾਹਿਬ ਨੂੰ ਵੀ ਸਾਰੀਐ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ।

ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਖਾਏ ਨਾ ਕਾਈ ਪਾਏ ਪੜ ਜਿਸ

ਜਿਸ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾਕਾਲ ਬਰੀਕਿਉ ਘਾਲੀਐ। ਮੰਦਾ ਆ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਐ। ਜੋ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ, ਕਿਛ ਲਾਹੇ ਉੱਪਰ ਘਾਲੀਐ।

ਜੋਗੀ ਹੋ ਸੋ ਗੁਰ ਮੌਕਾ ਕਹਿਆ ਵਾਓ ਬੀਜੇ ਬਿਖ

0: ਕੌੜੀ ਚਾਕਰ ਲੱਗੇ ਚਾਕਰੀ ਜੇ ਝੱਲੇ ਖਸਮੇ ਪਾਏ, ਹੁਰਮਤ ਇਸਨੋ ਅਗਲੇ ਹੋ ਵਜੂ ਪੇ ਦੂਣਾ ਖਾਏ, ਕਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ, ਵਜੋ ਗਵਾਵੇ ਅਗਲਾ ਮੋਹ ਮੋਹ ਪਾਣਾ ਖਾਏ, ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ।
1: ਜਿਨਾਂਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰੱਖਣ ਹਾਰਾ ਰਾਮ ਰਾਜੇ।

ਖਸਮ ਸਮਾਏ ਪੌੜੀ ਨਾਮ ਕੰਤਨ ਦਾ ਪੁਣੀ ਹਰ ਤੱਕ ਕਾਰਾਵਾਰ ਆਪਣੇ ਕਰਨੀ ਸਾ।

ਕਿਸ ਨੂੰ ਕਹੀਏ ਨਾਨਕਾ, ਸਭ ਕਿਛ ਆਪੇ ਆ। ਪੌੜੀ ਵੜੇ ਕੀਆਂ ਵਡਿਆਈਆਂ, ਕਿਸ ਕਹੀਏ

0: ਵਡਿਕਿਆ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰਿੰਦੇ ਜੀ ਅਰਜਕ ਸੰਭਾਹੇ, ਸਾਈਕਾਰ ਕਮਾਵਨੀ ਤੁਰ ਛੋਡੀ ਤਿਨੇ ਪਾਏ। ਨਾਨਕੇ ਕੀ ਬਾਰੀ ਹੋਰ ਦੂਜੀ ਨਾ ਹੀ ਜਾਏ। ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ ਸੁਧ।
1: ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ।

जुग जुग रही समाई, जुग जुग रही

ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਜਾਪਨ ਕਰਤਬਾ, ਦੀਆਂ ਨਦੀ ਸਭ ਜਾਣ ਲਾ, ਸਭ ਕਿਸ ਤੇਰੇ ਵਸ ਤੇਰਾ ਘਰ ਭਲਾ।

ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆ।

ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਜਲੇ ਖੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ

0: ਬੁੱਲ ਦੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਸ ਡਿਠ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਖਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਖੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸਨ ਦੀਦਾਰ ते सेवा संभाल दा दान। खालसा जी नू बगसो हे नमानिया दे मान, नतानिया दे तान, नियोटिया दी ओटा। धन धन श्री गुरु रामदास साहेब जीओ, आप जी दे पावन पवित्र अस्थान, सचखंड श्री हरिमंदर साहिब जी विखे। धन धन सतगुरु श्री गुरु ग्रंथ साहिब जीओ महाराज, आप जी दे हजूर साबद चौंकी आसा दीवार दे भोग जी की अरदास। भुल चुक मुआफ करनी, सिख पढ़ दे सुन दे सरबत लाहे बंद हो वन। नानक नाम चढ़दी कला, तेरे भाणे सरबत दा भला। वाहेगुरु जी का खालसा, वाहेगुरु जी की फतेह।
1: एक ओंकार सतनाम करता पुरख निरभउ निर्वैर अकाल मूरत अजूनी सैभं, गुरप्रसाद चक्र चेहन अर वर्ण जात अरपात नहन जेह, रूप रंग अर रेख पेख को कहना सकत केह। अचल मूरत अनुभव प्रकाश अमित तोज कह जाय, कोट इंद्र इंद्राण साह सहान गणिज जाय। त्रिभवन महीप सुर नर असुर नेत नेत बन तृण कह, तो सर्वनाम कथा कवन परम नाम वर्णत समत। नानक नाम निरंजन जानियो कीनी भगत प्रेम लिवलाई, तात अंगद अंग संग भयो सायर तिन शब्द सुरत की नीव रखाई। गुरु अमरदास की अकथ कथा है एक जी कश कही न जाय, सोडी श्रेष्ठ सकल तारण कौ अब गुरु रामदास को मिली बड़ाई। हम तनवंत भगत सचनाय हर गुण गावे सह सुपाय, पियू दा देका खोल डिठा खजाना ता मेरा मन भया निधाना। रतन लाल जाका कछु न मोल परे भंडार अखूट अतोला, खावे खर्च हिरल मिल पाई तोट न आवा बत दो जाय। कहु नानक जिस मस्तक लेख लिखाई, सो एत खजाना लया रड़ाई। रतना रतन पदारथ बह सागर भरिया राम, बाणी गुरबाणी लागे तिन हथ चढ़िया राम। गुरबाणी लागे तिन हथ चढ़िया निर्मोल का रतन अपारा, हर हर नाम अतोलक पाया तेरी भगत भरी भंडारा। बाणी गुरु गुरु है बाणी, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸ ਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਆ। ਸੋ ਕਹੋ ਟਲ ਗੁਰ ਸੇਵੀਆ, ਅਹਨ ਸੁਸਹਿਜ ਸੁਭਾਅ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹਾਂ ਕੁਰਸਹਾਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀ ਆਏ, ਸਭਨਾਂ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸ਼ਾਹ। ਜਿਸ ਪਾਸ

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਹ ਸੰਤ ਭਗਤ ਤਿਨ ਕੀ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਜੋ ਹਰ ਸੇਵਹਿ ਸੰਤ ਭਗਤ ਤਿਨ ਕੀ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹ ਨ ਸਕਉ ਬਨਵਾਰੀ ਹਮ ਪਾਪੀ ਪਾਥਰ ਨੀਰ ਡੋਬਤਾ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਗ ਸੰਗਤ ਸਾਦਾ ਸਵਾਰੀ ਜਿਉ ਕੰਚਨ ਬੈ ਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰ ਧਾਰੀ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ ਹਰ ਹਰ ਆਗਮ ਆਗਾਦ ਬੋਧਾ ਅਪਰੰਪਰ ਪੁਰਖ ਅਪਾਰੀ ਜਾਣ ਕਾ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਹਰ ਹਰ ਆਗਮ ਆਗਾਦ ਬੋਧਾ ਅਪਰੰਪਰ ਪੁਰਖ ਅਪਾਰੀ ਜਾਣ ਕਾ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਹਿ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 23-16-27 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀ ਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।

ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ

ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਇਸ ਮਨੁੱਖਾ ਦੇਹ ਨੂੰ ਸਫਲਿਆਂ ਕਰਨ ਦਾ ਯਤਨ ਕਰ ਰਹੇ ਵਡਭਾਗੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਗੋਦ ਵਿਚ ਬੈਠ ਕੇ ਜਿੱਥੇ ਅਸੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਗਾਉਣ ਦਾ, ਪੜ੍ਹਨ ਦਾ, ਵਿਚਾਰਨ ਦਾ ਯਤਨ ਕਰ ਰਹੇ ਹਾਂ, ਉੱਥੇ ਗਾਉਂਦਿਆਂ, ਪੜ੍ਹਦਿਆਂ, ਵਿਚਾਰਦਿਆਂ ਸਾਡੀ ਇਹ ਮਨੁੱਖਾ ਦੇਹੀ ਇਹ ਵੀ ਪ੍ਰਭੂ ਰੰਗ ਵਿਚ, ਪ੍ਰਭੂ ਪਿਆਰ ਵਿਚ, ਪ੍ਰਭੂ ਦੇ ਸੋਹਣੇ ਗੁਣਾਂ ਦੇ ਨਾਲ ਸ਼ਿੰਗਾਰੀ ਜਾਂਦੀ ਹੈ। ਸਾਡਾ ਯਤਨ ਇਹੋ ਹੀ ਹੈ, ਭਾਵੇਂ ਕਿ ਅਸੀਂ ਰੋਜ਼ ਸਤਿਗੁਰੂ ਜੀ ਦੀ ਬਾਣੀ ਦੇ ਸ਼ਬਦਾਂ ਨੂੰ ਸੁਣਦੇ ਹਾਂ, ਸਤਿਗੁਰੂ ਜੀ ਦੀ ਬਾਣੀ ਨੂੰ ਗਾਉਂਦੇ ਹਾਂ, ਵਿਚਾਰਦੇ ਹਾਂ, ਔਰ ਸਤਿਗੁਰੂ ਵਾਰ ਵਾਰ ਸਾਨੂੰ ਉਸ ਗੱਲ ਵੱਲ ਧਿਆਨ ਦਿਵਾ ਕੇ ਵਾਰ ਵਾਰ ਪ੍ਰੇਰਦੇ ਹਨ ਕਿ ਭਾਈ ਇਹ ਮਨੁੱਖਾ ਦੇਹੀ ਦਾ ਸੋਹਣਾ ਬਣਾਉਣਾ, ਇਸ ਮਨੁੱਖਾ ਦੇਹੀ ਨੂੰ ਸ਼ਿੰਗਾਰਨਾ, ਇਸ ਮਨੁੱਖਾ ਦੇਹੀ ਵਿਚ ਰਹਿੰਦਿਆਂ ਹੋਇਆਂ ਉਹ ਕਰਮ ਕਰਨੇ, ਉਹਨਾਂ ਗੁਣਾਂ ਨੂੰ ਜਪਣਾ, ਉਹਨਾਂ ਗੁਣਾਂ ਨੂੰ ਧਿਆਉਣਾ, ਇਹੀ ਹੈ ਮਨੁੱਖਾ ਦੇਹੀ ਦਾ ਫਲ। ਜੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਨਾਲ ਜੁੜਾਂਗੇ, ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਗਾਵਾਂਗੇ ਤਾਂ ਸਾਡੇ ਜੀਵਨ ਅੰਦਰ ਇਹ ਸੁਹੱਪਣ ਪੈਦਾ ਹੋਏਗਾ, ਸਾਡੇ ਅੰਦਰੂਨੀ ਪੱਖ ਅੰਦਰ, ਸਾਡੇ ਇਸ ਹਿਰਦੇ ਘਰ ਅੰਦਰ ਸੱਚਮੁੱਚ ਹੀ ਜਾਗ੍ਰਤੀ ਪੈਦਾ ਹੋਏਗੀ, ਇਸ ਜੀਵਨ ਅੰਦਰ ਸੁਚੱਜਪੁਣਾ ਪੈਦਾ ਹੋਏਗਾ, ਸੋਹਣੇ ਗੁਣਾਂ ਦੇ ਨਾਲ ਇਹ ਦੇਹੀ ਹਮੇਸ਼ਾ ਲਈ ਸ਼ਿੰਗਾਰੀ ਜਾਏਗੀ। ਸਤਿਗੁਰੂ ਗਰੀਬ ਨਿਵਾਸ ਜੀ ਦੀ ਅੱਜ ਦੀ ਇਹ ਸੋਹਣੀ ਸੁੰਦਰ ਵਿਚਾਰ ਜੋ ਅਸਾਂ ਪੜ੍ਹੀ ਹੈ, ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਗਰੀਬ ਨਿਵਾਸ ਸਤਿਗੁਰੂ ਜੀ ਨੇ ਪਿਆਰ ਭਰਿਆ ਉਪਦੇਸ਼ ਬਖਸ਼ਿਸ਼ ਕਰਦਿਆਂ ਇੱਕ ਸੰਬੋਧਨ ਰੂਪ ਵਿੱਚ ਇੱਕ ਭੈਣ ਨੂੰ, ਇੱਕ ਸਖੀ ਨੂੰ, ਇੱਕ ਸਹੇਲੀ ਨੂੰ ਆਵਾਜ਼ ਦਿੰਦਿਆਂ ਹੋਇਆਂ ਆਖਿਆ, ਮੇਰੀਏ ਸਖੀਏ, ਮੇਰੀਏ ਸਹੇਲੀਏ, ਮੇਰੀਏ ਭੈਣੇ, ਮੇਰੇ ਮਨ ਵਿੱਚ ਬੜਾ ਚਾਅ ਹੈ, ਮਨ ਵਿੱਚ ਬਹੁਤ ਹੀ ਚਾਅ ਹੈ, ਬੜਾ ਹੀ ਉਤਸ਼ਾਹ ਹੈ, ਕਿਉਂ? ਪ੍ਰਭ ਆਗਮ ਸੁਣਿਆ, ਮੈਨੂੰ ਇਹ ਸਮਝ ਲੱਗੀ ਹੈ ਕਿ ਪ੍ਰਭੂ ਪਰਮੇਸ਼ਰ ਮੇਰੇ ਹਿਰਦੇ ਘਰ ਵਿੱਚ ਆ ਰਿਹਾ ਹੈ, ਉਸਦਾ ਆਗਮਨ ਹੋ ਰਿਹਾ ਹੈ, ਉਹ ਮੇਰੇ ਹਿਰਦੇ ਘਰ ਵਿੱਚ ਵਸ ਰਿਹਾ ਹੈ, ਮੈਨੂੰ ਬੜਾ ਹੀ ਚਾਅ ਹੈ, ਮੈਨੂੰ ਬੜੀ ਖੁਸ਼ੀ ਹੈ। ਫਿਰ ਜਦੋਂ ਹੁਣ ਮੇਰਾ ਪਰਮੇਸ਼ਰ, ਮੇਰਾ ਪਤੀ ਮੇਰੇ ਹਿਰਦੇ ਘਰ ਵਿੱਚ ਆ ਰਿਹਾ ਆ, ਹੇ ਮੇਰੀ ਸਖੀ, ਹੇ ਮੇਰੀ ਭੈਣ, ਹੇ ਮੇਰੀ ਜਿੰਦ, ਹਰ ਮੰਗਲ ਗਾਓ, ਤੁਸੀਂ ਉਸ ਪਤੀ ਪਰਮੇਸ਼ਰ ਦੇ ਆਗਮਨ ਦੇ ਵਿੱਚ ਖੁਸ਼ੀ ਦੇ ਗੀਤ ਗਾਓ, ਉਸ ਦੀ ਸਿੱਖ ਸਲਾਹ ਦੇ ਗੀਤ ਗਾਓ। ਗ੍ਰਹਿ ਮੰਦਰ ਬਣਿਆ, ਆ ਜਿਹੜਾ ਘਰ ਆ ਇਹ ਹੁਣ ਮੰਦਰ ਬਣ ਗਿਆ, ਕਿਉਂਕਿ ਇੱਥੇ ਉਹ ਪਰਮੇਸ਼ਰ ਆਪ ਵਸ ਗਿਆ ਹੈ, ਇਹ ਹੁਣ ਸੋਹਣੀ ਧਰਮਸਾਲ ਬਣ ਗਿਆ ਹੈ, ਇਹ ਸੋਹਣਾ ਧਰਮ ਕਮਾਉਣ ਦਾ ਥਾਂ ਬਣ ਗਿਆ ਹੈ, ਇਹ ਸੋਹਣਾ ਪਰਮੇਸ਼ਰ ਦਾ ਆਪਣਾ ਘਰ ਬਣ ਗਿਆ ਹੈ, ਕਿਉਂਕਿ ਉਹ ਇੱਥੇ ਆਪ ਆ ਰਿਹਾ ਹੈ। ਸੱਚ ਜਾਣਨਾ ਪਾਵਨ ਬਾਣੀ ਨੇ ਜਦੋਂ ਕਦੀ ਇਹਨਾਂ ਬਾਤਾਂ ਦੀ ਵਿਆਖਿਆ ਕੀਤੀ ਹੈ, ਜਦੋਂ ਸਤਿਗੁਰੂ ਜੀ ਨੇ ਜਗਿਆਸੂ ਦੀ ਵਿਆਖਿਆ ਪਾਵਨ ਬਾਣੀ ਵਿੱਚ ਦਿੱਤੀ ਹੈ, ਤਾਂ ਗਰੀਬ ਨਿਵਾਸ ਨੇ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਉਸੇ ਹੀ ਪਿਆਰ, ਉਸੇ ਹੀ ਚਾਅ ਦੇ ਨਾਲ, ਉਨ੍ਹਾਂ ਹੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਾਵਨ ਬਾਣੀ ਵਿੱਚ ਵੀ ਸੰਭਾਲਿਆ। ਜਿਵੇਂ ਅਸੀਂ ਗ੍ਰਿਸ਼ਤੀ ਲੋਕ ਜਾਣਦੇ ਹਾਂ, ਸਾਡੇ ਘਰ ਅੰਦਰ ਕਿਸੇ ਵਿਸ਼ੇਸ਼ ਮਹਿਮਾਨ ਨੇ ਆਉਣਾ ਹੋਵੇ, ਪ੍ਰਾਹੁਣੇ ਨੇ ਆਉਣਾ ਹੋਵੇ, ਤਾਂ ਘਰ ਦੀ ਤਿਆਰੀ ਆਰੰਭ ਦਿੱਤੀ ਜਾਂਦੀ ਹੈ, ਕਿਵੇਂ ਘਰ ਦੀ ਸਫਾਈ ਕਰਨੀ ਹੈ,
ਕਿਵੇਂ ਕਿਹੜੀਆਂ ਕਿਹੜੀਆਂ ਸੋਹਣੀਆਂ ਲੱਗਦੀਆਂ ਵਸਤੂਆਂ ਅਸੀਂ ਕਿਹੜੀ ਕਿਹੜੀ ਥਾਂ ਤੇ ਰੱਖਣੀਆਂ ਹਨ ਤਾਂ ਕਿ ਵੇਖਣ ਵਾਲੇ ਨੂੰ ਚੰਗੀਆਂ ਲੱਗਣ, ਕਿਹੜੀ ਕਿਹੜੀ ਘਰ ਦੀ ਸਜਾਵਟ ਕਿਹੜੇ ਕਿਹੜੇ ਤਰੀਕੇ ਨਾਲ ਕਰਨੀ ਹੈ, ਕਿਵੇਂ ਦਰਵਾਜ਼ਿਆਂ ਖਿੜਕੀਆਂ ਦੇ ਪਰਦੇ ਬਦਲ ਕੇ ਨਵੇਂ ਪਰਦੇ ਲਾਉਣੇ ਹਨ, ਕਿਵੇਂ ਅਸਾਂ ਹਰ ਚੀਜ਼ ਨੂੰ ਆਪੋ ਆਪਣੇ ਥਾਂ ਤੇ ਟਿਕਾ ਕੇ ਇੱਥੋਂ ਤੱਕ ਕਿ ਘਰ ਦੇ ਵਿੱਚ ਵਾਧੂ ਪਈਆਂ ਹੋਈਆਂ ਕੁਝ ਚੀਜ਼ਾਂ, ਜਿਵੇਂ ਮੰਨ ਲਓ ਕੁਝ ਫਾਲਤੂ ਜੁੱਤੀਆਂ ਪਈਆਂ ਹੋਣ, ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਤਾਂ ਕਿ ਕੋਈ ਖਿਲਾਰਾ ਨਜ਼ਰ ਨਾ ਆਵੇ, ਕੁਝ ਹੋਰ ਫਾਲਤੂ ਸਾਜੋ ਸਮਾਨ ਪਿਆ ਹੋਵੇ ਉਸ ਨੂੰ ਚੁੱਕ ਕੇ ਕਿਤੇ ਪਾਸੇ ਪਰਦੇ ਓਹਲੇ ਕਰ ਦਿੱਤਾ ਜਾਂਦਾ ਤਾਂ ਕਿ ਆਉਣ ਵਾਲੇ ਮਹਿਮਾਨ ਨੂੰ ਬੁਰਾ ਨਾ ਲੱਗੇ, ਆਉਣ ਵਾਲਾ ਮਹਿਮਾਨ ਇਹ ਨਾ ਸੋਚੇ ਕਿ ਇਸ ਘਰ ਵਿੱਚ ਰਹਿੰਦੇ ਲੋਕ ਕਿੰਨੇ ਬੇਕੱਜੇ ਹਨ, ਇਹਨਾਂ ਨੇ ਕਿਵੇਂ ਘਰ ਅੰਦਰ ਖਿਲਾਰਾ ਪਾਇਆ ਹੈ, ਕਿਵੇਂ ਵਸਤੂਆਂ ਖਿਲਰੀਆਂ ਹੋਈਆਂ ਹਨ, ਕਿਵੇਂ ਸਾਰੇ ਆਸੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਆ। ਨਹੀਂ, ਆਉਣ ਵਾਲੇ ਮਹਿਮਾਨ ਤੋਂ ਸ਼ੋਭਾ ਕਰਵਾਉਣ ਵਾਸਤੇ, ਆਉਣ ਵਾਲੇ ਮਹਿਮਾਨ ਦਾ ਮਨ ਜਿੱਤਣ ਵਾਸਤੇ, ਆਉਣ ਵਾਲੇ ਮਹਿਮਾਨ ਦੀ ਖੁਸ਼ੀ ਲੈਣ ਵਾਸਤੇ ਘਰ ਦੇ ਮੈਂਬਰ ਸਾਰਾ ਜ਼ੋਰ ਲਗਾ ਦਿੰਦੇ ਹਨ ਤਾਂ ਕਿ ਆਉਣ ਵਾਲਾ ਮਹਿਮਾਨ ਕਿਸੇ ਗੱਲ ਤੇ ਵੀ ਇਤਰਾਜ਼ ਨਾ ਕਰੇ ਜਾਂ ਉਸਦਾ ਮਨ ਉਚਾਟ ਨਾ ਹੋਵੇ, ਉਹ ਬੜੀ ਖੁਸ਼ੀ ਦੇ ਨਾਲ ਪ੍ਰਸੰਨਤਾ ਦੇ ਨਾਲ ਘਰ ਵਿੱਚ ਬੈਠੇ ਔਰ ਆਖੇ ਕਿ ਹਾਂ ਵਾਕਿਆ ਇਹ ਘਰ ਬੜਾ ਸੋਹਣਾ ਹੈ, ਭਾਈ ਤੁਹਾਡਾ ਘਰ ਤੇ ਇੰਨਾ ਸੋਹਣਾ ਹੈ, ਜੀ ਕਰਦਾ ਹੈ ਕਿ ਇਸੇ ਘਰ ਵਿੱਚ ਵਸ ਜਾਈਏ। ਜਦੋਂ ਕਦੀ ਮਹਿਮਾਨ ਦੇ ਪ੍ਰਤੀ ਐਸਾ ਚਾਅ, ਐਸਾ ਉਤਸ਼ਾਹ ਸਾਡੇ ਆਮ ਸਮਾਜ ਵਿੱਚ ਬਣਦਾ ਹੈ ਕਿ ਸਤਿਗੁਰੂ ਗਰੀਬ ਨਿਵਾਜ ਆਖਦੇ ਉਹ ਪਰਮੇਸ਼ਰ, ਉਹ ਵਾਹਿਗੁਰੂ ਅਕਾਲ ਪੁਰਖ ਇਸ ਘਰ ਦਾ ਮਾਲਕ ਇਸ ਘਰ ਵਿੱਚ ਆ ਰਿਹਾ ਹੈ, ਪਰ ਇਸ ਘਰ ਦੀ ਤਿਆਰੀ ਕੋਈ ਨਹੀਂ, ਇਸ ਘਰ ਦੇ ਸਫਾਈ ਵੱਲ, ਇਸ ਘਰ ਦੇ ਸਾਰੀਆਂ ਵਸਤੂਆਂ ਥਾਂ ਥਾਂ ਕੰਮ ਕਰਦੀਆਂ ਹੋਣ, ਥਾਂ ਥਾਂ ਟਿਕਾਈਆਂ ਹੋਣ, ਐਸਾ ਪ੍ਰਬੰਧ ਹੀ ਨਹੀਂ ਕੀਤਾ ਹੋਇਆ। ਸਾਡੀ ਕੌਮ ਨੇ ਸਤਿਗੁਰੂ ਗਰੀਬ ਨਿਵਾਜ ਜੀ ਦੀ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਹਾਂ, ਇਹਦੇ ਚ ਕੋਈ ਸ਼ੱਕ ਨਹੀਂ, ਪਰੰਪਰਾਵਾਂ ਬਹੁਤ ਸੁੰਦਰ ਢੰਗ ਨਾਲ ਨਿਭਾਈਆਂ ਔਰ ਹੁਣ ਵੀ ਅਸੀਂ ਪਰੰਪਰਾਵਾਂ ਨਿਭਾਉਣ ਦਾ ਯਤਨ ਕਰ ਰਹੇ ਹਾਂ, ਪਰ ਪਰੰਪਰਾਵਾਂ ਨਿਭਾਉਂਦਿਆਂ ਜੇ ਅਸੀਂ ਆਪਣੇ ਜੀਵਨ ਜਾਚ ਵੀ ਸੁਧਾਰ ਲਈਏ, ਸਾਨੂੰ ਇਹ ਵੀ ਪਤਾ ਲੱਗ ਜਾਏ ਕਿ ਸਤਿਗੁਰੂ ਜੀ ਨੇ ਜਿੱਥੇ ਇਹ ਪਰੰਪਰਾਵਾਂ ਨਿਭਾਉਣ ਵਾਸਤੇ ਸਾਨੂੰ ਬਲ ਬਖਸ਼ਿਆ ਹੈ, ਉੱਥੇ ਸਾਨੂੰ ਇਹ ਵੀ ਯਤਨ ਕਰਨਾ ਚਾਹੀਦਾ ਹੈ ਕਿ ਸਾਡਾ ਇਹ ਜੀਵਨ ਵੀ ਇਹਨਾਂ ਪਰੰਪਰਾਵਾਂ ਵਾਂਗੂ ਸੋਹਣਾ ਬਣ ਜਾਏ, ਸਾਨੂੰ ਜੀਵਨ ਦੇ ਅੰਦਰ ਵੀ ਗੁਣ ਧਾਰਨ ਕਰਨ ਦਾ ਚਾਹ ਤੇ ਉਤਸ਼ਾਹ ਪੈਦਾ ਹੋ ਜਾਏ। ਉਹ ਸ਼ਾਮ ਦੇ ਟਾਈਮ ਤੇ ਬਹੁਤ ਸਾਰੇ ਗੁਰਦੁਆਰਿਆਂ ਦੇ ਅੰਦਰ ਸਿੱਖ ਸੰਗਤਾਂ ਪਿਆਰ ਦੇ ਨਾਲ ਸਤਿਗੁਰੂ ਦੀ ਬਾਣੀ ਸੁਣਦੀਆਂ ਹਨ, ਕੀਰਤਨ ਹੁੰਦਾ ਹੈ, ਕਥਾ ਵਿਚਾਰਾਂ ਹੁੰਦੀਆਂ, ਇਤਿਹਾਸ ਦੀਆਂ ਵਿਚਾਰਾਂ ਹੁੰਦੀਆਂ। ਬਹੁਤ ਸਾਰਿਆਂ ਗੁਰਦੁਆਰਿਆਂ ਦਾ ਤੁਸੀਂ ਆਮ ਤੌਰ ਤੇ ਰੁਟੀਨ ਦੇਖਿਆ ਹੋਏਗਾ, ਜਦੋਂ ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੇਵਾ ਸੰਭਾਲ ਹੁੰਦੀ ਹੈ, ਅਰਦਾਸ ਤੋਂ ਉਪਰੰਤ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਨਿਜ ਸਥਾਨ ਵੱਲ ਲਿਜਾਇਆ ਜਾਂਦਾ ਹੈ, ਤਾਂ ਬਹੁਤ ਸਾਰੀਆਂ ਸਿੱਖ ਸੰਗਤਾਂ ਚਾਅ ਦੇ ਨਾਲ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦਾ ਸਰੂਪ ਸਿਰ ਤੇ ਲੈ ਕੇ, ਨਾਲੇ ਤਾਂ ਸਿਰ ਤੇ ਸਤਿਗੁਰੂ ਜੀ ਦਾ ਸਰੂਪ ਚੁੱਕ ਕੇ ਨਿਜ ਸਥਾਨ ਵੱਲ ਨੂੰ ਤੁਰਦੇ ਹਨ ਤੇ ਨਾਲੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਇਹ ਸ਼ਬਦ ਪੜਿਆ ਜਾਂਦਾ। ਹੁਣ ਅਸਾਂ ਦੇਖਣਾ ਹੈ ਕਿ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਵਾਸਤੇ ਨਹੀਂ ਲਿਖਿਆ ਗਿਆ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪੀੜੇ ਤੋਂ ਚੱਕ ਕੇ ਪੜੰਗ ਤੱਕ ਲਿਜਾਣ ਵਾਸਤੇ ਹੀ ਨਹੀਂ ਲਿਖਿਆ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬਾਣੀ ਸਾਡੇ ਜੀਵਨ ਵਾਸਤੇ ਹੈ, ਸਤਿਗੁਰੂ ਗਰੀਬ ਨਿਵਾਜ ਜੀ ਦੀ ਇਹ ਪਾਵਨ ਬਾਣੀ ਦਾ ਸ਼ਬਦ ਮੰਨ ਲਓ ਕਿ ਅਸੀਂ ਇਸ ਸੋਹਣੀ ਰਵਾਇਤ ਨੂੰ ਨਿਭਾਉਂਦਿਆਂ ਹੋਇਆਂ ਗਾਉਂਦੇ ਹਾਂ, ਪਰ ਸਾਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਜਿੱਥੇ ਅਸੀਂ ਸਤਿਗੁਰੂ ਜੀ ਦਾ ਸਰੂਪ ਟਿਕਾਉਣ ਜਾ ਰਹੇ ਹਾਂ, ਜੇ ਤੇ ਇਹ ਸ਼ਬਦ ਉਸ ਥਾਂ ਦੇ ਪ੍ਰਤੀ ਪੜਿਆ ਜਾਣਾ ਹੈ ਤਾਂ ਸਾਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਉਹ ਥਾਂ ਸੋਹਣੀ ਹੋਵੇ, ਉਹ ਥਾਂ ਸੁੰਦਰ ਹੋਵੇ, ਉਹ ਥਾਂ ਦੀ ਸਫਾਈ ਸੋਹਣੀ ਹੋਵੇ,
पर सानू नाल ए भी ध्यान देना चाहिए सतगुरु जी ने साडे हिरदे घर विच भी बैठना है। सतगुरु जी ने जिस हिरदे घर विच बैठना है, जिस हिरदे की सेज ते सतगुरु ने अपना आसन लाउणा है, सतगुरु का उपदेश जिस हिरदे घर विच आके वसना है, ए हिरदा भी उन्ना ही सोहना ते सुंदर होना चाहिदा है। इस हिरदे की भी सफाई काम क्रोध लोभ मोह अहंकार नूं बाहर कढ़ के इत्थे ईरखा द्वैष कृष्णा की मैल दूर करके इत्थे भी सोहनी सफाई हो जानी चाहिए है। जे ऐसा उपराला असीं आरंभ करिए, अपने मना चो मैल दूर करिए, जे अपने मना की सफाई करके प्रभु प्यार विच भेजदिया होया तांग लाके बैठिए कि मेरे सतगुरु कृपा करनगे, इस सतगुरु का पावन उपदेश साडे हिरदिया विच वसेगा। कदों वसेगा, कदों ये परमेश्वर की याद साडे हिरदे अंदर टिकेगी, तां फिर सतगुरु दे ए प्यार भरे बोल भी सानू बड़े गाउणे चंगे लगणगे। सानू इन्हां पावन उपदेशां नू गाउंदिआं मन विच प्यार पैदा होएगा, उत्साह पैदा होएगा। सतगुरु गरीब नवाज एक इस्त्री दे रूप विच परमेश्वर नू संबोधन करदिआं होइआं बड़ी प्यारी बोल रखदे ऐ ते आखदे ऐ, आवो सज्जणा हौ देखां दर्शन तेरा राम। मेरे सज्जन, मेरे मित्र, मेरे मालिक, आओ मैं तुहाडा दर्शन देखना चाहुंदी हां। आवो सज्जना हौ देखां दर्शन तेरा राम, घर आपनड़ा खड़ी तकां मैं मन चाओ कनेरा राम। मेरे मन विच बड़ा चा है, मैं अपने हिरदे घर विच खड़ी होई भाव सावधान होके बड़े सोहने तरीके नाल एकागर चित होके मैं तक रही हां, मैं तांग ला के बैठी हां, कदों मेरा पति परमेश्वर मेरे हिरदे घर विच आके वसे, मेरे इस जीवन नूं सफलिया कर दे। आवो सज्जना हौ देखा दर्शन तेरा राम, घर आप नड़ै खड़ी तकां मैं मन चाओ कनेरा राम। मैं मन चाओ कनेरा, सुन प्रभ मेरा मोह तिसका परवासा। मैनू तो एक तेरा ही परवासा है, एक तेरा ही आसरा है, होर किसी का आसरा नहीं। ए गुरसिख दे बाणी रंग विच रंगे हुए जीवन की बात है। ऐसा प्यार गुरबाणी के प्रति बन जाए, ऐसी तांग गुरबाणी के प्रति बन जाए, ऐसा साडा चा गुरबाणी नूं पढ़न ते सुनन प्रति बन जाए, असि समय विचों भी समा कढ के सतगुरु की बाणी नाल जुड़न दा जतन करांगे। जे ऐसी साडी जीवन जाच बन जाए तां साडा हमेशा ही सतगुरु नाल ए तरला रहेगा, हमेशा ही साडी ऐसी अरदास सतगुरु दे दर ते बन जाएगी, ऐसा प्यार सतगुरु दे दर ते आके हमेशा ही उभर के सामने आ जाएगा। गरीब नवाज दे प्यार विच भेजदिया होया ए बोल आम तौर ते साडे मन विचों निकल आउणगे। गरीब नवाज सतगुरु ने आख दिता, मैं लख बिणते साहिबा जे बिंद बुलाईया। जे किते बिंद थोड़े जिने समय वास्ते भी तुसी मैनू बुला लो, मैनू अपने प्यार कलावे विच लै लो, समझ लो मैं बहुत कुछ खट लिया। मैं लख बिणते साहिबा जे बिंद बुलाईया, मैं चारे कुंडा पालिया तुद जेवन ना साईया, मैनू तेरे वर्गा कोई नजर नहीं आया। मैं पूरब पछम उत्तर दक्षण सारे चारा कुंडा दे विच भज के देख लिया, पर तेरे बराबर दा मैनू कोई लभा नहीं। मैं चारे कुंडा पालिया तुद जेवन ना साईया। हुण सतगुरु गरीब नवाज गुरु अमरदास अज जदों इस पावन बाणी दी विचार साडे सामने रखदे है ते आखदे मन चाओ भया, मन विच बड़ा चा पैदा होया, प्रभ आगम सुनिया, आगम दा अर्थ है आगमन, प्रभु दा आउणा सुनिया, फिर आखदे हर मंगल गाओ सखी ग्रह मंदर बनिया। ए हुण ग्रह ए घर ए हिरदा घर मंदर बन गया है, ए सोहना हुण धर्म स्थान बन गया है, क्योंकि इत्थे परमेश्वर आप आ वसिया है। जे इस गल दी सोझी आ जाए गुरु सवारियों, सानू किन्नी साडी जीवन जांच बदल जाएगी, किन्ना साडा सोचण दा ते रहण दा ढंग साडे समाज दा बदल जाएगा। हुण असीं इस गल नूं देखिए, जे ए हिरदा घर ए शरीर प्रभु जिथे वस जाए, जे ए हर मंदर है, ए हर मंदर शरीर भी है, पावन बाणी च आख्या गया हर मंदर ए शरीर है,
ਭਾਈ ਇਹ ਸਰੀਰ ਵੀ ਹਰੀ ਦਾ ਮੰਦਰ ਹੈ, ਹਰੀ ਦਾ ਘਰ ਹੈ। ਹੁਣ ਅਸੀਂ ਦੇਖੀਏ ਕਦੀ ਆਪਣੇ ਆਮ ਸਮਾਜਿਕ ਜੀਵਨ ਵਿੱਚ ਗੁਰਦੁਆਰੇ ਨੂੰ ਕੋਈ ਮਾੜਾ ਆਖਦਾ, ਗੁਰਦੁਆਰੇ ਦੇ ਪ੍ਰਤੀ ਕੋਈ ਅਪਸ਼ਬਦ ਬੋਲ ਸਕਦਾ, ਗੁਰਦੁਆਰੇ ਦੇ ਪ੍ਰਤੀ ਕੋਈ ਇਹ ਸੋਚ ਸਕਦਾ ਕਿ ਆਪਾਂ ਗੁਰਦੁਆਰੇ ਨੂੰ ਤਬਾਹ ਕਰ ਦਈਏ, ਗੁਰਦੁਆਰੇ ਨੂੰ ਮਿਟਾ ਦਈਏ, ਗੁਰਦੁਆਰੇ ਵਿੱਚ ਚੋਰੀ ਕਰ ਆਈਏ, ਗੁਰਦੁਆਰੇ ਵਿੱਚ ਜਾ ਕੇ ਬਦਮਾਸ਼ੀ ਕਰੀਏ? ਆਮ ਤੌਰ ਤੇ ਕੋਈ ਵਿਅਕਤੀ ਐਸਾ ਨਹੀਂ ਸੋਚੇਗਾ ਧਰਮ ਸਥਾਨ ਵਿੱਚ ਜਾ ਕੇ ਕੋਈ ਬਦਮਾਸ਼ੀ, ਕੋਈ ਚੋਰੀ, ਕੋਈ ਬਦਫੈਲੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਗੁਰੂ ਦਾ ਘਰ ਹੈ। ਗੁਰੂ ਦੇ ਘਰ ਪ੍ਰਤੀ ਮਾੜੀ ਸੋਚ ਨਹੀਂ ਰੱਖੀ ਜਾ ਸਕਦੀ, ਕਿਉਂਕਿ ਗੁਰੂ ਦਾ ਘਰ ਹੈ। ਮੰਨ ਲਓ ਜੇ ਗੁਰੂ ਦਾ ਘਰ ਹੈ, ਇਹਦੇ ਨਾਲ ਸੰਬੰਧਿਤ ਅਸੀਂ ਹੋਰ ਗੱਲਾਂ ਵੀ ਵੇਖ ਸਕਦੇ ਹਾਂ ਕਿ ਕੋਈ ਵਿਅਕਤੀ ਭਾਵੇਂ ਕਿੰਨਾ ਵੀ ਨਸ਼ਈ ਹੋਵੇ, ਗੁਰਦੁਆਰੇ ਦੇ ਵਿੱਚ ਆਉਣ ਲੱਗਾ, ਗੁਰਦੁਆਰੇ ਤੋਂ ਨਸ਼ਾ ਉਹ ਬਾਹਰ ਛੱਡ ਕੇ ਆਏਗਾ, ਨਹੀਂ ਭਾਈ ਮੈਂ ਗੁਰਦੁਆਰੇ ਜਾ ਰਿਹਾ, ਗੁਰਦੁਆਰੇ ਦੇ ਅੰਦਰ ਮੈਂ ਨਸ਼ਾ ਲੈ ਕੇ ਨਹੀਂ ਜਾਣਾ। ਜੇ ਵਿਅਕਤੀ ਗੁਰੂ ਘਰ ਪ੍ਰਤੀ ਇੰਨਾ ਪਿਆਰ ਰੱਖਦਾ, ਨਹੀਂ ਭਾਈ ਅਸੀਂ ਗੁਰਦੁਆਰੇ ਅੰਦਰ ਮੰਦਾ ਨਹੀਂ ਬੋਲਣਾ, ਕਿਸੇ ਨੂੰ ਗਾਲ ਨਹੀਂ ਕੱਢਣੀ, ਕਿਸੇ ਦੇ ਬਾਰੇ ਨਿੰਦਿਆ ਚੁਗਲੀ ਗੁਰਦੁਆਰੇ ਬੈਠ ਕੇ ਨਹੀਂ ਕਰਨੀ, ਇਤਿਹਾਸਿਕ ਗੱਲਾਂ ਸਾਡੇ ਆਮ ਧਰਮ ਸਥਾਨਾਂ ਦੇ ਵਿੱਚ ਪ੍ਰਭਾਵ ਰੱਖਦੀਆਂ ਨੇ ਔਰ ਅਸੀਂ ਇਹਨਾਂ ਗੱਲਾਂ ਦੇ ਪਹਿਰਾ ਵੀ ਦਿੰਦੇ ਹਾਂ। ਮੰਨ ਲਓ ਜੇ ਐਸਾ ਕੁਝ ਅਸੀਂ ਇਸ ਗੁਰਦੁਆਰੇ ਦੇ ਪ੍ਰਤੀ ਸੋਚਦੇ ਹਾਂ ਤੇ ਸਤਿਗੁਰੂ ਗੁਰੂ ਅਮਰਦਾਸ ਆਖਦੇ ਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਆ ਸਰੀਰ ਹੁਣ ਮੰਦਰ ਬਣ ਗਿਆ ਹੈ, ਤੇ ਜੇ ਸਰੀਰ ਇਹ ਗੁਰੂ ਦਾ ਮੰਦਰ, ਗੁਰੂ ਦਾ ਘਰ, ਗੁਰੂ ਦੇ ਵਸਣ ਵਾਲਾ ਥਾਂ, ਗੁਰੂ ਦੇ ਰਹਿਣ ਵਾਲਾ ਇਹ ਸੋਹਣਾ ਕੋਠਾ ਬਣ ਜਾਏ ਤੇ ਕੀ ਕੋਈ ਵਿਅਕਤੀ ਜਿੱਥੇ ਪਰਮੇਸ਼ਰ ਨੇ ਰਹਿਣਾ ਹੈ ਇੱਥੇ ਕੋਈ ਨਸ਼ਾ ਪਾਏਗਾ? ਕੀ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਨੂੰ ਕੋਈ ਮਾੜਾ ਸ਼ਬਦ ਆਖੇਗਾ ਕਿਉਂਕਿ ਰੱਬ ਉੱਥੇ ਵੀ ਵਸਦਾ ਹੈ? ਕੋਈ ਵਿਅਕਤੀ ਕਿਸੇ ਦੂਜੇ ਸਰੀਰ ਦੇ ਪ੍ਰਤੀ ਮਾੜਾ ਸੋਚੇਗਾ ਜਾਂ ਮਾੜਾ ਵੇਖੇਗਾ ਕਿਉਂਕਿ ਪਤਾ ਲੱਗ ਗਿਆ ਜਿੱਥੇ ਇੱਥੇ ਰੱਬ ਵਸਦਾ ਹੈ ਉੱਥੇ ਦੂਜੇ ਦੇ ਅੰਦਰ ਵੀ ਰੱਬ ਵਸਦਾ ਹੈ ਤੇ ਰੱਬ ਦੇ ਰਹਿਣ ਵਾਲਾ ਘਰ ਹੈ। ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਵਾਹਿਗੁਰੂ ਅਕਾਲ ਪੁਰਖ ਤਾਂ ਤੇਰੇ ਇਸ ਮੰਦਰ, ਤੇਰੇ ਇਸ ਘਰ, ਤੇਰੇ ਸਰੀਰ ਦੇ ਨਾਲ ਹੈ, ਗੁਰੂ ਦੀ ਕਿਰਪਾ ਨਾਲ ਵੇਖਣ ਦਾ ਯਤਨ ਕਰ। ਸਤਿਗੁਰੂ ਗਰੀਬ ਨਿਵਾਜ ਆਖਦੇ ਹੈ ਦੇਖੋ ਇਹ ਸਰੀਰ ਰੱਬ ਦਾ ਆਪਣਾ ਘਰ ਹੈ, ਰੱਬ ਇਸ ਸਰੀਰ ਘਰ ਵਿੱਚ ਰਹਿੰਦਾ ਹੈ। ਹੁਣ ਕੀ ਆਖੀਏ ਉਹਨਾਂ ਲੋਕਾਂ ਨੂੰ ਜਿਹੜੇ ਗੁਰਦੁਆਰੇ ਤਾਂ ਕੋਈ ਨਸ਼ਾ ਲਿਆਉਣ ਲੱਗੇ ਤਰਬਕਦੇ ਹੈ, ਗੁਰਦੁਆਰੇ ਦੇ ਪ੍ਰਤੀ ਤਾਂ ਕੋਈ ਮਾੜੀ

ਕੇ ਆਖਦੇ ਹੈ ਹਰ ਮੰਗਲ ਹਰ ਹਰ ਗਾਓ ਮੰਗਲ ਨਿਤ ਸਖੀਏ। ਹੇ ਮੇਰੀ ਸਖੀ ਨੇਤੀ ਗਾਓ, ਇਹ ਪ੍ਰਭੂ ਦੀ ਸਿਰਤ ਸਲਾਹ ਰੋਜ਼ ਗਾਓ, ਸੋਗ ਦੁੱਖ ਨਾ ਵਿਆਪੇ। ਇੱਥੇ ਫਿਰ ਸੋਗ ਨਹੀਂ ਆਏਗਾ, ਦੁੱਖ ਨਹੀਂ ਆਏਗਾ, ਕੋਈ ਕਲੇਸ਼ ਨਹੀਂ ਆ ਕੇ ਵਸੇਗਾ। ਰੋਜ਼ ਉਸਦਾ ਮੰਗਲ ਗਾਓ, ਰੋਜ਼ ਉਸ ਪਰਮੇਸ਼ਰ ਦੀ ਸਿਰਤ ਸਲਾਹ ਕਰੋ। ਸੱਚ ਆ, ਅਸੀਂ ਘਰਾਂ ਅੰਦਰ ਸਫਾਈ ਕਦੀ ਕਦਾਈ ਤਾਂ ਨਹੀਂ ਨਾ ਕਰਦੇ, ਘਰ ਦੀ ਸਫਾਈ ਰੋਜ਼ ਉਸੇ ਤਰੀਕੇ ਨਾਲ ਜਿਹੜੀ ਅਸੀਂ ਸਾਲਾਂ ਤੋਂ ਕਰਦੇ ਆਏ ਹਾਂ, ਰੋਜ਼ ਉਸੇ ਤਰੀਕੇ ਨਾਲ, ਉਸੇ ਝਾੜੂ ਨਾਲ, ਉਸੇ ਤਰੀਕੇ ਨਾਲ ਸਫਾਈ ਅਸੀਂ ਰੋਜ਼ ਕਰਦੇ ਹਾਂ, ਤਾਂ ਕਿ ਥੋੜਾ ਥੋੜਾ ਵੀ ਜਿਹੜਾ ਘੱਟਾ ਮਿੱਟੀ ਘਰ ਅੰਦਰ ਆਉਂਦਾ ਉਹ ਸਾਰਾ ਬਾਹਰ ਜਾਂਦਾ ਰਹੇ, ਕੋਈ ਚੀਜ਼ ਘਰ ਦੇ ਅੰਦਰ ਬਿਖਰੀ ਨਾ ਰਹੇ। ਰੋਜ਼ ਵਸਤੂਆਂ ਇੱਕ ਥਾਂ ਤੋਂ ਚੁੱਕ ਕੇ ਆਪੋ ਆਪਣੇ ਥਾਂ ਤੇ ਟਿਕਾਉਣ ਦਾ ਅਸੀਂ ਯਤਨ ਕਰਦੇ ਰਹਿੰਦੇ। ਇਸ਼ਨਾਨ ਅਸੀਂ ਕਦੀ ਕਦਾਈ ਨਹੀਂ ਕਰਦੇ, ਇਸ਼ਨਾਨ ਅਸੀਂ ਉਸੇ ਪਾਣੀ ਨਾਲ ਉਸੇ ਤਰੀਕੇ ਨਾਲ ਰੋਜ਼ ਕਰਦੇ। ਰੋਟੀ ਅਸੀਂ ਕਦੀ ਕਦਾਈ ਨਹੀਂ ਖਾਂਦੇ, ਰੋਟੀ ਅਸੀਂ ਉਹੋ ਹੀ ਉਸੇ ਤਰੀਕੇ ਦੀ ਬਣੀ ਹੋਈ ਰੋਜ਼ ਖਾਂਦੇ ਹਾਂ। ਪਾਣੀ ਅਸੀਂ ਰੋਜ਼ ਪੀਂਦੇ ਹਾਂ, ਕੱਪੜਿਆਂ ਦੀ ਸਫਾਈ ਉਸੇ ਤਰੀਕੇ ਨਾਲ ਰੋਜ਼ ਕਰਦੇ ਹਾਂ ਜਿਹੜੀ ਅਸੀਂ ਸਾਲਾਂ ਤੋਂ ਕਰਦੇ ਆ ਰਹੇ। ਫਿਰ ਇਸ ਬਾਣੀ ਦੇ ਪ੍ਰਤੀ ਸਾਡਾ ਇਹ ਭੁਲੇਖਾ ਕਿਉਂ ਬਣਿਆ ਕਿ ਇਹ ਬਾਣੀ ਕੱਲ ਵੀ ਪੜ੍ਹੀ, ਇਹ ਬਾਣੀ ਪਰਸੋਂ ਵੀ ਪੜ੍ਹੀ, ਹੁਣ ਅੱਜ ਵੀ ਉਹੀ ਬਾਣੀ ਪੜ੍ਹਨੀ? ਕਿਉਂ ਬਣਿਆ ਐਸਾ ਭੁਲੇਖਾ? ਸਾਨੂੰ ਜਿਵੇਂ ਰੋਟੀ ਕਦੀ ਬੁਰੀ ਨਹੀਂ ਲੱਗੀ, ਜਿਵੇਂ ਪਾਣੀ ਰੋਜ਼ ਪੀਣਾ ਮਾੜਾ ਨਹੀਂ ਲੱਗਦਾ, ਜਿਵੇਂ ਇਸ਼ਨਾਨ ਕਰਨਾ ਰੋਜ਼ ਮਾੜਾ ਨਹੀਂ ਲੱਗਦਾ, ਜਿਵੇਂ ਘਰ ਦੀ ਸਫਾਈ ਰੋਜ਼ ਕਰਨੀ ਮਾੜੀ ਨਹੀਂ ਲੱਗਦੀ, ਇਵੇਂ ਬਾਣੀ ਦੇ ਪ੍ਰਤੀ ਵੀ ਸਾਡਾ ਚਾਅ ਤੇ ਉਤਸ਼ਾਹ ਬਣਨਾ ਚਾਹੀਦਾ ਹੈ। ਸਾਨੂੰ ਰੋਜ਼ ਹੀ ਪਾਣੀ ਪੜ੍ਹਨੀ ਚਾਹੀਦੀ ਹੈ, ਜਿਵੇਂ ਘਰ ਦੀ ਸਫਾਈ, ਰੋਟੀ ਖਾਣੀ, ਪਾਣੀ ਪੀਣਾ, ਕੱਪੜੇ ਬਦਲਨੇ ਤੇ ਹੋਰ ਸਾਰੀਆਂ ਗੱਲਾਂ ਨਿੱਤ ਜ਼ਰੂਰੀ ਹਨ। ਇਸੇ ਤਰ੍ਹਾਂ ਸਾਡੇ ਇਸ ਜੀਵਨ ਨੂੰ ਸਾਫ਼ ਸੁਥਰਾ ਰੱਖਣ ਲਈ, ਸੋਹਣਾ ਰੱਖਣ ਲਈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਿਆ ਝੂਠ ਜੁਗਲੇ ਤੋਂ ਬਚਾਉਣ ਵਾਸਤੇ ਰੋਜ਼ ਬਾਣੀ ਪੜ੍ਹਨੀ ਤੇ ਸੁਣਨੀ ਸਾਡੇ ਵਾਸਤੇ ਅੱਤ ਜ਼ਰੂਰੀ ਹੈ। ਇਸ ਪ੍ਰਤੀ ਅਸੀਂ ਅਵੇਸਲੇ ਹਾਂ, ਖਾਣ ਪੀਣ ਪ੍ਰਤੀ ਅਵੇਸਲੇ ਨਹੀਂ, ਹੋਰ ਸਾਰੀਆਂ ਗੱਲਾਂ ਕਰਨ ਪ੍ਰਤੀ ਅਵੇਸਲੇ ਨਹੀਂ, ਬਾਣੀ ਪ੍ਰਤੀ ਅਸੀਂ ਇੰਨੇ ਅਵੇਸਲੇ। ਸਤਿਗੁਰੂ ਆਖਦੇ ਭਾਈ ਨਿਤ ਨੇਤੀ ਗਾਓ, ਰੋਜ਼ ਗਾਓ, ਫਿਰ ਦੁੱਖ ਨਹੀਂ ਵਿਆਪੇਗਾ, ਕਲੇਸ਼ ਨਹੀਂ ਵਿਆਪੇਗਾ। ਗੁਰ ਚਰਨ ਲਾਗੇ ਦਿਨ ਸਪਾ ਕੇ, ਜਦੋਂ ਗੁਰੂ ਦੇ ਚਰਨਾਂ ਨਾਲ ਲੱਗ ਗਏ ਦਿਨ ਸਾਰੇ ਚੰਗੇ ਲੱਗ ਗਏ, ਦਿਨ ਸਾਰੇ ਸੋਹਣੇ ਬਣ ਗਏ, ਕੋਈ ਦਿਨ ਮਾੜਾ ਨਹੀਂ, ਕੋਈ ਦਿਨ ਚੰਗਾ ਨਹੀਂ। ਹੁਣ ਵੇਖੋ ਸਾਡਾ ਭੁਲੇਖਾ ਹੈ ਨਾ, ਅਜੇ ਗੁਰੂ ਦੇ ਚਰਨਾਂ ਨਾਲ ਲੱਗੇ ਨਹੀਂ, ਗੁਰੂ ਦੇ ਸ਼ਬਦ ਦੀ ਸਮਝ ਨਹੀਂ ਆਈ, ਗੁਰੂ ਦੇ ਸ਼ਬਦ ਨੂੰ ਵਿਚਾਰਨਾ ਅਸੀਂ ਅਜੇ ਚੰਗਾ ਨਹੀਂ ਸਮਝਿਆ। ਇਸ ਵਾਸਤੇ ਸਾਡੇ ਵਾਸਤੇ ਮੰਗਲਵਾਰ ਮਾੜਾ ਹੈ, ਅਜੇ ਸਾਡੇ ਵਾਸਤੇ ਵੀਰਵਾਰ ਮਾੜਾ ਹੈ, ਅਜੇ ਸਾਡੇ ਤੇ ਸ਼ਨਿਚਰ ਗ੍ਰਹਿ ਭਾਰੂ ਹੋ ਜਾਂਦਾ ਹੈ। ਪਰ ਸਭ ਤੋਂ ਆਖਦੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਜਦੋਂ ਆਪਣੇ ਪਰਮੇਸ਼ਵਰ ਨੂੰ ਗੁਰੂ ਚਰਨਾਂ ਨਾਲ ਜੁੜ ਕੇ ਜਪਿਆ, ਉਹਦੇ ਗੁਣਾਂ ਨੂੰ ਧਿਆਨ ਵਿਚ ਧਾਰਿਆ, ਫਿਰ ਸਾਰੇ ਦਿਨ ਚੰਗੇ ਲੱਗ ਗਏ। ਸਤਿਗੁਰੂ ਦੀ ਬਾਣੀ ਨੇ ਮੁਬਾਰਕ ਬੋਲ ਦਿੱਤਾ, ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੈ ਤਾਰ ਬ੍ਰਹਮ ਫਿੱਟ ਭੁਲੇਰੀ ਰੁੱਤ। ਉਹ ਰੁੱਤ ਮਾੜੀ ਹੈ, ਉਸ ਰੁੱਤ ਦੇ ਲਾਂਟਾਂ ਪਾਈਆਂ ਜਾਣ ਜਿਹੜੀ ਰੁੱਤ ਵਿਚ ਪਰਮੇਸ਼ਰ ਵਿਸਰਦਾ। ਭਾਈ ਦਿਨ ਤੇ ਉਹ ਚੰਗਾ ਹੈ ਜਿਸ ਦਿਨ ਪਰਮੇਸ਼ਰ ਨੂੰ ਯਾਦ ਕੀਤਾ ਜਾਏ। ਕੁਝ ਐਸੇ ਲੋਕ ਭਰਮ ਮਾਰੇ ਭੁਲੇਖਿਆਂ ਵਿਚ ਪਏ ਹੋਏ, ਕਿਸੇ ਇੱਕ ਅੱਧੇ ਦਿਨ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕ ਜਾਂਦੇ, ਆਖਦੇ ਅੱਜ ਸੰਗਰਾਂਦ ਹੈ, ਮੱਥਾ ਟੇਕੀਏ ਸਾਰਾ ਮਹੀਨਾ ਚੰਗਾ ਨਿਕਲੇਗਾ। ਪਰ ਸਿੱਖ ਦੀ ਤਾਂ ਰੋਜ਼ ਸੰਗਰਾਂਦ ਹੈ, ਸਿੱਖ ਤਾਂ ਰੋਜ਼ ਬਾਣੀ ਪੜ੍ਹਦਾ ਹੈ, ਸਿੱਖ ਤਾਂ ਰੋਜ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲੈਂਦਾ ਹੈ, ਰੋਜ਼ ਬਾਣੀ ਪੜ੍ਹ ਕੇ ਦਰਸ਼ਨ ਸਤਿਗੁਰੂ ਦੇ ਕਰਦਾ ਹੈ। ਸਿੱਖ ਦੀ ਸੰਗਰਾਂਦ ਇੱਕ ਦਿਨ ਨਹੀਂ, ਸਿੱਖ ਦਾ ਤਾਂ ਰੋਜ਼ ਨਿਤ ਨਵਾਂ, ਹਰ ਆਇਆ ਹੋਇਆ ਦਿਨ ਸਿੱਖ ਵਾਸਤੇ ਨਵਾਂ ਹੈ, ਸਿੱਖ ਤਾਂ ਕੋਈ ਵੀ ਦਿਨ ਬਿਰਖਾ ਨਹੀਂ ਜਾਣ ਦਿੰਦਾ। ਸਤਿਗੁਰੂ ਆਖਦੇ ਭਾਈ ਦਿਨ ਚੰਗੇ ਬਣ ਗਏ ਜਦੋਂ ਗੁਰੂ ਚਰਨਾਂ ਨਾਲ ਲੱਗ ਕੇ ਪਰਮੇਸ਼ਵਰ ਦੀ ਆਰਾਧਨਾ ਕੀਤੀ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਪਰਮੇਸ਼ਵਰ ਦੀ ਲਗਾਤਾਰ ਇੱਕ ਰਸ ਸਿਫਤ ਸਲਾਹ ਗੁਰੂ ਦੇ ਸ਼ਬਦ ਦੁਆਰਾ ਜਾਣ ਲਈ, ਗੁਰੂ ਦੇ ਸ਼ਬਦ ਦੁਆਰਾ ਜਪ ਲਈ, ਹਰ ਨਾਮ ਹਰ ਰਸ ਭੋਗੋ। ਪਰਮੇਸ਼ਵਰ ਦਾ ਇਹ ਸੋਹਣੇ ਗੁਣਾਂ ਵਾਲਾ ਰਸ, ਪਰਮੇਸ਼ਵਰ ਦੇ ਸੋਹਣੇ ਗੁਣਾਂ ਦਾ ਸਵਾਦ ਆਨੰਦ ਇਹ ਨਿਤ ਹੀ ਜੀਵਨ ਵਿਚ ਭੋਗ ਬਣ ਗਿਆ, ਇਸ ਨੂੰ ਰੋਜ਼ ਹੀ ਵਰਤਿਆ ਜਾਣ ਲੱਗਾ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ ਉਹ ਆਪ ਮਿਲ ਗਿਆ। ਹੁਣ ਉਹਦਾ ਮਿਲਣਾ ਕੀ ਹੈ? ਉਹ ਕੋਈ ਸਰੀਰ ਰੂਪ ਵਿਚ ਨਹੀਂ ਮਿਲਦਾ, ਉਹ ਕੋਈ ਇੱਟ ਵੱਟਾ ਪੱਥਰ ਜਾਂ ਕੋਈ ਪਸ਼ੂ ਪੰਛੀ ਦੇ ਰੂਪ ਵਿਚ ਨਹੀਂ ਹੈ, ਉਹ ਕੀ ਹੈ? ਪਰਮੇਸ਼ਵਰ ਦਾ

0: ਮਿਲਣਾ ਕੀ ਹੈ। ਆਓ ਸੁਣਦਿਆਂ ਹੋਇਆਂ ਸਤਿਗੁਰੂ ਦੀ ਬਾਣੀ ਨੂੰ ਆਪਾਂ ਸਮਾਪਤੀ ਵੱਲ ਚਲੇ ਜਾਈਏ। ਸਤਿਗੁਰੂ ਨੇ ਕਹਿਤਾ ਭਾਈ ਪਰਮੇਸ਼ਰ ਦਾ ਮਿਲਾਪ ਕੀ ਹੈ, ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਨਿਸ਼ਾਨੀ ਹੈ ਪ੍ਰਭ ਮਿਲਣ ਦੀ, ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕਹਿ ਭਾਣੇ ਜੀਓ। ਆ ਹੈ ਪਰਮੇਸ਼ਰ ਦੇ ਮਿਲਣ ਦੀ ਅਸਲੀ ਨਿਸ਼ਾਨੀ, ਜਿੱਥੇ ਗੁਣ ਆਵਸੇ ਪਰਮੇਸ਼ਰ ਦੇ ਮਿਲਣ ਦੀਆਂ ਨਿਸ਼ਾਨੀਆਂ ਉਜਾਗਰ ਹੋਣਗੀਆਂ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਸਾਨੂੰ ਬਾਣੀ ਤੋਂ ਸੇਧ ਲੈ ਕੇ ਜਿਉਣਾ ਆ ਜਾਏ, ਬਾਣੀ ਦੇ ਅਨੁਸਾਰ ਹੋ ਕੇ ਚੱਲਣਾ ਆ ਜਾਏ, ਬਾਣੀ ਨੂੰ ਪੜ੍ਹਨਾ ਵਿਚਾਰਨਾ ਸਾਡੇ ਜੀਵਨ ਦਾ ਪ੍ਰਥਮ ਮਨੋਰਥ ਬਣ ਜਾਏ। ਸਤਿਗੁਰੂ ਕਿਰਪਾ ਕਰਨ, ਆਸ ਹੈ ਅਸੀਂ ਇਹਨਾਂ ਗੱਲਾਂ ਤੇ ਪਹਿਰਾ ਦਿੰਦੇ ਹੋਏ ਸਤਿਗੁਰੂ ਗਰੀਬ ਨਿਵਾਜ ਦੀ ਕਿਰਪਾ ਦੇ ਪਾਤਰ ਬਣਨ ਦਾ ਯਤਨ ਕਰਾਂਗੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ। ਅਖੀਰ ਵਿੱਚ ਇੱਕ ਵਾਰੀ ਫਿਰ ਅਸੀਸ ਬਖਸ਼ਿਸ਼ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

मोह बिनस जाए अहमेव नानक प्रभ शरणागति।

होर केते राम रवार, कितिया कन कहानिया, केते बेद बीचार, केते नचह मंगते, गिड़ मुड़ पूर हैं ताल, बाजारी बाजार में आए कड हैं बाजार, गाव हैं राजे रानिया, बोल हैं आल पताल, लख टकिया के मुंदड़े, लख टकिया के हार, जित तन पाई है नानका, से तन होव है छार, ज्ञान ना गली टूंडी है, कथना करड़ा सार, कर्म मिले ता पाई है, होर हिकमत हुकम खुआ, ज्ञान ना गली टूंडी है, कथना करड़ा सार, कर्म मिले ता पाई है, होर हिकमत हुकम खुआ। वाहिगुरु जी का खालसा, वाहिगुरु जी की फतेह। परम सन्मान योग साहिब श्री गुरु ग्रंथ साहिब महाराज जी दी पावन पवित्र हजूरी अंदर सतगुरु गुरु नानक साहिब महाराज सच्चे पातशाह जी दी उचारण कीती हुई आशा की वार दी चौथी पौड़ी नाल जो हजूर ने दो श्लोक दर्ज कीते ने, इस पौड़ी दे पहले श्लोक दी विचार आपां कल कर रहे सी। उस श्लोक विच हजूर ने पार ब्रह्म परमेश्वर वाहिगुरु जी दा जिहड़ा अदृष्ट पै हर चीज नूं चला रहा है उस दा हजूर ने जिक्र कीता। उस विच चलदी हुई पवन ए पार ब्रह्म परमेश्वर दे पै विच है, उस दे बनाए हुए नेम विच चल रही है। लखां दरिया ने धरती ते हजूर कहिंदे ने इन्हां दरियावां दा प्रवाह ए भी परमात्मा वाहिगुरु जी दे पै दे विच ही चल रहा है। उस विच हजूर ने अग दा जिक्र कीता, धरती दबी हुई दा जिक्र कीता, बदलां दे वरसन दा जिक्र कीता, चंद्रमा ते सूरज दी निरंतर जड़ी रफ्तार है चाल है ओदा जिक्र कीता, करोड़ां को निरंतर चलदे पए ने, पर सतगुरु सब दा जिक्र करके अखीर वाली तो कसी कल विचारी सी जो हजूर ने बख्शिश कीती कि सगलियां पौ लिखिया सिर लेख। सगलियां दा अर्थ जिन्ने ऊपर गिन दिते ने, इन्हां गिणिया होया तो इलावा भी जो कुछ परमात्मा ने दृष्ट मान जां अदृष्ट पैदा कीता है हर एक दे मत्थे दे लेख परमात्मा ने पै लिख दिता। सगलियां पौ लिखिया सिरलेख, ते हजूर ने बख्शिश कीती नानक निरभउ निरंकार सच एक। जे पै तो रहत है
ਤੇ ਸਿਰਫ ਆਕਾਰ ਰਹਿਤ ਇੱਕ ਪਰਿਪੂਰਨ ਪਰਮਾਤਮਾ ਵਾਹਿਗੁਰੂ। ਅਕਾਲ ਪੁਰਖ ਸ਼ਬਦ ਵਰਤੀਏ, ਨਿਰੰਕਾਰ ਸ਼ਬਦ ਵਰਤੀਏ, ਵਾਹਿਗੁਰੂ ਸ਼ਬਦ ਵਰਤੀਏ, ਇੱਕ ਓਵੰਕਾਰ ਲਫ਼ਜ਼ ਵਰਤ ਲਈਏ। ਹਰ ਚੀਜ਼ ਭੈ ਦੇ ਅਧੀਨ ਹੈ, ਸਿਰਫ ਇੱਕ ਆਕਾਰ ਤੋਂ ਰਹਿਤ ਪਰਿਪੂਰਨ ਪਰਮਾਤਮਾ ਹੈ ਜਿਸ ਉੱਪਰ ਭੈ ਦਾ ਕੋਈ ਲੇਖ ਨਹੀਂ। ਇਹਨੂੰ ਥੋੜਾ ਜਿਹਾ ਹੋਰ ਅਸੀਂ ਖੁੱਲ ਕੇ ਵਿਚਾਰ ਕਰ ਸਕੀਏ, ਕਿਉਂਕਿ ਅਗਲਾ ਸ਼ਲੋਕ ਇਸੇ ਤੁਕ ਨਾਲ ਹੀ ਸ਼ੁਰੂ ਹੋਵੇਗਾ। ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ। ਪਹਿਲਾ ਸ਼ਲੋਕ ਸਮਾਪਤ ਇੱਥੇ ਹੋਇਆ। ਦੇਖੋ ਕੈਸੀ ਲੜੀ ਬਣਾਉਂਦੇ ਹਜ਼ੂਰ ਕਿ ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਅਗਲਾ ਸ਼ਲੋਕ ਸ਼ੁਰੂ ਕਰਦੇ, ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ। ਇਹਨੂੰ ਥੋੜਾ ਜਿਹਾ ਹੋਰ ਸਮਝੀਏ। ਕੱਲ ਅਰਜ਼ ਕੀਤੀ ਸੀ, ਦੋ ਤਰ੍ਹਾਂ ਦਾ ਭੈ ਹੈ ਸੰਸਾਰੀ ਤੌਰ ਤੇ ਸਾਡੇ ਲੋਕਾਂ ਲਈ। ਇੱਕ ਭੈ ਹੈ ਜਿਸ ਨੂੰ ਮੈਲ ਸੰਯੁਕਤ ਅਸੀਂ ਭੈ ਕਹਾਂਗੇ, ਤੇ ਇੱਕ ਭੈ ਦਾ ਜ਼ਿਕਰ ਗੁਰਦੇਵ ਨੇ ਬਾਣੀ ਚ ਕੀਤਾ ਜਿਸ ਨੂੰ ਆਪਾਂ ਨਿਰਮਲ ਭੈ ਕਹਿੰਦੇ। ਜੇ ਹੋਰ ਥੋੜਾ ਜਿਹਾ ਇਹਨੂੰ ਦੇਖੀਏ, ਜੋ ਕੁਝ ਸਿਸਟਮ ਚੱਲ ਰਿਹਾ ਸੰਸਾਰ ਵਿੱਚ, ਸੱਚ ਇਹ ਵੇ ਕਿ ਹਰ ਚੀਜ਼ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਬੱਧੇ ਹੋਏ ਨੇਮ ਦੇ ਵਿੱਚ ਚੱਲਦੀ ਪਈ। ਜੇ ਭੈ ਦੇ ਅਰਥ ਆਪਾਂ ਹੋਰ ਥੋੜੇ ਜਿਹੇ ਗਹਿਰਾਈ ਚ ਕਰਾਂਗੇ, ਭੈ ਦਾ ਅਰਥ ਧਮਕਾਉਣਾ ਨਹੀਂ ਕੇਵਲ, ਭੈ ਦਾ ਅਰਥ ਕਿਸੇ ਅੰਦਰ ਕਮਜ਼ੋਰੀ ਪੈਦਾ ਕਰਨਾ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਪਰਮਾਤਮਾ ਗੁਰੂ ਤੇ ਨਾਮ ਦੇ ਭੈ ਦਾ ਜ਼ਿਕਰ ਚੱਲੇਗਾ, ਉਹਦਾ ਮਤਲਬ ਇਹ ਵੇ ਕਿ ਜ਼ਿੰਦਗੀ ਨੂੰ ਨੇਮ ਬੱਧ ਕਰ ਲੈਣਾ ਤੇ ਹਰ ਵਕਤ ਪਰਮਾਤਮਾ ਦੀ ਅੰਗ ਸੰਗਤਾ ਜਾਣਦੇ ਹੋਏ ਆਪਣੀ ਖੌਮੇ ਨੂੰ ਮਸਲ ਕੇ ਕੇਵਲ ਪਰਮਾਤਮਾ ਦੀ ਰਜ਼ਾ ਵਿੱਚ ਜ਼ਿੰਦਗੀ ਬਤੀਤ ਕਰਨ, ਸੌਖੇ ਜਰਥੇ ਹੋ ਜਾਣ। ਬੇਨਤੀ ਕਰਾਂਗਾ ਕਿ ਦੇਖੋ, ਇੱਕ ਹੈ ਸੰਸਾਰ ਦਾ ਭੈ, ਇਹਨੂੰ ਆਪਾਂ ਮੈਲਾ ਭੈ ਕਹਿ ਸਕਨੇ, ਕਿਉਂਕਿ ਉਹੀ ਬੰਦਾ ਡਰਾਂਦਾ ਹੈ ਜਿਹੜਾ ਕਿਸੇ ਤੋਂ ਡਰ ਖਾਂਦਾ। ਇਹ ਬੜੀ ਸਪਸ਼ਟ ਹੈ। ਜਿਹੜਾ ਬੰਦਾ ਸੱਚਮੁੱਚ ਸੰਸਾਰ ਦੇ ਭੈ ਤੋਂ ਮੁਕਤ ਹੈ, ਉਹ ਕਦੀ ਵੀ ਕਿਸੇ ਨੂੰ ਡਰਾਏਗਾ। ਇਸੇ ਕਰਕੇ ਪਰਮਾਤਮਾ ਦੇ ਜਦੋਂ ਗੁਣ ਮੂਲ ਮੰਤਰ ਚ ਦੱਸੇ ਤੇ ਸਤਿਗੁਰਾਂ ਨੇ ਦੋ ਸ਼ਬਦਾਂ ਦੀ ਖਾਸ ਕਰਕੇ ਵਰਤੋਂ ਕੀਤੀ, ਨਿਰਭਉ ਤੇ ਨਾਲ ਸ਼ਬਦ ਵਰਤਿਆ ਨਿਰਵੈ। ਇੱਥੇ ਥੋੜਾ ਜਿਹਾ ਰੁਕ ਕੇ ਅਰਜ਼ ਕਰਦੇ ਹਾਂ, ਜਦੋਂ ਮੂਲ ਮੰਤਰ ਦੇ ਅਰਥ ਕਰਾਂਗੇ, ਹਰ ਸ਼ਬਦ ਦੇ ਨਾਲ ਇੱਕ ਓਅੰਕਾਰ ਲਾਉਣ ਤੋਂ ਬਿਨਾਂ ਮੂਲ ਮੰਤਰ ਦੇ ਅਰਥ ਸਪਸ਼ਟ ਨਹੀਂ ਹੋਣਗੇ। ਹਾਲਾਂਕਿ ਇੱਕ ਓਅੰਕਾਰ ਆਰੰਭਤਾ ਹੈ। ਸੱਚ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਦੇ ਮੂਲ ਸਿਧਾਂਤ ਹੈ, ਉਹ ਇੱਕ ਓਅੰਕਾਰ ਹੀ ਹੈ। ਇਉਂ ਕਹਿ ਲਈਏ, ਸਾਰੇ ਧਰਮਾਂ ਦਾ ਜਿਹੜਾ ਤੱਤ ਹੈ ਕਿ ਇਨਸਾਨ ਨਾਲ ਇਨਸਾਨ ਨੇ ਕਿਸ ਨਾਲ ਜੁੜਨਾ, ਉਹ ਇੱਕ ਓਅੰਕਾਰ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਅੰਕ ਤੋਂ ਹੁੰਦੀ, ਅੱਖਰ ਤੋਂ ਨਹੀਂ ਹੁੰਦੀ। ਜਦੋਂ ਅਸੀਂ ਇੱਕ ਓਅੰਕਾਰ ਲਿਖਨੇ ਆ, ਹਾਲਾਂਕਿ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਾਂ ਅੰਕਾਂ ਦਾ ਗਿਣਤੀ ਦਾ ਇੱਕ ਦੋ ਕਹਿੰਦੇ ਹਾਂ, ਉਹ ਵੀ ਵਰਤਿਆ ਗਿਆ। ਪਰ ਸਤਿਗੁਰਾਂ ਨੇ ਇੱਕ ਕਿਰਪਾ ਕੀਤੀ ਜਿੱਥੇ ਖਿੰਦਸਿਆਂ ਦਾ ਅੰਕਾਂ ਦਾ ਇੱਕ ਲਫ਼ਜ਼ ਵਰਤਿਆ ਜਾਂ ਉਹ ਗਿਣਤੀ ਵਾਲਾ ਇੱਕ ਵਰਤਿਆ, ਉੱਥੇ ਸਤਿਗੁਰਾਂ ਨੇ ਅੱਖਰਾਂ ਵਿੱਚ ਵੀ ਇੱਕ ਲਿਖਿਆ। ਈੜੀ ਨੂੰ ਸਿਹਾਰੀ ਕੱਕਾ ਇੱਕ, ਈੜੀ ਨੂੰ ਸਿਹਾਰੀ ਕੱਕਾ ਔਂਕੜ ਇੱਕ। ਇਹ ਤੀਸਰਾ ਸਰੂਪ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ, ਬਹੁ ਵਚਨ ਚ ਇੱਕ ਲਫ਼ਜ਼ ਇਸ ਰੂਪ ਚ ਵਰਤਿਆ। ਪਰ ਉਹ ਗੱਲ ਵੱਖਰੀ ਕਿ ਇਹਨਾਂ ਲਫ਼ਜ਼ਾਂ ਦੇ ਅਰਥ ਸਾਰੀਆਂ ਥਾਵਾਂ ਤੇ ਇੱਕ ਨਹੀਂ ਹੋਣਗੇ, ਕਿਉਂਕਿ ਉਹ ਪ੍ਰਕਰਨ ਅਨੁਸਾਰ ਕਿਸ ਰੂਪ ਚ ਗੁਰਦੇਵ ਨੇ ਇੱਕ ਲਫ਼ਜ਼ ਵਰਤਿਆ ਉਹਦੇ ਅਰਥ ਉਸ ਤੁਕ ਨੂੰ ਪੜ੍ਹ ਕੇ ਹੀ ਹੋ ਸਕਦੇ। ਜੇ ਅਸੀਂ ਕੀ ਵੀ ਅੱਧੀ ਤੁਕ ਵਿੱਚੋਂ ਖਿੱਚ ਕੇ, ਲਓ ਜੀ ਤੁਸੀਂ ਇਹਦੇ ਅਰਥ ਕਰੋ, ਜਿਵੇਂ ਸਾਡੇ ਲੋਕ ਕਰਦੇ ਨੇ, ਝੂਠ ਬੋਲੀ ਜਾਣਾ, ਇਹ ਇੰਨੀ ਫਸਲ ਨਿਕਲੀ ਤੇ ਝੂਠ ਬੋਲ ਕੇ ਕਹਿੰਦਾ ਇੰਨੀ। ਸਾਡੇ ਪਿੰਡਾਂ 'ਚ ਮੈਂ ਸੁਣ ਛੋਟੇ ਸਾਂ, ਉਹ ਕਹਿੰਦੇ ਹੁੰਦੇ ਸਨ ਤਾਂ ਕੀ ਹੋਇਆ, ਬਹੁਤਾ ਕਹੀਏ ਬਹੁਤਾ ਹੋਏ, ਕਿਉਂਕਿ ਉਹ ਲਫ਼ਜ਼ਾਂ ਦੇ ਅਰਥ ਆਪਣੇ ਲੋਕ ਕੱਢਦੇ। ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਅੱਧੀ ਤੁਕ ਦੇ ਕਦੀ ਅਰਥ ਨਹੀਂ ਹੋ ਸਕਣਗੇ। ਜਿੰਨੀ ਦੇਰ ਤੱਕ ਉਸ ਸ਼ਬਦ ਨੂੰ ਅਸੀਂ ਪਿੱਛੋਂ ਪ੍ਰਕਰਨ ਕੀ ਚੱਲ ਰਿਹਾ, ਹਜ਼ੂਰ ਉਹ ਸ਼ਬਦ 'ਚ ਕਹਿਣਾ ਕੀ ਜਾਂਦੇ ਨੇ। ਖੈਰ, ਹੁਣ ਅੱਖਰਾਂ ਵਿੱਚ ਵੀ ਇੱਕ ਹੈ, ਪਰ ਇੱਥੇ ਜਦੋਂ ਅਸੀਂ ਸ੍ਰੀ ਰਾਗ ਆਰੰਭ ਕਰਨੇ, ਉੱਥੇ ਸ਼ਬਦ ਹੈ ਰਾਗ, ਸ੍ਰੀ ਰਾਗ ਮਹੱਲਾ ਪਹਿਲਾ ਲਿਖਿਆ, ਉੱਥੇ ਇੱਕ ਵੀ। ਅੱਜ ਤੱਕ ਕਦੀ ਕਿਸੇ ਨੇ ਮਹੱਲਾ ਇੱਕ ਦੋ ਤਿੰਨ ਨਹੀਂ ਪੜਿਆ। ਉੱਥੇ ਸਤਿਗੁਰਾਂ ਨੇ ਬਕਾਇਦਾ ਸ੍ਰੀ ਰਾਗ ਸ਼ੁਰੂ ਕਰਦਿਆਂ
ਇਹ ਹਦਾਇਤ ਕਰ ਦਿੱਤੀ। ਉੱਥੇ ਪਹਿਲਾਂ ਅੱਖਰਾਂ ਚ ਲਿਖਿਆ ਮਿਲਦਾ, ਪੱਪਾ ਹਾਏ ਨੂੰ ਸਿਆਰੀ, ਲੱਲੇ ਨੂੰ ਕੰਨਾ ਸੀ, ਪੜ੍ਹਨੇ ਪਹਿਲਾਂ। ਇਹਦਾ ਮਤਲਬ ਸੀ ਕਿ ਗੁਰਸਿੱਖੋ, ਪਾਠ ਕਰਨ ਵਾਲਿਓ, ਇਹਨੂੰ ਮਹੱਲਾ ਇੱਕ ਨਹੀਂ ਪੜ੍ਹਨਾ। ਪਰ ਜਦੋਂ ਅਸੀਂ ਇੱਕੋ ਓਂਕਾਰ ਪੜ੍ਹਨੇ, ਲਿਖਿਆ ਇੱਥੇ ਵੀ ਇੱਕ ਹੈ, ਹੁਣੇ ਮੈਂ ਪੜ੍ਹਿਆ ਮਹੱਲਾ ਪਹਿਲਾਂ, ਪਰ ਇੱਥੇ ਤਾਂ ਅੱਖਰਾਂ ਨਾਲ ਗੁਰਮੁਖੀ ਲਿਪੀ ਦੇ ਅੱਖਰਾਂ ਨਾਲ ਲਿਖੇ ਨਹੀਂ, ਸਿਰਫ ਇੱਕ ਹੈ, ਮੈਂ ਪੜ੍ਹਿਆ ਮਹੱਲਾ ਪਹਿਲਾਂ। ਪਰ ਜਦੋਂ ਇੱਕ ਓਂਕਾਰ ਆਇਆ, ਅਸੀਂ ਕਦੀ ਨਹੀਂ ਪੜ੍ਹਦੇ ਕਿ ਪਹਿਲਾ ਓਂਕਾਰ। ਉੱਥੇ ਸ਼ਬਦ ਵਰਤਿਆ ਜਾਂਦਾ ਇੱਕ ਓਂਕਾਰ। ਓਮ ਸ਼ਬਦ ਬੜਾ ਪੁਰਾਤਨ ਹੈ, ਪਰ ਵੇਦ ਵਿੱਚ ਆਇਆ ਸ਼ਬਦ ਹੈ, ਉਪਨਿਸ਼ਦ ਵਿੱਚ ਆਇਆ ਸ਼ਬਦ ਹੈ। ਪਰ ਵਿਦਵਾਨਾਂ ਨੇ ਸਮੇਂ ਦੇ ਅਨੁਸਾਰ, ਸੱਚ ਇਹ ਜੇ ਕੱਲਾ ਗੁਰੂ ਗ੍ਰੰਥ ਸਾਹਿਬ ਨਹੀਂ, ਜਿੰਨੇ ਦੁਨੀਆਂ ਦੇ ਧਰਮ ਗ੍ਰੰਥ ਨੇ ਜੋ ਮੂਲ ਸਾਨੂੰ ਗੱਲ ਦੱਸਦੇ ਨੇ, ਅਸੀਂ ਵਿਆਖਿਆ ਕਰਨ ਵਾਲੇ ਸਮੇਂ ਲੰਘਣ ਦੇ ਨਾਲ ਸੱਚ ਉਹਦੀ ਮੂਲ ਵਿਆਖਿਆ ਗਵਾਚ ਜਾਂਦੀ ਹੈ, ਆਪਣੇ ਆਪਣਾ ਗਿਆਨ ਵਿੱਚ ਮਿਲਾਈ ਜਾਂਦੀ। ਜੋ ਮੂਲ ਤੱਤ ਹੁੰਦਾ ਉਹ ਸੱਚੀ ਮੁੱਚੀ ਗਵਾਚਣਾ ਸ਼ੁਰੂ ਹੋ ਜਾਂਦਾ। ਅਸੀਂ ਆਪਣੇ ਆਪਣੇ ਢੰਗ ਨਾਲ ਫਿਰ ਉਹਦੀ ਇੰਟਰਪ੍ਰੀਟੇਸ਼ਨ ਕਰਨੇ, ਉਹਦੀ ਵਿਆਖਿਆ ਕਰਨੇ, ਉਸ ਵਿਆਖਿਆ ਵਿੱਚੋਂ ਫਿਰ ਕਈ ਤਰ੍ਹਾਂ ਦੇ ਧੜੇਬੰਦੀਆਂ ਨਿਕਲਦੀਆਂ ਨੇ। ਉਸ ਵਿਆਖਿਆ ਦੇ ਵਿੱਚੋਂ ਸੱਚ ਇਹ ਵੀ ਕੁਰਾਨ ਦੀ ਵਿਆਖਿਆ ਕਰਦਿਆਂ ਕਿੰਨੇ ਕੁ ਫਿਰਕੇ ਪੈਦਾ ਹੋ ਗਏ, ਵੇਦ ਦੀ ਵਿਆਖਿਆ ਕਰਦੇ ਕਿੰਨੂ ਹਿੰਦੂਆਂ ਦੇ ਟੁਕੜੇ ਹੋ ਗਏ। ਖਿਮਾ ਕਰ ਦਿਓ, ਅੱਜ ਅਸੀਂ ਵੀ ਜਦੋਂ ਮੂਲ ਤੱਤ ਵਸਤੂ ਤੋਂ, ਮੂਲ ਤੱਤ ਗਿਆਨ ਤੋਂ ਵਿਛੁੰਨੇ ਹੋ ਜਾਵਾਂਗੇ, ਤੇ ਸੱਚ ਇਹ ਵਿਆਖਿਆ ਕਰਦਿਆਂ ਕਰਦਿਆਂ ਅਸੀਂ ਵੀ ਕਈ ਕਿੱਸਿਆਂ ਦੇ ਵਿੱਚ ਵੰਡੇ ਗਏ। ਫਿਰ ਮੈਂ ਬੇਨਤੀ ਕਰਾਂਗਾ ਕਿ ਹਜ਼ੂਰ ਨੇ ਕੀ ਕੀਤਾ, ਓਮ ਸ਼ਬਦ ਬੜਾ ਪੁਰਾਤਨ ਹੈ, ਵੇਦ ਵਿੱਚ ਇਹਦਾ ਜ਼ਿਕਰ ਆਇਆ, ਉਪਨਿਸ਼ਦ ਵਿੱਚ ਇਹਦਾ ਜ਼ਿਕਰ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਆਇਆ, ਓਮ ਨਮੋ ਭਗਵੰਤ ਗੁਸਾਈ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਅਸੀਂ ਪਾਠ ਕਰਨੇ, ਓਂਕਾਰ ਲਫ਼ਜ਼ ਜਿਹੜਾ ਜੈਨ ਮਤ ਨੇ ਬਹੁਤ ਵਾਰੀ ਵਰਤੇ, ਓਂਕਾਰ ਲਫ਼ਜ਼ ਦਾ ਵਰਤੋਂ ਹਿੰਦੂਇਜ਼ਮ ਵਿੱਚ ਕੀਤੀ ਗਈ, ਪਰ ਇੱਥੇ ਸਤਿਗੁਰਾਂ ਨੇ ਇੱਕ ਬੜੀ ਕਿਰਪਾ ਕੀਤੀ। ਜਦੋਂ ਤੁਸੀਂ ਕਿਸੇ ਸਨਾਤਨੀ ਵੀਰ ਨੂੰ ਪੁੱਛੋਗੇ, ਉਹ ਬਹੁ ਗਿਣਤੀ ਚ ਓਮ ਲਫ਼ਜ਼ ਦੇ ਅਰਥ ਕਰਦੇ ਨੇ ਕਿ ਉਸ ਸਾਊਂਡ ਨੂੰ, ਉਸ ਧੁਨੀ ਨੂੰ ਤਿੰਨ ਟੁਕੜਿਆਂ ਦੇ ਵਿੱਚ ਵੰਡ ਦਿੰਦੇ। ਮੈਨੂੰ ਉਹ ਐੜਾ, ਊੜਾ ਤੇ ਮੰਮਾ, ਇਹ ਤਿੰਨ ਅੱਖਰ ਓਮ ਸ਼ਬਦ, ਓਮ ਜਿਹੜਾ ਸਾਊਂਡ ਹੈ, ਉਹਦੇ ਤਿੰਨ ਕਿੱਸੇ ਕਰ ਦਿੰਦੇ ਨੇ, ਤੇ ਉਹਦੇ ਤਿੰਨ ਅੱਖਰ ਬਣਾ ਕੇ ਉਹਨਾਂ ਤਿੰਨ ਦੇਵਤੇ ਸਿਰ ਦਿੱਤੇ, ਬ੍ਰਹਮਾ, ਵਿਸ਼ਨ ਤੇ ਮਹੇਸ਼। ਹੁਣ ਸ਼ਬਦ ਇਹ ਬ੍ਰਹਮ ਵਾਚਕ ਹੈ, ਪਰ ਹੋਇਆ ਕਿ ਉਹਦੇ ਅੱਖਰਾਂ ਦੇ ਟੁਕੜੇ ਕਰ ਕਰਕੇ ਉਹਦੇ ਤ੍ਰੈ ਦੇਵਤੇ, ਤ੍ਰੈ ਮੂਰਤੀ ਨਾਲ ਅਲਤ ਕਰ ਦਿੱਤੇ। ਮੇਰੇ ਸਤਿਗੁਰਾਂ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਓਂਕਾਰ ਲਿਖਣ ਤੋਂ ਪਹਿਲਾਂ ਇੱਕ ਪਾ ਦਿੱਤਾ, ਕਿਉਂਕਿ ਅੱਖਰਾਂ ਦੇ ਬਣੇ ਕੋਈ ਸ਼ਬਦ ਅਰਥ ਬਦਲ ਜਾਂਦੇ ਨੇ, ਪਰ ਅੰਕ ਕਦੀ ਅਰਥ ਨਹੀਂ ਬਦਲਦਾ। ਫਿਰ ਸ਼ਬਦ ਸੁਣਿਓ, ਸ਼ਬਦ ਅਰਥ ਬਦਲਣਗੇ। ਮੈਂ ਉਦਾਹਰਨ ਦੇ ਤੌਰ ਤੇ ਕਹਿ ਦੇਣਾ, ਅਸੀਂ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਪੜ੍ਹਦੇ ਹਾਂ ਘਰ, ਮੈਂ ਵਿਚਾਰ ਤੋਂ ਦੂਰ ਨਹੀਂ ਗਿਆ, ਰਵਾਂਗਾ ਭੈ ਵਾਲੇ ਸ਼ਬਦ ਜੋ ਅਰਜ਼ ਕਰਨੇ, ਅਸੀਂ ਘਰ ਸ਼ਬਦ ਪੜ੍ਹਨੇ ਆ। ਹੁਣ ਘਰ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਚ ਇੱਕ ਨਹੀਂ, ਸਾਨੂੰ ਸਪੈਲਿੰਗ ਇੱਕ ਮਿਲ ਜਾਏਗੀ, ਅੱਖਰ ਦੋ ਹੀ ਮਿਲਣਗੇ ਗੁਰਮੁਖੀ ਦੇ, ਘੱਗਾ ਤੇ ਰਾਰਾ, ਪਰ ਅਰਥ ਇੱਕ ਨਹੀਂ ਮਿਲੇਗਾ। ਘਰ ਦਾ ਅਰਥ ਛੇ ਸ਼ਾਸਤਰ ਵੀ ਹੈ, ਛੇ ਘਰ, ਛੇ ਗੁਰ, ਛੇ ਉਪਦੇਸ਼। ਘਰ ਦਾ ਅਰਥ ਖਿਰਦਾ ਵੀ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ। ਘਰ ਦਾ ਅਰਥ ਆਤਮਕ ਅਵਸਥਾ ਵੀ ਹੈ, ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ। ਘਰ ਦਾ ਅਰਥ ਜੀਵਨ ਸਾਥਨ ਵੀ ਹੈ, ਘਰ ਕਾ ਮਾਸ ਚੰਗੇਰਾ ਗੁਰੂ ਗ੍ਰੰਥ ਸਾਹਿਬ ਚ। ਘਰ ਸ਼ਬਦ ਦਾ ਅਰਥ ਹਜ਼ੂਰ ਨੇ ਬੋਡੀ ਵੀ ਕੀਤਾ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ। ਮੇਰੀ ਬੇਨਤੀ ਹੈ, ਜਿਹੜੇ ਅੱਖਰਾਂ ਦਾ ਜੋੜ ਸ਼ਬਦ ਨੇ, ਸ਼ਬਦ ਅਰਥ ਚੇਂਜ ਕਰ ਜਾਂਦਾ, ਪਰ ਅੰਕ ਦਾ ਅਰਥ ਚੇਂਜ ਕਿਵੇਂ ਕਰਾਂਗੇ? ਇੱਕ ਦਾ ਅਰਥ ਕੇਵਲ ਇੱਕ ਹੀ ਰਹੇਗਾ, ਦੋ ਦਾ ਅਰਥ ਕੇਵਲ ਦੋ ਹੀ ਰਹੇਗਾ। ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ, ਉਹਨਾਂ ਨੇ ਓਂਕਾਰ ਤੋਂ ਪਹਿਲਾਂ ਇੱਕ ਲਿਖ ਕੇ ਇਹ ਸਿੱਧ ਕਰ ਦਿੱਤਾ ਦੁਨੀਆਂ ਦੇ ਲੋਕੋ, ਉਸ ਬ੍ਰਹਮ ਦੇ ਟੁਕੜੇ ਮਤ ਕਰੋ, ਦੋ ਤਿੰਨ ਚਾਰ ਜਾਂ ਮਤ ਕਹੋ ਦੇ ਟੁਕੜੇ, ਸਿਰਫ ਉਹ ਇੱਕ ਹੈ, ਇੱਕ ਰਸ ਵਿਆਪਕ ਹੈ, ਤੇ ਸੱਚ ਇਹ ਵੇ ਜਿਸ ਇੱਕ ਵਰਗਾ ਹੋਰ ਸੰਸਾਰ ਤੇ ਕੋਈ ਹੈ ਹੀ ਨਹੀਂ। ਫਿਰ ਥੋੜਾ ਜਿਹਾ ਅੱਗੇ ਜਦੋਂ ਆਉਣਗੇ ਬਚਨ ਆਸਾ ਕੀ ਵਾਰ ਚ, ਮੈਂ ਅਰਜ਼ ਕਰਾਂਗਾ ਇੱਕ ਹੈ, ਇੱਕ ਵਿੱਚੋਂ ਅਨੇਕਤਾ ਪੈਦਾ ਕਰਦਾ, ਪਰ ਅਨੇਕਤਾ ਪੈਦਾ ਕਰਕੇ ਇੱਕ ਪੁਣੇ ਨੂੰ ਫਿਰ ਵੀ ਨਹੀਂ ਛੱਡ। ਫਿਰ ਸੁਣਿਓ, ਇੱਕ ਹੈ, ਇੱਕ ਵਿੱਚੋਂ ਅਨੇਕਤਾ ਹੈ, ਇੱਕ ਵਿੱਚੋਂ ਅਨੇਕ ਬਣੇ, ਪਰ ਅਨੇਕ ਬਣ ਕੇ ਕੀ ਉਹਨੇ ਏਕਤਵ ਤੋਂ ਛੱਡ ਦਿੱਤਾ? ਇਹਨੂੰ ਗੁਰੂ ਅਰਜਨ ਸਾਹਿਬ ਨੇ ਬਾਣੀ ਚ ਕਿਹਾ,
ਕਹਿਣ ਲੱਗੇ ਬਾਜੀ ਘਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕ ਅੰਕਾਰਾ। ਜਲ ਤੇ ਉੱਠੈ ਅਨਕ ਤਰੰਗਾ, ਕਨਕ ਭੁੱਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ। ਸਿਰਫ ਤਿੰਨ ਕੁ ਉਦਾਹਰਨਾਂ ਸਰਲ ਜਿਹੀਆਂ, ਇਹ ਵਿਸ਼ਾ ਥੋੜਾ ਜਿਹਾ ਗੂੜ ਹੈ। ਇੱਕ ਹੋ ਕੇ ਅਨੇਕਤਾ ਚ ਫੈਲਦਾ, ਪਰ ਅਨੇਕਤਾ ਵਿੱਚ ਹੋ ਕੇ ਵੀ ਇੱਕ ਹੈ। ਕਿਵੇਂ? ਸਤਿਗੁਰੂ ਨੇ ਪਹਿਲਾਂ ਪ੍ਰਮਾਣ ਦਿੱਤਾ, ਜਲ ਤੇ ਉੱਠੈ ਅਨਕ ਤਰੰਗਾ, ਅਸੀਂ ਸਮੁੰਦਰ ਦੇ ਕਿਨਾਰੇ ਗਏ, ਅਨੇਕਾਂ ਲਹਿਰਾਂ ਵਿੱਚ ਉੱਠਦੀਆਂ ਪਈਆਂ ਨੇ। ਚੇਤੇ ਰੱਖਿਓ, ਸਮੁੰਦਰ ਦਾ ਪਾਣੀ ਅਨੇਕਾਂ ਨਹੀਂ, ਪਾਣੀ ਸਿਰਫ ਇੱਕ ਵਜੂਦ ਹੈ, ਪਰ ਲਹਿਰਾਂ ਜਿਹੜੀਆਂ ਨੇ ਉਹ ਅਨੇਕਾਂ ਨੇ। ਪਰ ਇੱਕ ਲਹਿਰ ਇੱਕ ਪਾਣੀ ਅਨੇਕਾਂ ਲਹਿਰਾਂ ਦੇ ਵਿੱਚ ਆਪਣਾ ਉਭਾਰ ਕਰਦਾ ਪਿਆ, ਪਰ ਹੈਰਾਨਗੀ ਦੀ ਗੱਲ, ਉਹ ਕਰੋੜਾਂ ਅਣਗਿਣਤ ਲਹਿਰਾਂ ਪੈਦਾ ਕਰਕੇ ਫਿਰ ਵੀ ਇੱਕ ਦਾ ਇੱਕ ਹੀ ਰਹਿੰਦਾ। ਮੇਰੀ ਬੇਨਤੀ ਸੁਣਿਓ, ਪਾਣੀ ਅਨੇਕਾਂ ਨਹੀਂ, ਸਮੁੰਦਰ ਦਾ ਪਾਣੀ ਸਿਰਫ ਇੱਕ ਹੈ। ਸਾਰੀ ਧਰਤੀ ਜਿੱਥੇ ਜਿੱਥੇ ਸਮੁੰਦਰ ਜਾਂਦਾ ਰੰਗ ਵੱਖਰੇ ਨੇ, ਪਰ ਪਾਣੀ ਦਾ ਅਸਲਾ ਤਾਂ ਇੱਕ ਹੀ ਹੈ ਨਾ, H2O ਹੀ, ਹਾਈਡਰੋਜਨ ਆਕਸੀਜਨ ਦੇ ਬਣੇ। ਪਰ ਉਹ ਇੱਕ ਪਾਣੀ ਅਨੇਕਾਂ ਲਹਿਰਾਂ ਦੇ ਰੂਪ ਵਿੱਚ, ਛੱਲਾਂ ਦੇ ਰੂਪ ਵਿੱਚ, ਅਨੇਕਾਂ ਤਰੰਗਾਂ ਦੇ ਰੂਪ ਵਿੱਚ ਉਭਰਦਾ, ਪਰ ਉਹ ਅਨੇਕਾਂ ਵਿੱਚ ਹੋ ਕੇ ਵੀ ਇੱਕ ਹੈ। ਮੇਰਾ ਇੱਕ ਓਅੰਕਾਰ ਪਰਮਾਤਮਾ, ਉਹਨੇ ਪਤਾ ਨੀ ਕਿੰਨੇ ਕੁ ਬ੍ਰਹਿਮੰਡ ਲਹਿਰਾਂ ਪੈਦਾ ਕੀਤੇ ਨੇ, ਅਨੇਕਾਂ ਨੂੰ ਪੈਦਾ ਕਰਕੇ ਫਿਰ ਵੀ ਉਹ ਇੱਕੋ ਦਾ ਇੱਕ ਹੈ। ਇਹਨੂੰ ਫਿਰ ਦੂਸਰੀ ਬੇਨਤੀ, ਮੰਨ ਲਓ ਅਸੀਂ ਸੋਨੇ ਦਾ ਕੋਈ ਗਹਿਣਾ ਕੱਢਦੇ ਹਾਂ, ਕੋਈ ਹੱਥ ਚ, ਕੋਈ ਨੱਕ ਚ, ਕੋਈ ਗਲੇ ਚ ਪਾਉਣ ਲਈ, ਪਰ ਮੇਰੀ ਬੇਨਤੀ ਇਸ ਉਦਾਹਰਨ ਨੂੰ ਨਾ ਕਿਤੇ ਰਹਿਤ ਮਰਿਆਦਾ ਨਾਲ ਜੋੜ ਕੇ ਨਾ ਅਰਥ ਕਰਨ ਲੱਗ ਪਿਓ, ਕਿਉਂਕਿ ਹੁਣ ਮੈਂ ਗੱਲ ਕਰ ਦਿੱਤੀ ਕੜੇ ਦੀ, ਨੱਕ ਚ ਪਾਉਣ ਵਾਲਾ ਕੰਨ ਚ ਪਾਉਣ, ਕਿਤੇ ਕਹਿਣ ਜੀ ਇਹ ਤਾਂ ਮਰਿਆਦਾ ਤੋਂ ਉਲਟ ਗੱਲ ਹੋ ਗਈ, ਕਿਉਂਕਿ ਹਰ ਬੰਦੇ ਦੀ ਸੋਚ ਆਪੋ ਆਪਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਥੋੜਾ ਜਿਹਾ ਧਿਆਨ ਨਾਲ ਪੜ੍ਹੋ ਪਿਆਰਿਓ। ਮੇਰੇ ਸਤਿਗੁਰੂ ਨੇ ਹਰ ਚੀਜ਼ ਨੂੰ ਪੋਜ਼ਿਟਿਵ ਅਪਰੋਚ ਵਿੱਚ ਲੈ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਸਾਨੂੰ ਬਖਸ਼ੇ। ਇੱਥੋਂ ਤੱਕ ਮੈਂ ਹੈਰਾਨ ਹੋਇਆ ਕਿ ਭਗਤ ਨਾਮਦੇਵ ਜੀ ਜੈਸੇ ਮਹਾਂਪੁਰਖ, ਉਹ ਕਹਿੰਦੇ ਜਿਸ ਬੰਦੇ ਨੇ ਆਪਣੀ ਜ਼ਿੰਦਗੀ 'ਚ ਦੋ ਗੱਲਾਂ 'ਤੇ ਸੰਯਮ ਬਣਾ ਲਿਆ ਨਾ, ਰੱਬ ਉਹਦੇ ਨੇੜੇ ਇੱਕ, ਪਰਾਇਆ ਤਨ, ਦੂਜਾ ਪਰਾਇਆ ਧਨ। ਪਰ ਧਨ, ਪਰ ਦਾਰਾ, ਪਰ ਹਰੀ, ਤਾਂ ਕਹਿ ਨਿਕਟ ਬਸੈ ਨਰਕ ਹਰੀ। ਦੋ ਹੀ ਲਫ਼ਜ਼ ਨੇ ਨਾ, ਪਰ ਤਨ ਤੇ ਪਰ ਧਨ। ਪਰ ਦੂਜੇ ਪਾਸੇ ਉਹ ਮਹਾਂਪੁਰਖ ਕਹਿੰਦੇ ਨੇ ਜੈਸੇ ਬਿਖੈ ਹੇਤ ਪਰ ਨਾਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਹੁਣ ਜੇ ਇਹਦੇ ਅੱਧੇ ਅਰਥ ਕਰਾਂਗੇ ਤੇ ਗੱਲ ਨਹੀਂ ਬਣੇਗੀ। ਜੈਸੀ ਬਿਖੈ ਹੇਤ ਪਰ ਨਾਰੀ, ਜਿਵੇਂ ਇੱਕ ਵਿਸ਼ਾਈ ਦੂਸਰੇ ਕਰ ਜਾ ਰਿਹਾ, ਕਹਿੰਦੇ ਨੇ ਇੰਨੀਆਂ ਲਾਹਨਤਾਂ ਪੈਂਦੀਆਂ ਨੇ, ਇਹਨਾਂ ਲੋਕ ਮਾੜਾ ਕਹਿੰਦੇ ਨੇ, ਪਰ ਉਹ ਪਰ ਘਰ ਜਾਣ ਤੋਂ ਫਿਰ ਵੀ ਸ਼ਰਮ ਨਹੀਂ ਕਰਦਾ। ਕਹਿਣ ਲੱਗੇ ਨਾਮਦੇਵ, ਇਹਦੇ ਤੋਂ ਕੁਛ ਸਿੱਖ ਲੈ, ਜੇ ਮਾੜੇ ਕਰਮ ਕਰਕੇ ਢੀਠ ਨਹੀਂ ਛੱਡਦਾ ਪਿਆ, ਤੂੰ ਰੱਬ ਵਾਲਾ ਪਾਸਾ ਕੋ ਜਾਣਾ ਪਿਆ। ਮੇਰੀ ਬੇਨਤੀ ਦੇਖੋ, ਦੇ ਅਰਥ ਚੇਂਜ ਹੋ ਗਏ। ਫਿਰ ਲਵੇ ਸੁਣਿਓ, ਮੈਂ ਅਰਜ਼ ਕੀਤੀ ਕਿ ਅਸੀਂ ਸੋਨਾ ਲਿਆਉਂਦੇ ਹਾਂ, ਮੰਨ ਲਓ ਸੋਨੇ ਦੀ ਡਲੀ ਲਈ, ਉਹਨੂੰ ਢਾਲ ਕੇ ਉਹਦੇ ਚ ਮੁੰਦਰੀ, ਛਾਪ, ਛੱਲੇ, ਚੂੜੀਆਂ, ਗਹਿਣੇ ਸਾਰੇ ਬਣ ਗਏ। ਹਰ ਇੱਕ ਦਾ ਵੇਟ ਵੱਖਰਾ, ਹਰ ਇੱਕ ਦਾ ਰੇਟ ਵੱਖਰਾ, ਹਰ ਇੱਕ ਦਾ ਆਕਾਰ ਵੱਖਰਾ। ਪਰ ਪਿਆਰਿਓ, ਚੇਤੇ ਰੱਖਿਓ, ਅਨੇਕਾਂ ਗਹਿਣੇ ਬਣਨ ਦੇ ਬਾਵਜੂਦ ਵੀ ਸੋਨਾ ਲਫ਼ਜ਼ ਇਹਨਾਂ ਤੋਂ ਕਦੀ ਵੱਖ ਨਹੀਂ ਹੋ ਸਕੇਗਾ। ਡਲੀ ਇੱਕ ਹੈ, ਸੋਨੇ ਦੀ ਅੰਗੂਠੀ ਹੈ, ਸੋਨੇ ਦੀ ਚੈਨ ਹੈ, ਸੋਨੇ ਦਾ ਹਾਰ ਹੈ। ਕੀ ਅਸੀਂ ਅੰਗੂਠੀ ਨੂੰ ਸੋਨੇ ਲਫ਼ਜ਼ ਤੋਂ ਵੱਖ ਕਰ ਸਕਾਂਗੇ? ਸੋਨਾ ਇੱਕ ਓਅੰਕਾਰ ਦੀ ਤਰ੍ਹਾਂ ਸਮਝਣ ਲਈ ਗੁਰੂ ਅਰਜਨ ਸਾਹਿਬ ਦੇ ਬੋਲ, ਗਹਿਣੇ ਅਨੇਕਤਾ ਦੀ ਤਰ੍ਹਾਂ, ਜਿਵੇਂ ਕਰੋੜਾਂ ਗਹਿਣੇ ਬਣਾ ਦੇਵੋ, ਸੋਨਾ ਲਫ਼ਜ਼ ਉਹਨਾਂ ਦੇ ਨਾਲ ਹੀ ਜੁੜਿਆ ਰਹੇਗਾ। ਇੱਕ ਸੋਨਾ ਲਫ਼ਜ਼ ਕਰੋੜਾਂ ਗਹਿਣਿਆਂ ਨਾਲ ਜੁੜਿਆ ਰਹਿੰਦਾ, ਜਿਸ ਨੂੰ ਇੱਕ ਓਅੰਕਾਰ ਕਹਿੰਦੇ, ਉਹ ਇੱਕ ਹੋ ਕੇ ਵੀ ਅਨੇਕਾਂ ਵਿੱਚ ਵਰਤ ਕੇ ਫਿਰ ਇੱਕ ਦਾ ਇੱਕ। ਅਗਲੀ ਬੇਨਤੀ ਮੈਂ ਕਰਾਂ, ਦੇਖੋ ਜਿਹੜੇ ਬੇਨਤੀ ਮੈਂ ਕਰ ਰਿਹਾ, ਅਸੀਂ ਜ਼ਮੀਨ 'ਚ ਬੀਜ ਪਾਉਂਦੇ, ਕਿਸੇ ਫਸਲ ਦਾ ਬੀਜ ਪਾਓ, ਇਹ ਗੁਰੂ ਅਰਜਨ ਸਾਹਿਬ ਦੇ ਬੋਲ। ਹੁਣ ਮੰਨ ਲਓ ਇੱਕ ਅਸੀਂ ਕਣਕ ਦਾ ਬੀਜ ਪਾਇਆ, ਉਹਨੇ ਉੱਪਰ ਵਾਲੇ ਛਿਲਕੇ ਨੂੰ ਤਿਆਗ ਦਿੱਤਾ, ਪਰ ਉਸ ਸੁੱਕੇ ਕੋਈ ਬੀਜ ਵਿੱਚ ਵੀ ਕਿਤੇ ਹਰਿਆਵਲ ਹੈ। ਜਿਹੜਾ ਅਸੀਂ ਬੀਜ ਘਰਾਂ 'ਚ ਰੱਖਦੇ ਸਾਂ, ਉਹ ਸੁਕਾ ਕੇ ਗਿੱਲਾ ਤਾਂ ਕਦੀ ਕਿਸੇ ਬੀਜ ਢੋਲ 'ਚ ਭੜੋਲੇ 'ਚ ਨਹੀਂ ਪਾਇਆ, ਉਹ ਪੇਡਾ ਬਣਿਆ। ਜਦੋਂ ਉਹ ਸਿੱਟੇ ਬਣੇ, ਕਿੰਨੇ ਸਮਾਂ ਲੱਗਾ ਉਹਨੂੰ ਗਾਹਣ ਤੋਂ ਬਾਅਦ, ਜਦੋਂ ਬੋਲ ਬਿਠਾਇਆ ਗਿਆ ਪਿਆਰਿਓ, ਉਹੀ ਬੀਜ ਨਿਕਲਿਆ ਜਿਹੋ ਜਿਹਾ ਬੀਜ ਪਹਿਲਾਂ ਧਰਤੀ 'ਚ ਪਾਇਆ ਹੈ। ਮੇਰੀ ਬੇਨਤੀ ਹੈ, ਉਹ ਇੱਕ ਵਿਸਤਾਰ ਕਰਕੇ ਅਨੇਕਤਾ 'ਚ ਹੈ, ਅਨੇਕਤਾ 'ਚ ਰਹਿ ਕੇ ਆਹ ਹੀ ਸਿੱਖੀਏ
ਕਿ ਗੁਰੂ ਕਹਿੰਦਾ ਅਨੇਕਤਾ ਵਿੱਚੋਂ ਵੀ ਏਕਤਾ ਦੀ ਝਲਕ ਨੂੰ ਦੇਖ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਉਹ ਅਨੇਕ ਹੋ ਵੀ, ਫਿਰ ਮੈਂ ਅਰਜ਼ ਕਰਾਂ, ਜਦੋਂ ਅਸੀਂ ਮੂਲ ਮੰਤਰ ਕਰਨੇ, ਅਰਜ਼ ਕੀਤੀ ਵੀ ਇੱਕ ਅੱਖਰ ਨਹੀਂ ਗੁਰਦੇਵ ਨੇ ਅੰਕ ਲਿਆ, ਇਹਦਾ ਮਤਲਬ ਇਹਦੇ ਟੁਕੜੇ ਨਹੀਂ ਹੋ ਸਕਦੇ। ਪਰ ਜਦੋਂ ਮੂਲ ਮੰਤਰ ਦਾ ਅਸੀਂ ਅਰਥ ਕਰਾਂਗੇ, ਕੱਲਾ ਸਤਨਾਮ ਅਰਥ ਕੀ ਕਰਾਂਗੇ, ਇੱਕ ਓਂਕਾਰ ਹੀ ਸਤਨਾਮ ਅਰਥ ਹੋਣਗੇ।

ਨਹੀਂ ਪਾ ਸਕਣ। ਤਾਂ ਹੀ ਬਾਬਾ ਜੀ ਨੇ ਬਾਣੀ ਚ ਕਿਹਾ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹ ਪਾਤ ਸ਼ਾਹ ਨੇਚਲ ਚੌਰ ਛੱਤ। ਆਮ ਤੌਰ ਤੇ ਅਸੀਂ ਤਿੰਨ ਕਾਲ ਕਹਿੰਦੇ, ਭੂਤ ਭਵਿੱਖ ਤੇ ਭਵਾਨ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਵਰਤੇ, ਪਰ ਗੁਰੂ ਨੇ ਸੱਚ ਦੀ ਗੱਲ ਕਰਦਿਆਂ ਚਾਰ ਸ਼ਬਦ ਵਰਤੇ। ਉਹਨਾਂ ਕਿਹਾ, ਆਦ ਸੱਚ, ਜੁਗਾਦ ਸੱਚ, ਖੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਆਦ ਸੱਚ, ਇਹਦੇ ਅਰਥ ਇਹ ਨਹੀਂ ਕਰਨੇ ਪਰਮਾਤਮਾ ਮੁੱਢ ਤੋਂ ਸੱਚਾ, ਜਿਹਦਾ ਮੁੱਢ ਬਣਾਓਗੇ ਉਹਦਾ ਅੰਤ ਆਏਗਾ, ਨਹੀਂ। ਆਦ ਸੱਚ ਮੀਨਸ ਜਦੋਂ ਸੰਸਾਰ ਪੈਦਾ ਵੀ ਨਹੀਂ ਹੋਇਆ, ਉਹ ਸੰਸਾਰ ਦੇ ਮੁੱਢ ਤੋਂ ਸੱਚਾ। ਜੁਗਾਦ ਸੱਚ, ਜਦੋਂ ਸਮਾਂ ਟਾਈਮ ਵੀ ਨਹੀਂ ਬਣਿਆ, ਉਹ ਟਾਈਮ ਤੋਂ ਪਹਿਲਾਂ ਟਾਈਮ ਲੈਸ, ਇਸੇ ਕਰਕੇ ਉਹਨੂੰ ਅਕਾਲ ਸ਼ਬਦ ਦਿੱਤਾ। ਤੇ ਅਕਾਲ ਸ਼ਬਦ ਸਿੱਖਾਂ ਵਿੱਚ ਬੜੀ ਵੱਡੀ ਮਹਾਨਤਾ ਰੱਖਦਾ। ਸਾਡਾ ਅਕਾਲ ਪੁਰਖ, ਸਾਡਾ ਅਕਾਲ ਤਖਤ, ਮੈਂ ਬੇਨਤੀ ਕਰਾਂ, ਸਾਡੀ ਅਕਾਲ ਉਸਤਤ। ਅਕਾਲ ਮੀਨਸ ਟਾਈਮ ਲੈਸ। ਜੁਗਾਦ ਸੱਚ, ਉਹ ਸਮੇਂ ਤੋਂ ਪਹਿਲਾਂ ਵੀ ਹੈ। ਪੀ ਸੱਚ, ਜਿਹੜਾ ਆਦਿ ਸੱਚ ਸੀ, ਜਿਹੜਾ ਟਾਈਮ ਤੋਂ ਪਹਿਲਾਂ ਸੱਚ ਸੀ, ਉਹ ਪੁਰਾਣਾ ਨਹੀਂ ਹੋਇਆ, ਉਹ ਅੱਜ ਵੀ ਸੱਚ ਹੈ। ਤੇ ਮਹਾਰਾਜ ਕਹਿੰਦੇ ਨੇ, ਤੂੰ ਚਲਾ ਜਾਏਗਾ ਪਰ ਉਸ ਸੱਚ ਨੇ ਫਿਰ ਵੀ ਕਾਇਮ ਰਹਿਣਾ, ਉਹ ਆਉਣ ਵਾਲੇ ਸਮੇਂ ਚ ਵੀ ਸੱਚ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਪਰਮਾਤਮਾ ਨੂੰ ਕਿਸੇ ਦਾ ਕੋਈ ਭੈ ਨਹੀਂ। ਜਿਹੜੇ ਬਚਨ ਸੀ ਪੜ੍ਹੇ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਉਹਨੂੰ ਕੋਈ ਭੈ ਨਹੀਂ, ਕਿਉਂਕਿ ਉਹਨੂੰ ਨਾ ਮੌਤ ਦਾ ਡਰ, ਨਾ ਪਦਵੀ ਦਾ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣੇ ਹੋਰ ਨਾ ਹੀ ਕੋਈ, ਨਾ ਕੋ ਹੋਵਾ ਨਾ ਕੋ, ਉਹਨੂੰ ਕਿਸੇ ਦਾ ਕੀ ਡਰ। ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ, ਮੈਂ ਫਿਰ ਬੇਨਤੀ ਕਰਾਂ, ਉਹਦੇ ਭੈ ਨੂੰ ਇਹ ਰੱਬ ਡਰਾਵਣਾ ਬਣਾ ਕੇ ਨਾ ਪੇਸ਼ ਕਰੀਏ। ਸੱਚੀ ਗੱਲ, ਅੱਧੇ ਕੁ ਬੰਦੇ ਉਹਦੀ ਡਰ ਡਰ ਜਾਂਦੇ ਆ ਵੀ ਉਹਦੇ ਮਾਰੇ ਕੁੱਟੇਗਾ, ਆਪਾਂ ਛੇੜਨੀ ਕਿਉਂ ਮੈਂ। ਕਈ ਬੰਦੇ ਅਸੀਂ ਤਰਕ ਕਰਦੇ ਦੇਖੇ, ਉਹ ਬਾਬੇ ਡਰਾ ਦਿੰਦੇ ਤੇ ਰੱਬ ਜੇ ਕੁੱਟਣਾ ਹੀ ਤੇ ਆਪਾਂ ਬਾਹਰ ਤੁਰੇ ਫਿਰਨੇ, ਜਿੱਦਣ ਸਜ਼ਾ ਮਿਲੇਗੀ ਠੀਕ ਹੈ। ਨਹੀਂ ਨਹੀਂ, ਰੱਬ ਦੇ ਭੈ ਨੂੰ ਡਰਾਵਣੇ ਰੂਪ ਚ ਨਾ ਰਹੀਏ। ਕੋਠਾਲੀ ਵਿੱਚ ਪਾਏ ਹੋਏ ਸੋਨੇ ਨੂੰ ਜਦੋਂ ਸੇਕ ਲੱਗਦਾ, ਮਤ ਕੋਈ ਸੋਚੇ ਨੂੰ ਲੱਗਾ ਹੋਇਆ ਸੇਕ, ਸੋਨੇ ਦੀ ਤਬਾਹੀ ਕਰ ਰਿਹਾ। ਸੁਨਾਰ ਨੂੰ ਪੁੱਛ ਕੇ ਦੇਖੋ, ਕਹੇਗਾ ਸੇਕ ਚੰਗਾ ਹੈ, ਸੇਕ ਲੱਗੇਗਾ ਤੇ ਦੀ ਮਹਿਲ ਸੜ ਜਾਏਗੀ। ਕੁੰਭਾਰ ਵੀਰ ਭਾਂਡਾ ਬਣਾ ਰਿਹਾ, ਬਾਹਰੋਂ ਉਹ ਭਾਂਡੇ ਨੂੰ ਕੁੱਟ ਰਿਹਾ, ਥਾਪੜ ਰਿਹਾ, ਵੇਖਣ ਵਾਲਾ ਕਹੇਗਾ ਇੰਨੀ ਮਿਹਨਤ ਕਰਕੇ ਜੇ ਭਾਂਡਾ ਕੁੱਟਣੀ ਸੀ, ਤੋੜਨੀ ਸੀ ਤੇ ਕਿਉਂ ਮਿੱਟੀ ਲੈ ਕੇ ਆਇਆ। ਉਹ ਕਹੇਗਾ ਨਹੀਂ ਲੋਕੋ, ਤੁਹਾਨੂੰ ਉੱਪਰ ਵਾਲੇ ਦਫੇੜੇ ਦਿਸਦੇ ਪਏ ਨੇ, ਤੁਹਾਨੂੰ ਅੰਦਰੋਂ ਦਿਸਦਾ ਨਹੀਂ ਪਿਆ, ਮੈਨੂੰ ਸਹਾਰਾ ਵੀ ਦਿੱਤਾ ਹੋਇਆ ਪਰਮਾਤਮਾ ਦੇ ਭੈ ਨੂੰ, ਕਿਉਂਕਿ ਉਹ ਤਾਂ ਪਰਮ ਦਿਆਲੂ ਹੈ। ਇੱਥੋਂ ਤੱਕ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਸੰਤ ਪ੍ਰਕਰਨ ਚੋਂ ਮੈਂ ਪਲੀਜ਼ ਦੂਰ ਨਹੀਂ ਜਾਵਾਂਗਾ, ਇੱਕ ਪਾਪੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਤੇ ਇੱਕ ਜਗ੍ਹਾ ਤੇ ਆ ਕੇ ਦੋਨੋਂ ਇੱਕੋ ਜਿਹਾ ਹੋ ਜਾਂਦੇ ਹੈ। ਬੜਾ ਔਖਾ ਸ਼ਬਦ ਕਹਿਣਾ। ਤੁਸੀਂ ਕਹੋਗੇ ਪਾਪ ਕਰਨ ਵਾਲਾ ਤੇ ਸੰਤ ਕਿਵੇਂ ਤੁਲਨਾ ਹੋਗੀ? ਸੰਤ ਮੀਨਸ ਸ਼ਬਦ ਸੁਰ ਦਾ ਬਿਆਸੀ, ਸੰਤ ਦਾ ਅਰਥ ਭੇਖ ਨਹੀਂ ਪਿਆਰਿਓ। ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ, ਮਾਂ ਤੇ ਪਿਤਾ ਦਾ ਮਿਲਾਪ ਹੋਵੇ ਉਹਦੇ ਵਿੱਚੋਂ ਸੁੱਤ ਜਨਮ ਲੈਂਦਾ ਹੈ, ਜਦੋਂ ਸੁਰ ਤੇ ਸ਼ਬਦ ਦਾ ਮਿਲਾਪ ਹੁੰਦਾ ਉਹਦੇ ਵਿੱਚੋਂ ਸੰਤ ਜਨਮ ਲੈਂਦਾ, ਉਹਦੇ ਵਿੱਚੋਂ ਸੱਚ ਦਾ ਜਨਮ ਹੁੰਦਾ। ਫਿਰ ਬੇਨਤੀ ਕਰਾਂਗਾ ਕਿ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜਿਹਦੀ ਗੱਲ ਆਪਾਂ ਕਰਨੇ ਪਏ, ਇੱਕ ਪਾਪੀ ਤੇ ਇੱਕ ਸੰਤ ਕਿਵੇਂ? ਸੱਚ ਇਵੇਂ, ਸੰਤ ਨੇ ਸ਼ਬਦ ਦਾ ਅਭਿਆਸ ਕਿੰਨਾ ਕੀਤਾ, ਉਹਨੇ ਜਿਉਂਦੇ ਜੀ ਕਿਸੇ ਦੀ ਮੁਥਾਜੀ ਨਹੀਂ ਕੀਤੀ, ਕਿਉਂਕਿ ਉਹਨੂੰ ਰੱਬ ਤੋਂ ਬਿਨਾਂ ਸਹਾਰਾ ਕਿਸੇ ਦਾ ਨਹੀਂ। ਪਾਪੀ ਨੇ ਪਾਪ ਇੰਨੇ ਕਰ ਲੈਣ, ਉਹਦਾ ਥਾਂ ਕੋਈ ਨਹੀਂ ਰਹਿ ਗਿਆ, ਉਹਦਾ ਵੀ ਰੱਬ ਤੋਂ ਬਿਨਾਂ ਕੋਈ ਸਹਾਰਾ। ਫਿਰ ਬੇਨਤੀ ਸੁਣੇ, ਇੱਕ ਥਾਂ ਤੇ ਆ ਕੇ ਬਰਾਬਰ ਜੇ ਹੋ ਗਏ, ਪਰਮਾਤਮਾ ਸੱਚੀ ਗੱਲ ਮੈਂ ਤਾਂ ਸ਼ਬਦ ਕਿਹਾ, ਮਤਾਂ ਕੋਈ ਕਹਿ ਵੀ, ਹਾਲਾਂਕਿ ਲੇਖੇ ਦਾ ਅੱਗੇ ਆਉਣੇ ਨੇ ਵੀ ਮੰਦਾ ਚੰਗਾ, ਕਰਮ ਫਿਲਾਸਫੀ ਵੱਖਰੀ, ਬਖਸ਼ਿਸ਼ ਵੱਖਰੀ ਗੱਲ, ਉਹ ਅਸੀਂ ਵੇਖਾਂਗੇ ਜਿਉਂ ਜਿਉਂ ਸ਼ਬਦ ਆਉਣਗੇ, ਪਰ ਰੱਬ ਇੰਨਾ ਡਰਾਵਨਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛ ਕੇ ਦੇਖੋ, ਕਹਿੰਦੇ ਨੇ ਪਰਮਾਤਮਾ ਤਾਂ ਉਹਨਾਂ ਨੂੰ ਵੀ ਰੋਜ਼ੀ ਦੇ ਦਿੰਦਾ ਜਿਹੜੇ ਸਾਰਾ ਦਿਨ ਰੱਬ ਨੂੰ ਗਾਲਾਂ ਕੱਢੀ ਜਾਂਦੇ, ਜਿਹੜੇ ਸਾਰਾ ਦਿਨ ਸਿੱਧ ਕਰਨ ਤੇ ਬੈਠੇ ਨੇ, ਉਹਦੇ ਰੱਬ ਨਾਂ ਦੀ, ਪ੍ਰਭੂ ਵਾਹਿਗੁਰੂ ਨਾਂ ਦੀ ਕੋਈ ਚੀਜ਼ ਨਹੀਂ। ਦੀਨ ਦਇਆਲ ਦਇਆ ਨਿਤ, ਦੋਖਨ ਦੇਖਤ ਹੈ, ਸਾਡੇ ਗੁਨਾਹ ਦੇਖਦਾ ਪਿਆ, ਪਾਪ ਸਾਡੇ ਦੇਖਦਾ, ਪਰ ਦਿਆਲੂ ਇਹਨਾਂ ਹੈ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਪਰਿਪੂਰਨ ਪਰਮਾਤਮਾ ਨੇ ਭੈ ਇੱਕ ਅਦ੍ਰਿਸ਼ਟ ਤਾਕਤ ਪੈਦਾ ਕੀਤੀ, ਭੀਤਰ ਅਗਨ ਬਨਾਸਪਤ ਮੌਲੀ ਸਾਗਰ

0: ਪੰਡੈ ਪਾਇਆ। ਇਹ ਇਹ ਬਸੰਤ ਰਾਗ ਚ ਜੀ ਪੰਡੈ ਦਰ ਥਾਂ ਪਾ ਸਮਝਿਆ ਪੰਡ ਨਾ ਜੀ ਗੱਠੜੀ। ਕਹਿੰਦੇ ਨੇ ਲੋਕੋ ਰੱਬ ਨੇ ਤਾਂ ਸਮੁੰਦਰ ਦੇ ਪਾਣੀ ਨੂੰ ਵੀ ਪੰਡ ਚ ਬੰਨ ਕੇ ਰੱਖਿਆ, ਆਪਣੀ ਮਰਜ਼ੀ ਕਿੰਨੀ ਕੁ ਕਰ ਸਕੇਗਾ। ਉਹਨੇ ਤਾਂ ਅੱਗ ਨੂੰ ਵੀ ਭੀਤਰ ਅਗਨ ਕੱਲ ਸੀ ਵਿਚਾਰ ਚੁੱਕਿਆ, ਬਨਾਸਪਤ ਮੌਲੀ ਸਾਗਰ ਪੰਡੈ ਪਾਇਆ। ਉਸ ਪਰਮਾਤਮਾ ਨੇ ਹਰ ਇੱਕ ਦੇ ਸਿਰ ਦੇ ਉੱਤੇ ਭੈ ਦਾ ਲੇਖ ਲਿਖਿਆ। ਪਰ ਸੱਚੀ ਕਈ ਵਾਰੀ ਜਦੋਂ ਬੰਦਾ ਚੌਖੇ ਦਮਗਜੇ ਮਾਰਦਾ ਨਾ, ਉਹਦੇ ਹੱਥ ਚ ਇੱਕ ਨਕੇਲ ਜਿਹੜੀ ਦਿਸਦੀ ਕੋਈ ਨੀ, ਜਿਹੜਾ ਐ ਛਾਲਾ ਮਾਰਦਾ ਸਮਾਨ ਨੂੰ ਟਾਕੀਆਂ ਲਾਉਂਦਾ, ਅਗਲੇ ਦਿਨ ਜ਼ਮੀਨ ਚ ਰੋਲ ਕੇ ਸੱਟਿਆ ਹੁੰਦਾ। ਇਹ ਵੀ ਇੱਕ ਭੈ ਦੀ ਤੰਦ ਹੈ। ਇਹਨੂੰ ਸਾਹਿਬ ਨੇ ਕਿਹਾ ਧਰਤੀ ਉੱਪਰ ਕੋਟਗੜ ਕੇਤੀ ਗਈ ਵਜਾਏ, ਜੋ ਅਸਮਾਨ ਨਾ ਮਾਮਨੀ ਤਿੰਨ ਨੱਕ ਨੱਥਾਂ ਪਾਏ। ਇੱਕ ਅਦ੍ਰਿਸ਼ਟ ਜਿਹਾ ਭੈ, ਫਿਰ ਬੇਨਤੀ ਕਰਾਂ, ਜਦੋਂ ਅਸੀਂ ਭੈ ਚਰਾਂਗੇ, ਉਹਦੇ ਦਿੱਤੇ ਹੋਏ ਨੇਮ ਚਰਾਂਗੇ, ਉਹਦੀ ਦਿੱਤੀ ਹੋਈ ਰਜ਼ਾ ਵਿੱਚ ਰਾਂਗੇ, ਜਿੰਨਾ ਕਿਸੇ ਦੇ ਅੰਦਰ ਨਿਰਮਲ ਭੈ ਪੈਦਾ ਹੋਵੇਗਾ ਪਿਆਰਿਓ, ਉਹਨਾਂ ਉਹਦੇ ਮੈਲ ਵਾਲਾ ਭੈ ਖਤਮ ਹੋ ਜਾਏਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਏਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ।
3: ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

सन्मान योग सतगुरु गुरु ग्रंथ साहिब सचे पातशाह जी दी पावन पवित्र हजूरी अंदर आप जी हाजरी भर रहे हो। आप जितने हजूर दे चरणा विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश, फिर उचारण करो जी। सतनाम श्री वाहे गुरु जी। जदों बैराग पैदा हुंदा है कईआं नूं तां सुते सिद्ध परमात्मा नूं मिलण दी अंदर तड़प पैदा हो जांदी है, कईआं नूं जिंदगी विच सच एवे एडी वड्डी दुख दी ठोकर वजदी है, उस ठोकर तों बाद बंदे चेंज होणे शुरू हो जांदे है, उस सट तों बाद उह तब्दील हुंदे है। कई बंदिआं नूं फिर सुणिओ, इक सुते सिद्ध बैराग पैदा हो जाणा, सब कुछ बंदे कोल है पर कोई भुख नहीं, अंदर एक तड़प पैदा हो जानी, आखिर मैं जन्म किस वास्ते लिया है, किसे अदृष्ट नूं मिलनी बिरहा पैदा होना। एक हुंदा दुनिया विच ठोकर ठुड्डा वजे, उस धोखे ते ठोकर तों बाद दुख तों बाद बंदे अंदर एक नवी सोच उपजदी है। याद रखियो, दुख तों बाद जां बंदा नशैड़ी हो जाएगा जां आत्म हत्या वल जाएगा ते जां ओदी सुरत दे विचों याद रखो कविता दा जन्म होगा। उस दा जिहड़ा अंदर दा दुख है उस नूं नवे शब्द जन्म दिंदा हो, फिर है कि उस विच्चों फिर परमात्मा नूं मिलण दी इक तांग पैदा हुंदी है। ठोकर बोली बहुत कुछ सिखा दिंदी है। देखो एक शब्द है रामचरित मानस, भारत विच बहुत सारे लोग उहनूं पढ़दे आ। उस दे लिखारी दा नाम है तुलसीदास, लोकी गोस्वामी तुलसीदास कहिंदे आ। उह कथावाचक पहलां भी सी, इस दी कथा इस दे बोल इस दे शब्दां नूं सुन के इस दे घरों जिहड़ी बीबी सी उहदा नाम सी रतना। मैं सिर्फ एक बेनती कर लगा केड़ियां केड़ियां ठोकरां बंदे नूं चेंज करदियां। ओ रतना, उस दे पिता ने इहदी विधवता तों खुश होके तुलसी नाल, गोस्वामी तुलसी नाल विआह करा दिता। वासना में तां पीड़ित सी इह बंदा, शब्द जरूर सन इहदे कोल। एक दिन पत्नी महके गई ते इस बंदे दे बेवश हो गया मन, ए पिछे दौड़िया। शाम तक जदों ओ घर पहुंची अपने मैके अपने पेके, इन्हें आवाज दे के क्या रतना मैं भी आ गया। उन्हें जेड़े शब्द कहे उन्होंने तुलसी दी सारी जिंदगी पलट के रख दी। वो शब्द उन्हें लिखे ने अपनी रचना च, वो लिखता है मेरी पत्नी ने शब्द कह लाज ना आवत तुहे को दौरत आयो नाथ। ये हिंदी दे शब्द ने कि तेनू शर्म तेनू लाज लज्जिया नहीं आई, तू रोज विचार करने तू अध्यात्म कथा करने पर तू मेरे पिछे सिर्फ इस करके दौड़िया खै वासना नल ते मेरे तन च खै की मिज खै चमड़ी खै गंद दी पोटली खै जिन्ना तू मेरी खिच रखना जे एनी खिच रब दी रखे ते तेरी जिंदगी पलट जाए। वो चार सत्रा ने कह लगी लाज ना आवत तोहे को दौरत आयो नाथ त्रिग त्रिग ऐसे प्रेम को कहां कहूं मैं नाथ अस्त चरम मम दे मैं। मेरी देह च आ कुछ कह खड़ियां ने चम कह अस्त चरम मम दे मैं जामै ऐसी प्रीत जिन्ना तू इस तन नू मोहब्बत करने तैसी जो श्री राम सो तो होत ना कभी बहबीत। जे एहो जी प्रीत प्रभु वल हो जांदी, इस निक्की जी गल ने तुलसी दी जिंदगी पलट दिती, उन्हें बड़े बड़े कावक ग्रंथ नूं जन्म दिता। मैं फिर बेनती करांगा कि जिंदगी च वड्डी वज्जी हुई ठोकर सच एवे बैराग पैदा कर दी है, पर गुरु तेग बहादुर जदों बैराग दी गल करनगे ओ सानू कहनगे जेड़ी तेरी सुरत थोड़े चिर च सुख नूं भाल दीए। आ मैं तेनू एक होर थां दसना जिथे जाके सुख कदी मरदा नहीं कदी खत्म नहीं हुंदा। तुसी सतगुरु दे बचन रोज पढ़दे हो, हजूर ने फरमाया कि जो उपजियो सो बिन सिख है, जो उपजे ओ बिन सेगा, ओ जड़ है पावे चेतन है। इस कले असी नहीं, इथे शब्द हजूर ने जो वरते है ते इस जो दे विच आचारे स्यारे इकला साडा ब्रह्मांड पिंड नहीं, जो कुछ भी परमात्मा ने सिरजिया। गुरु तेग बहादुर कहिंदा हर दिस दी कोई चीज एक दिन खत्म होएगी, इन्हें बिन सना है।
ਤੇ ਇਹਦੇ ਜਨਮ ਤੋਂ ਜਿਹੜੀ ਸ਼ੁਰੂਆਤ ਹੁੰਦੀ ਉਹ ਮੌਤ ਦੀ ਹੁੰਦੀ। ਮੌਤ 70-80 ਸਾਲ ਬਾਅਦ ਅਸੀਂ ਕਹਿੰਦੇ ਹਾਂ ਆਉਂਦੀ, ਆਮ ਕਹਿੰਦੇ ਹਾਂ। ਤੇ ਮੈਂ ਅਕਸਰ ਕਹਿੰਦਾ ਹੁੰਦਾ ਮੌਤ ਅਸਲ ਚ ਆਪਣਾ ਕੰਮ 80 ਸਾਲ 70 ਸਾਲ 40 ਸਾਲ 50 ਸਾਲ ਚ, ਕਦੀ ਉਹ 5 ਸਾਲ ਵਿੱਚ ਵੀ ਮੁਕਾ ਜਾਂਦੀ ਹੈ ਬੱਚਿਆਂ ਲਈ, ਪਰ ਉਹ ਆਉਂਦੀ ਉਦੋਂ ਹੈ ਜਦੋਂ ਸਾਡਾ ਜਨਮ ਹੁੰਦਾ ਹੈ। ਇਹ ਸ਼ਬਦ ਨੂੰ ਧਿਆਨ ਨਾਲ ਸੁਣਿਓ ਕਿ ਮੌਤ ਜਿਸ ਦਿਨ ਬੰਦਾ ਮਰਦੇ ਕਿ ਇੰਨੇ ਵਜੇ ਨੂੰ ਮੌਤ ਆਈ, ਨਹੀਂ ਇੰਨੇ ਵਜੇ ਮੌਤ ਨਹੀਂ ਆਈ, ਇੰਨੇ ਵਜੇ ਮੌਤ ਨੇ ਆਪਣਾ ਕੰਮ ਖਤਮ ਕਰ ਦਿੱਤਾ। ਆਈ ਕਦੋਂ? ਆਈ ਉਸ ਦਿਨ ਜਿਸ ਦਿਨ ਮਾਂ ਦੇ ਪੇਟ ਵਿੱਚੋਂ ਜਨਮ ਲਿਆ ਸੀ, ਉਦਨ ਆਈ ਹੈ। ਆਪਾਂ ਕਹਾਂਗੇ ਜੀ ਉਦਨ ਤਾਂ ਜਨਮ ਦੀਆਂ ਵਧਾਈਆਂ ਨੇ, ਪਰ ਨਹੀਂ ਪਿਆਰਿਓ, ਜਿਸ ਵਕਤ ਮੈਂ ਤੁਸੀਂ ਜਨਮ ਲਿਆ ਉਦਨ ਘੜਾ ਭਰਿਆ ਪਿਆ ਸੀ ਸਵਾਸਾਂ ਨਾਲ, ਪਹਿਲਾ ਸਾਹ ਬਾਹਰ ਨਿਕਲਿਆ ਉਹ ਮੌਤ ਨੇ ਸ਼ੁਰੂਆਤ ਕੀਤੀ, ਤੇ ਜਿੱਦਣ ਆਖਰੀ ਸਾਹ ਬਾਹਰ ਨਿਕਲਿਆ ਉਦਨ ਮੌਤ ਨੇ ਆਪਣਾ ਸਾਰਾ ਪ੍ਰੋਸੈਸ ਖਤਮ ਕਰ ਦਿੱਤਾ। ਮੇਰੀ ਫਿਰ ਬੇਨਤੀ ਨੂੰ ਮੈਂ ਰਿਪੀਟ ਕਰਨਾ ਕਿ ਮੰਨ ਲਓ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਪਾਣੀ ਦਾ ਘੜਾ ਭਰਿਆ, ਉਹਨੂੰ ਵੱਜ ਗਈ ਠੋਕਰ। ਮੈਂ ਤਕਰੀਬਨ ਹਜ਼ੂਰ ਦੀ ਬਾਣੀ ਸਾਰੀ ਉਹਨਾਂ ਦੀ ਕੋਟ ਕਰ ਰਿਹਾ, ਪਾਣੀ ਦੇ ਘੜੇ ਨੂੰ ਠੋਕਰ ਵੱਜ ਗਈ, ਤਰੇੜ ਆ ਗਈ, ਤੇ ਪਾਣੀ ਦੀ ਪਹਿਲੀ ਬੂੰਦ ਸਿਮ ਕੇ ਬਾਹਰ ਨਿਕਲੀ। ਪਰ ਘੜਾ ਉਦਨ ਖਾਲੀ ਥੋੜਾ ਹੋਇਆ, ਜਿਸ ਦਿਨ ਠੋਕਰ ਵੱਜ ਕੇ ਤੇੜ ਵਿੱਚੋਂ ਪਾਣੀ ਨਿਕਲਿਆ ਉਸ ਦਿਨ ਸੱਚ ਇਹ ਵੇ ਕਿ ਉਹ ਬੂੰਦ ਘੜੇ ਵਿੱਚੋਂ ਬਾਹਰ ਨਿਕਲੀ, ਉਹਨੇ ਸ਼ੁਰੂਆਤ ਕਰ ਦਿੱਤੀ ਖਾਲੀ ਹੋਣ ਦੀ, ਪਰ ਖਾਲੀ ਨਹੀਂ ਹੋਇਆ। ਖਾਲੀ ਨੂੰ ਅਜੇ ਸਮਾਂ ਲੱਗੇਗਾ, ਪਰ ਜਿਉਂ ਜਿਉਂ ਸਮਾਂ ਲੰਘੀ ਗਿਆ ਉਹ ਪਾਣੀ ਦੀ ਬੂੰਦਾਂ ਬਾਹਰ ਨਿਕਲਦੀਆਂ ਗਈਆਂ, ਤੇ ਇੱਕ ਦਿਨ ਆਇਆ ਕਿ ਸਾਰੇ ਦਾ ਸਾਰਾ ਘੜਾ ਬਿਲਕੁਲ ਖਾਲੀ ਹੋ ਗਿਆ। ਮੇਰਾ ਤੁਹਾਡਾ ਸਰੀਰ ਘੜਾ ਹੈ, ਇਹਦਾ ਪਹਿਲਾ ਠੁੱਡਾ ਪਹਿਲੀ ਠੋਕਰ ਉਦੋਂ ਵੱਜੀ ਜਦੋਂ ਜਨਮ ਹੋਇਆ, ਪਹਿਲੇ ਸਾਹ ਦੀ ਬੂੰਦ ਬਾਹਰ ਨਿਕਲੀ, ਪਰ ਖਾਲੀ ਹੋਣ ਨੂੰ ਅਜੇ ਟਾਈਮ ਲੱਗਣਾ। ਜੇ ਪਹਿਲੀ ਨਾ ਨਿਕਲਦੀ ਤੇ ਅਖੀਰ ਵਾਲੀ ਕਿੱਥੇ ਨਿਕਲਦੀ? ਇਸ ਕਰਕੇ ਜਿਹੜੀ ਮੌਤ ਦੀ ਸ਼ੁਰੂਆਤ ਹੈ ਉਹ ਜਨਮ ਨਾਲ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਚ ਜਨਮ ਤੇ ਮੌਤ ਦੀ ਗੱਲ ਕਰਦਿਆਂ ਬਹੁਤ ਬਰੀਕੀ ਚ ਸ਼ਬਦ ਵਰਤੇ ਆ। ਹਜ਼ੂਰ ਨੇ ਬਾਣੀ ਚ ਕਿਹਾ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜੋ ਪਾਣੀ, ਟੁੱਟੇ ਘੜੇ ਚੋਂ ਪਾਣੀ ਨਿਕਲਦਾ ਥੋੜਾ ਜਿਹਾ। ਉਹ ਮੈਂ ਆਉਣਾਗਾ ਇਸ ਵਿਸ਼ੇ ਤੇ ਬੈਰਾਗ। ਹੁਣ ਇਹ ਬੈਰਾਗ ਹੈ ਜੋ ਉਪਜਿਓ ਜੋ ਪੈਦਾ ਹੋਇਆ ਸੋ ਬਿਨ ਸਿਖੈ। ਇਸ ਵਿੱਚ ਇਹ ਥੋੜਾ ਕਿਹਾ ਇਕੱਲੇ ਬੰਦੇ ਹੋ ਤੁਸੀਂ ਜਾਓਗੇ। ਮਹਾਰਾਜ ਕਹਿੰਦੇ ਜੋ ਵੀ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਹਿ ਜਲੋ, ਅੰਨ ਪਾਣੀ ਥਿਰ ਨਾ ਕੋਈ ਏਕ ਤੁਈ ਏਕ ਤੁਈ, ਜੋ ਉਪਜਿਓ ਸੋ ਬਿਨ ਸਿਖੈ ਪਰੋ ਆਜ ਕੇ ਕਾਲ। ਇੱਕ ਕੰਮ ਕਰ, ਜਾਣਾ ਤਾਂ ਹੈ, ਇਹ ਤਾਂ ਸੱਚ ਹੈ ਵੀ ਜਾਣਾ, ਇਹ ਤਾਂ ਡਰਾਵਾ ਵੀ ਮਰਨਾ ਹੈ। ਅੱਗੇ ਕਹਿੰਦੇ ਮਰਨ ਤੋਂ ਪਹਿਲਾਂ ਇੱਕ ਕੰਮ ਕਰ ਲੈ, ਇਹਨਾਂ ਜੰਜਾਲਾਂ ਨੂੰ ਛੱਡ ਕੇ ਉਹਨੂੰ ਯਾਦ ਕਰ ਲੈ ਜਿਹਨੇ ਤੈਨੂੰ ਪੈਦਾ ਕੀਤਾ ਹੈ। ਬੈਰਾਗ ਹੈ ਪਰ ਨਾਲ ਅਨੁਰਾਗ ਹੈ। ਜੋ ਉਪਜੋ ਸੋ ਬਿਨਸ ਕਹਿ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਫਿਰ ਉਹਦੇ ਚ ਇੱਕ ਬਚਨ ਹੋਰ ਜਿਹੜਾ ਅਸੀਂ ਪੜ੍ਹਨੇ, ਰਾਮ ਗਯੋ ਰਾਵਣ ਗਯੋ, ਰਾਮ ਚੰਦਰ ਜੀ ਅਵਤਾਰ ਨੇ। ਰਾਵਣ ਨੂੰ ਲੋਕ ਬਦੀ ਦਾ ਚਿੰਨ ਦੈਂਤ ਕਹਿੰਦੇ ਆ, ਪਰ ਗੁਰੂ ਸਾਹਿਬ ਕਹਿੰਦੇ ਆ ਨਹੀਂ, ਇੱਥੇ ਨੇਕੀ ਵਾਲੇ ਵੀ ਬਿਸਤਰੇ ਲਪੇਟ ਗਏ, ਇੱਥੇ ਬਦੀ ਕਰਨ ਵਾਲੇ ਵੀ ਚਲੇ ਗਏ। ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਿਵਾਰ। ਇੱਥੇ ਇੱਕ ਹੋਰ ਗੱਲ, ਇੱਕ ਦਾ ਪਰਿਵਾਰ ਬਹੁਤ ਸੀ, ਇੱਕ ਦਾ ਇਕੱਲਾ ਭਰਾ ਤੇ ਇਸਤਰੀ ਸੀ। ਉੱਥੇ ਰਾਵਣ ਦਾ 1 ਲੱਖ ਪੁੱਤ 1.25 ਲੱਖ ਨਾਤੀ, ਗੁਰੂ ਗ੍ਰੰਥ ਸਾਹਿਬ ਚ 1 ਲੱਖ ਪੁੱਤਰ ਤੇ 1.25 ਲੱਖ ਪੋਤਰਾ। ਮਹਾਰਾਜ ਨੇ ਉਹਨੂੰ ਕੋਟ ਕੀਤਾ ਉਸ ਘਟਨਾ ਨੂੰ, ਤੇ ਰਾਵਣ ਕਰ ਦੀਆ ਨਾ ਬਾਤੀ। ਇੱਕ ਪਾਸੇ ਏਡੇ ਵੱਡੇ ਪਰਿਵਾਰ ਵਾਲਾ ਤੇ ਇੱਕ ਪਾਸੇ ਸਿਰਫ ਲਛਮਣ, ਖੂਨ ਦਾ ਰਿਸ਼ਤਾ ਤੇ ਲਛਮਣ ਜੀ ਨੇ। ਮਹਾਰਾਜ ਕਹਿੰਦੇ ਨਾ ਇੱਥੇ ਥੋੜਿਆਂ ਵਾਲਾ ਰਿਹਾ ਨਾ ਬਹੁਤਿਆਂ ਵਾਲਾ ਰਿਹਾ, ਨਾ ਇੱਥੇ ਅਵਤਾਰੀ ਰਿਹਾ ਤੇ ਨਾ ਅਵਤਾਰ ਦਾ ਵਿਰੋਧ ਕਰਨ ਵਾਲਾ ਰਿਹਾ। ਇਹ ਨਾਸ਼ਵੰਤ ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਤਿਰ ਕੱਚ ਨਹੀਂ ਸੁਪਨੇ ਜਿਉਂ ਸੰਸਾਰ। ਅੱਜ ਇਹ ਸ਼ਬਦ ਆਇਆ ਜੀ, ਸੁਪਨੇ ਜਿਉਂ ਸੰਸਾਰ, ਉਹ ਸੁਪਨਾ ਬਣ ਚੁੱਕੇ ਨੇ ਅੱਜ। ਉਸ ਵਿੱਚ ਇੱਕ ਹੋਰ ਬਚਨ ਆਉਂਦਾ, ਫਿਰ ਇੱਕ ਮਨ ਚ ਚਿੰਤਾ ਉਪਜਦੀ ਹੈ ਕਿਉਂ ਕਿਉਂ ਮੌਤ ਚੇਤੇ ਕਰਾਈ ਜਾਂਦੀ। ਤੇ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਉਹ ਕਹਿੰਦਾ ਤੂੰ ਇਸ ਚੀਜ਼ ਲਈ ਚਿੰਤਤ ਮਤ ਹੋ ਕਿ ਮੌਤ ਆ ਰਹੀ, ਚਿੰਤਾ ਇਸ ਗੱਲ ਦੀ ਕਰ ਕੇ ਤੇਰੇ ਇਕੱਲੇ ਨਾਲ ਨਹੀਂ ਵਾਪਰ ਰਹੀ, ਚਿੰਤਾ ਤਾਂ ਕਰ ਜੇ ਤੇਰੇ ਨਾਲ ਵਾਪਰੀ। ਉੱਥੇ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਅਨਹੋਨੀ, ਚਿੰਤਾ ਤਾਂ ਕੀ ਜੀ ਹੈ ਜੋ ਅਨਹੋਨੀ ਹੋਏ। ਇੱਕ ਹੁੰਦੀ ਹੈ ਖੋਣੀ, ਇੱਕ ਅਨਹੋਣੀ। ਅਨਹੋਣੀ ਦਾ ਅਰਥ ਜਿਹਦੇ ਬਾਰੇ ਕਦੀ ਸੋਚਣਾ ਹੀ ਨਹੀਂ ਵੀ ਇਹ ਕੁਝ ਵਾਪਰ ਗਿਆ। ਗੁਰੂ ਸਾਹਿਬ ਕਹਿੰਦਾ ਮੌਤ ਅਨਹੋਣੀ ਨਹੀਂ, ਇਹ ਹੋਣੀ ਹੈ, ਇਹ ਹੋਵੇਗੀ।
ਤੇ ਸੱਚ ਇਹ ਵੇ ਜਦੋਂ ਸ਼ੀਸ਼ ਗੰਜ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਤੇ ਜਾਣਾ, ਇਤਿਹਾਸ ਤਾਂ ਉਹੀ ਹੈ ਨਾ, ਤਵਾਰੀਖ ਹੋਈ ਹੈ। ਵੇਖੋ ਉੱਥੇ ਸਤਿਗੁਰੂ ਨੇ ਜਿਹੜੇ ਸ਼ਬਦ ਕਹੇ, ਕਿੰਨੀ ਦ੍ਰਿੜਤਾ, ਕਿੰਨੇ ਪੁਰੋ। ਸਾਡੇ ਇੱਕ ਵਿਦਵਾਨ ਨੇ ਲਿਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਸ਼ਹੀਦ ਕਰਨ ਲੱਗੇ, ਸਤਿਗੁਰਾਂ ਨੂੰ ਪਿੰਜਰੇ ਤੋਂ ਬਾਹਰ ਕੱਢਿਆ। 10 ਨਵੰਬਰ 1675 ਨੂੰ 3 ਸਿੱਖ ਸ਼ਹੀਦ ਕਰ ਦਿੱਤੇ, ਤੇ ਤਿੰਨੇ ਜਿਸ ਤਰ੍ਹਾਂ ਸ਼ਹੀਦ ਕੀਤੇ ਤੁਹਾਡੇ ਸਾਹਮਣੇ ਹੈ। ਤਾਰੇ ਨਾਲ ਚੀਰ ਦਿੱਤਾ, ਦੇਗ ਚ ਉਬਾਲੇ ਦਿੱਤੇ, ਤੀਜੇ ਨੂੰ ਰੂਹ ਚ ਲਪੇਟ ਦਿੱਤਾ। ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਸਤੀ ਦਾਸ ਦੋਨੋਂ ਭਰਾ ਨੇ ਸਕੇ, ਤੇ ਭਾਈ ਦਿਆਲਾ ਕੋਈ ਛੋਟੀ ਜੀ ਬਾਤ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਨਾਮਿਆਂ ਚ ਜੀ, ਭਾਈ ਦਿਆਲਾ ਜੀ ਦੇ ਨਾਂ ਤੇ ਹੁਕਮਨਾਮਾ ਹੈ। ਜਦੋਂ ਹਜ਼ੂਰ ਅੱਗੇ ਪੂਰਬ ਨੂੰ ਗਿਆ ਪਰਿਵਾਰ ਨੂੰ ਛੱਡ ਕੇ, ਭਾਈ ਦਿਆਲਾ ਜੀ ਉੱਥੇ ਹਜ਼ੂਰ ਸੱਚੇ ਪਾਤਸ਼ਾਹ ਦੇ ਪਰਿਵਾਰ ਕੋਲ ਨੇ, ਤੇ ਗੁਰੂ ਸਾਹਿਬ ਦੇ ਇੱਕ ਹੁਕਮਨਾਮੇ ਚ ਲਿਖਿਆ ਹੈ ਕਿ ਭਾਈ ਦਿਆਲ ਦਾਸ ਜੀ ਕਾ ਕਹਿਆ ਹੋਇਆ ਗੁਰੂ ਕਾ ਕਹਿਆ ਜਾਣਨਾ। ਭਾਵੇਂ ਸਤਰ ਤਾਂ ਇੱਕੋ ਹੀ ਹੈ ਨਾ, ਕਿ ਦਿਆਲ ਦਾਸ ਜੀ ਕਾ ਕਹਿਆ ਹੋਇਆ ਗੁਰੂ ਕਾ ਕਹਿਆ ਜਾਣਨਾ। ਇਹ ਐਵੇਂ ਫੋਕੀਆਂ ਪਦਵੀਆਂ ਨਹੀਂ ਸਨ, ਕਿਉਂਕਿ ਗੁਰੂ ਨੂੰ ਪਤਾ ਹੈ ਕੱਲ ਨੂੰ ਜਦੋਂ ਮੌਤ ਸਾਹਮਣੇ ਆਉਣੀ ਹੈ, ਮੇਰਾ ਕਿਹਾ ਹੋਇਆ ਮੈਂ ਤਾਂ ਕਹਿ ਰਿਹਾ ਕਿਉਂਕਿ ਇਹਨਾਂ ਨੇ ਮੇਰੇ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਣਾ ਹੈ। ਪਿਛਲੇ ਦਿਨ ਮੈਂ ਕਿਹਾ ਭਾਈ ਦਿਆਲ ਸਿੰਘ ਦਾ ਦਾਸ ਦਾ ਪਰਿਵਾਰ ਕੋਈ ਛੋਟਾ ਹੈ? ਇਹ ਪੀੜੀ ਦਰ ਪੀੜੀ ਚੱਲਿਆ ਪਰਿਵਾਰ, ਤੇ ਹੈਰਾਨਗੀ ਦੀ ਗੱਲ ਇਹਨਾਂ ਨੇ ਸ਼ਹਾਦਤ ਤੋਂ ਬਾਅਦ ਦਾਅਵੇ ਨਹੀਂ ਪੇਸ਼ ਕੀਤੇ ਕਿ ਅਸੀਂ ਇਹਨਾਂ ਕੌਮ ਲਈ ਕੀਤਾ ਸੀ, ਇਹਨਾਂ ਮਰੇ ਤੁਸਾਂ ਕੀ ਕੀਤਾ। ਭਾਈ ਮਨੀ ਸਿੰਘ ਦਾ ਸੱਕਾ ਭਰਾ ਭਾਈ ਦਿਆਲਾ ਜੀ ਹੈ, ਅਮਰ ਚੰਦ ਨੂੰ ਛੱਡ ਕੇ 11 ਭਰਾ ਭਾਈ ਮਨੀ ਸਿੰਘ ਸਾਹਿਬ ਸ਼ਹੀਦ ਹੋਏ, 12 ਭਰਾ। ਸਿਰਫ ਮਨੀ ਸਿੰਘ ਭਾਈ ਸਾਹਿਬ ਜੀ ਦਾ ਪਰਿਵਾਰ ਹੀ ਲੈ ਲਓ, ਗੁਰਮੁਖੋ ਆਪਣੇ ਸਮੇਤ 11 ਭਰਾ, ਇੱਕ ਦਾਦਾ, ਉਸ ਤੋਂ ਬਾਅਦ 7 ਪੁੱਤਰ ਤੇ 10 ਪੋਤਰੇ ਮੇਰਾ ਖਿਆਲ, 29 ਜੀ ਘਰ ਦੇ ਇਸ ਤਰ੍ਹਾਂ ਸ਼ਹੀਦ ਨੇ। ਜੇ ਉਂਝ ਸਾਰਿਆਂ ਦੀ ਗਿਣਤੀ ਕਰੋ, ਭਤੀਜੇ ਕਰੋ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਭਾਈ ਅਨਕ ਸਿੰਘ, ਇਹ ਤਿੰਨੇ ਹਜ਼ੂਰ ਦੇ ਸਾਹਮਣੇ ਚਮਕੌਰ ਗੜੀ ਵਿੱਚ ਸ਼ਹੀਦ ਹੋਏ ਆ। ਭਾਈ ਉਦੈ ਸਿੰਘ ਆਨੰਦਪੁਰ ਛੱਡਦਿਆਂ ਹੋਇਆਂ ਰਸਤੇ ਸ਼ਹੀਦ ਹੋਏ ਆ। ਭਾਈ ਬਚਿੱਤਰ ਸਿੰਘ ਜਿਨ੍ਹੇ ਨਾਗਣੀ ਮਾਰ ਕੇ ਤਵੀਆਂ ਪਾੜ ਦਿੱਤੀਆਂ, ਹਾਥੀ ਦਾ ਸਿਰ ਵਿੰਨ ਦਿੱਤਾ, ਭਾਈ ਮਨੀ ਸਿੰਘ ਦਾ ਸੱਕਾ ਭਰਾਤਾ। ਮੈਂ ਸਿਰਫ ਥੋੜੀ ਜਿਹੀ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਗੁਰੂ ਸਾਹਿਬ ਦੇ ਸਾਹਮਣੇ ਮੌਤ ਦਾ ਸੱਚ ਆਇਆ। ਇੱਕ ਵਿਦਵਾਨ ਕਹਿੰਦਾ, ਮੈਨੂੰ ਇੰਝ ਲੱਗਦਾ ਇਹਨਾਂ ਦੀ ਬਾਣੀ ਪੜ੍ਹ ਕੇ ਇਹ ਵਾਰ ਵਾਰ ਮੌਤ ਦੀ ਤਾਂ ਗੱਲ ਕਰਦੇ ਪਏ ਆ ਕਿਉਂਕਿ ਉਸ ਮੌਤ ਨਾਲ ਟੱਕਰ ਲੈਣ ਵਾਸਤੇ ਜਾ ਰਿਹਾ ਜਿਹਨੇ ਸਾਰੀ ਦੁਨੀਆਂ ਨੂੰ ਕੰਬਾਇਆ ਹੋਇਆ। ਇਹ ਸ਼ਹਾਦਤ ਵਾਲੇ ਪਾਸੇ ਤੁਰੇ। ਮਹਾਰਾਜ ਨੂੰ ਜਦੋਂ ਸ਼ਹੀਦ ਕਰਨ ਲੱਗੇ, ਕਾਜ਼ੀ ਅਬਦੁਲ ਵਾਹਬ, ਅਬਦੁੱਲਾ ਦਰੋਗਾ ਤੇ ਜਲਾਦ ਜਲਾਲੂਦੀਨ, ਉਸ ਦਿਨ ਮੈਂ ਕਥਾ ਕਰਦਿਆਂ ਕਿਹਾ ਸੀ ਗੁਰੂ ਤੇਗ ਬਹਾਦਰ ਆਪਣੇ ਦਾਦੇ ਦੀ ਸ਼ਹਾਦਤ ਤੋਂ 69 ਸਾਲ ਬਾਅਦ ਸ਼ਹੀਦ ਹੁੰਦੇ ਪਏ। ਗੁਰੂ ਅਰਜੁਨ ਦੇਵ 69 ਸਾਲ ਪਹਿਲਾਂ ਸ਼ਹੀਦ ਹੋ ਚੁੱਕੇ। ਹਜ਼ੂਰ ਦੇ ਸਾਹਮਣੇ ਸਭ ਕੁਝ ਆਇਆ ਤੇ ਗੁਰੂ ਕੀਆਂ ਸਾਖੀਆਂ ਚ ਲਿਖਿਆ, ਜਿਉਂ ਜਿਉਂ ਤਿੰਨਾਂ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਤੇ ਪਿੰਜਰੇ ਵਿੱਚੋਂ ਤਿੰਨੇ ਵਾਰੀ ਆਵਾਜ਼ ਨਿਕਲੀ ਸੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਮਹਾਰਾਜ ਨੇ ਸ਼ਬਦ ਵਰਤੇ ਹਜ਼ੂਰ ਦੇ ਸਾਹਮਣੇ। ਜਲਾਲੂਦੀਨ, ਮੈਂ ਅਰਜ਼ ਕੀਤੀ, ਸਮਾਣੇ ਵਾਲਾ ਆਇਆ, ਅਬਦੁੱਲਾ ਆਇਆ, ਕਾਜ਼ੀ ਅਬਦੁਲ ਵਾਹਬ ਆਇਆ ਤੇ ਉਹਨਾਂ ਨੇ ਆਪਣਾ ਪ੍ਰਭਾਵ ਪਾਉਣ ਲਈ ਕਿਹਾ ਕਿ ਅਸੀਂ ਕਈ ਪੁਸ਼ਤਾਂ ਤੋਂ ਕਾਜ਼ੀ ਖਾਂ, ਅਸੀਂ ਕਈ ਪੁਸ਼ਤਾਂ ਤੋਂ ਦਰੋਗੇ ਹਾਂ। ਜਲਾਦ ਨੇ ਕਿਹਾ, ਮੈਂ ਖਾਨਦਾਦੀ ਜਲਾਦ ਖਾਂ। ਧੰਨ ਗੁਰੂ ਤੇਗ ਬਹਾਦਰ ਹੱਸ ਪਏ, ਕਹਿਣ ਲੱਗੇ ਜੋ ਤੁਹਾਡੇ ਕੋਲ ਹੈ, ਜੇ ਕਰਤਾਰ ਨੂੰ ਪਾਇਆ ਤੁਹਾਡੇ ਪਰਿਵਾਰ ਚ ਰੁਤਬੇ ਨਹੀਂ ਰਹਿਣੇ, ਪਰ ਜਿਹੜੀ ਸ਼ਹਾਦਤ ਮੈਂ ਵੀ ਪਾਉਣ ਲੱਗਾ, ਮੇਰਾ ਦਾਦਾ ਵੀ ਸ਼ਹੀਦ ਹੋਇਆ, ਆਉਣ ਵਾਲੇ ਸਮੇਂ ਵਿੱਚ ਮੇਰੇ ਪਰਿਵਾਰ ਵਿੱਚੋਂ ਮੇਰੇ ਪੋਤੇ ਵੀ ਸ਼ਹੀਦ ਹੋਣਗੇ, ਮੇਰੀ ਅੰਸ ਇਸ ਤਰ੍ਹਾਂ ਚੱਲੇਗੀ। ਉਰਦੂ ਦਾ ਇੱਕ ਸ਼ਹਿਰ, ਉਹ ਕਹਿੰਦਾ, ਮੇਰੇ ਅਜਦਾਦ ਸੇ ਮਿਲਾ ਹੈ ਮੁਝ ਕੋ ਵਿਰਸਾ ਸ਼ਹਾਦਤ ਕਾ, ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਮੇਰੇ ਦਾਦੇ ਨੇ ਮੈਨੂੰ ਦਿੱਤਾ ਹੈ। ਗੁਰੂ ਅਰਜੁਨ ਦੇਵ, ਮੇਰੇ ਅਜਦਾਦ ਸੇ ਮਿਲਾ ਹੈ ਮੁਝ ਕੋ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੀ ਸ਼ਹਾਦਤ ਕੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਜਦੋਂ ਮੈਂ ਫਿਰ ਉਸੇ ਵਿਸ਼ੇ ਤੇ ਆਵਾਂਗਾ ਜਦੋਂ ਮੌਤ ਦੀ ਗੱਲ ਕਰ ਰਹੇ ਆ, ਇਹ ਸ਼ਬਦ ਕਹਿੰਦੇ ਆ, ਚਿੰਤਾ ਕਿਉਂ ਨੀ ਉਹਨਾਂ ਨੂੰ? ਸੱਚੀ ਜੀ, ਮੌਤ ਦਾ ਨਾਂ ਸੁਣਿਆ ਵੱਡੇ ਵੱਡੇ ਕੰਬਦੇ ਆ, ਉਹ ਇੱਕੋ ਤੁਕ ਵਿੱਚ ਮੌਤ ਨੂੰ ਇਹ ਪਲਟ ਕੇ ਮਾਰਦੇ ਆ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਉਸ ਤੋਂ ਬਾਅਦ ਜੋ ਉਪਜੋ ਸੋ ਬਿਨਸ ਕਹਿ, ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ,
ਗਾਇਲੇ ਛਾੜ ਸਗਲ ਜੰਜਾਲ, ਉਸ ਦੇ ਸਾਰੀ ਗੱਲ ਕਰਦੇ ਹਾਂ ਕਿ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੂ ਨਾਥ। ਇਹ ਅਰਥ ਪੜ੍ਹਨੇ ਆ ਤੇ ਮੈਂ ਥੋੜਾ ਜਿਹਾ ਇਹਨੂੰ ਫਿਰ ਬੇਨਤੀ ਕਰ ਦਿਆਂਗਾ। ਮੈਂ ਉਸ ਦਿਨ ਵੀ ਕਿਹਾ ਸੀ, ਇਹ ਮੈਂ ਰਿਪੀਟ ਕਰਨ ਲੱਗਾ ਵੀ ਜ਼ਿਹਨ ਚ ਬੈਠ ਜਾਏ। ਇਹਦਾ ਕਾਰਨ ਸੀ, ਪੰਜਾਬ ਚ ਇੱਕ ਬੜੀ ਵੱਡੀ ਇਮਾਰਤ ਦਾ ਉਦਘਾਟਨ ਹੋਇਆ ਤੇ ਸਾਡੀ ਕੌਮ ਦੀ ਇੱਕ ਸੁਭਾਅ ਹੈ, ਆਪਣੇ ਘਰ ਚ ਜਿੰਨਾ ਮਰਜ਼ੀ ਸਿਆਣਾ ਹੋਵੇ ਉਹਦੀ ਕੀਮਤ ਨਹੀਂ ਪਾਉਂਦੇ, ਦੂਜੇ ਮਤ ਵਾਲਾ ਭਾਵੇਂ ਗਪੌੜੀ ਛੱਡੇ ਜਾਏ ਉਹਨੂੰ ਇੰਨਾ ਸਨਮਾਨ ਦਿੰਦੇ ਆ। ਯਾਦ ਰੱਖਿਓ ਰਾਮ ਚੰਦਰ ਜੀ ਤ੍ਰੇਤੇ ਵਿੱਚ ਹੋਏ ਆ, ਤ੍ਰੇਤੇ ਚ ਹੋਇਆ ਨਾ, ਦੁਆਪਰ ਚ ਕ੍ਰਿਸ਼ਨ ਜੀ ਨੇ। ਇਹਦਾ ਮਤਲਬ ਤ੍ਰੇਤੇ ਤੋਂ ਪਹਿਲਾਂ ਕਿਹੜਾ ਯੁੱਗ ਸੀ? ਸਤਯੁਗ ਸੀ ਨਾ। ਸਤਯੁਗ ਆਉਂਦਾ ਫਿਰ ਤ੍ਰੇਤਾ ਫਿਰ ਦੁਆਪਰ, ਇਸ ਤਰ੍ਹਾਂ ਗਿਣਤੀ ਹੁੰਦੀ ਹੈ। ਤੇ ਸਤਯੁਗ ਵਿੱਚ ਭਗਤ ਹੋਇਆ ਪ੍ਰਹਿਲਾਦ, ਉਦੋਂ ਤੇ ਰਾਮ ਚੰਦਰ ਜੀ ਪੈਦਾ ਵੀ ਨਹੀਂ ਹੋਏ, ਨਹੀਂ ਹੋਏ ਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹ ਪ੍ਰਮਾਣ ਹੈ, ਵਾਹਿਗੁਰੂ ਜੀ ਪ੍ਰਹਿਲਾਦ ਜਦੋਂ ਪੜ੍ਹਨੇ ਪਾਇਆ ਤੇ ਪਿਓ ਨੇ ਚਲੋ ਕਿਹਾ ਵੀ ਤੂੰ ਮੈਨੂੰ ਜਪ, ਕਹਿੰਦੇ ਨੇ ਇਹ ਨਿਆਣਾ ਤਾੜੀਆਂ ਮਾਰ ਕੇ ਰਾਮ ਰਾਮ ਜਪੇ। ਮੇਰੇ ਮਨ ਚ ਉਦੋਂ ਤਾਂ ਰਾਮ ਚੰਦਰ ਹੋਏ ਨੀ ਤੇ ਪ੍ਰਹਿਲਾਦ ਕਿਹੜੇ ਰਾਮ ਨੂੰ ਜਪ ਰਿਹਾ। ਗੁਰੂ ਗ੍ਰੰਥ ਸਾਹਿਬ ਚ ਆਉਂਦਾ ਰਾਮ ਨਾਮ ਜਪੋ ਕਰੇ ਹਿਰਦੈ ਹਰ ਜੀ ਕੋ ਸਿਮਰਨ ਧਰੇ, ਰਾਮ ਨਾਮ ਜਪੋ ਕਰੇ। ਇਹਦਾ ਮਤਲਬ ਜਿਸ ਦਾ ਵਜੂਦ ਹੀ ਨਹੀਂ ਅਵਤਾਰ ਦਾ ਉਹਨੂੰ ਕਿਵੇਂ ਜਾਪ ਰਿਹਾ। ਉਸ ਵਕਤ ਵੀ ਰਾਮ ਸ਼ਬਦ ਦੇ ਅਰਥ ਨੇ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ। ਤੇ ਯਾਦ ਰੱਖਿਓ ਰਘੂਨਾਥ ਦੇ ਅਰਥ ਕੀ ਨੇ? ਰਾਮ ਚੰਦਰ ਜੀ ਨਹੀਂ ਕੇਵਲ, ਰਘੂ ਮੀਨਸ ਪ੍ਰਕਾਸ਼ ਤੇ ਨਾਥ ਦਾ ਅਰਥ ਮਾਲਕ। ਇੱਥੇ ਗੁਰੂ ਤੇਗ ਬਹਾਦਰ ਇਹ ਨਹੀਂ ਕਹਿ ਰਹੇ ਕਿ ਸ਼੍ਰੀ ਰਾਮ ਜੀ, ਉਹ ਕਹਿ ਰਿਹਾ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੂਨਾਥ। ਹੇ ਪ੍ਰਕਾਸ਼ ਦੇ ਸੂਮੇ, ਹੇ ਪ੍ਰਕਾਸ਼ ਦੇ ਮਾਲਕ ਪ੍ਰਭੂ, ਇਸ ਮੁਸੀਬਤ ਵਿੱਚ ਸਿਰਫ ਬੰਦੇ ਨੂੰ ਤੇਰਾ ਹੀ ਸਹਾਰਾ ਹੈ। ਪਹਿਲਾਂ ਮੈਂ ਸਾਖੀ ਬਹੁਤ ਕਰਦਾ ਸਾਂ ਤੇ ਜਿਹੜੇ ਸੱਜਣ ਸਾਡੇ ਸਨ ਜੀ, ਸੰਗਤ ਨਹੀਂ, ਉਹ ਛੱਡੋ ਪਰਾਂ ਭਿੰਦਰਪਾਲ ਤੇ ਐਵੇਂ ਨਾਨਕ ਪ੍ਰਕਾਸ਼ ਖੋਲ ਕੇ ਬਹਿ ਜਾਂਦਾ ਸਾਖੀ ਸਦਾਏ। ਫਿਰ ਮੇਰੇ ਮਨ ਚ ਆਇਆ ਵੀ ਚਲੋ ਬਾਣੀ ਦੇ ਪ੍ਰਮਾਣ, ਉਹ ਕਹਿਣ ਲੱਗੇ ਨਹੀਂ ਚਲੋ ਸਹਿਜ ਪਾਠ ਹੀ ਕਰੀ ਜਾਂਦਾ ਫਾਇਦਾ ਕੀ ਹੈ। ਫਿਰ ਮੇਰੇ ਮਨ ਚ ਆਇਆ ਹੋਰ ਕਿੱਧਰ ਮਰੀਏ, ਹੁਣ ਬੜਾ ਮੁਸ਼ਕਿਲ ਹੋ ਜਾਂਦਾ ਬੰਦੇ ਲਈ। ਫਿਰ ਮੇਰੇ ਮਨ ਚ ਆਇਆ ਵੀ ਸ਼ਬਦ ਦੇ ਵਿੱਚ ਡੁੱਬੋ ਤੇ ਸੱਚੀ ਮੁੱਚੇ ਇਹਦੇ ਵਰਗਾ ਆਨੰਦ ਕੋਈ ਨਹੀਂ ਜੀ, ਇਹਦੇ ਵਰਗਾ ਕੋਈ ਆਨੰਦ ਨਹੀਂ। ਸ਼ਬਦ ਆਪਣੇ ਆਪ ਵਿੱਚ ਰੱਬ ਹੈ, ਸ਼ਬਦ ਪਰਮੇਸ਼ਵਰ ਹੈ। ਪਰ ਮੈਂ ਇਸ ਕਰਕੇ ਅੱਜ ਆਪ ਜੀ ਨੂੰ ਥੋੜੀ ਜਿਹੀ ਬੇਨਤੀ, ਕਿਉਂਕਿ ਮੈਂ ਵੀ ਸੋਚਿਆ ਮੈਨੂੰ ਥੋੜਾ ਜਿਹਾ ਸਾਖੀ ਕਹਾਣੀ ਕੋਈ ਚੇਖ ਹੈ, ਸਤਿਗੁਰੂ ਦੀ ਕਿਰਪਾ ਨੂੰ ਸਭ ਕੋਈ ਝੋਲੀ ਚ ਦਾਤੇ ਪਾਇਆ। ਪਰ ਮੈਂ ਫਿਰ ਵੀ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਇੱਥੇ ਜਿਹੜਾ ਰਘੂਨਾਥ ਸ਼ਬਦ ਹੈ ਇਹਦਾ ਅਰਥ ਸ਼੍ਰੀ ਰਾਮ ਜੀ ਮਤ ਕਰੀਏ, ਇਹਦਾ ਅਰਥ ਹੈ ਪ੍ਰਕਾਸ਼ ਸਵਰੂਪ ਪਰਮਾਤਮਾ, ਪ੍ਰਕਾਸ਼ ਕਾ ਮਾਲਕ। ਫਿਰ ਉਸੇ ਵਿਸ਼ੇ ਤੇ ਆਵਾਂਗਾ, ਸਭ ਕੁਝ ਬਿਨ ਜਾਣਾ। ਮਹਾਰਾਜ ਕਹਿ ਰਹੇ ਅਖੀਰ ਤੇ ਤੁਸੀਂ ਦੇਖੋ ਸ਼ਬਦ ਕੀ ਕਹਿੰਦੇ ਆ, ਇਹ ਵੀ ਕਹਿਤਾ ਜੋ ਉਪਜੋ ਉਹ ਬਿਨਸ ਗਿਆ, ਰਾਮ ਗਿਆ, ਰਾਵਣ ਗਿਆ, ਸਾਰੇ ਗਏ, ਚਿੰਤਾ ਕਾਹਦੀ ਕਰਨੀ। ਅਖੀਰ ਤੇ ਗੁਰੂ ਤੇਗ ਬਹਾਦਰ ਇਸ ਨਾਸ਼ਵਾਨਤਾ ਵਿੱਚੋਂ ਇੱਕ ਉਹਦੀ ਝਲਕ ਦਿੰਦੇ ਨੇ ਜਿਹਨੂੰ ਮੌਤ ਵੀ ਨਹੀਂ ਖਾ ਸਕਦੀ, ਉਹਨੂੰ ਕਹਿੰਦੇ ਆ ਨਾਮ ਰਹਿਓ ਸਾਧੂ ਰਹਿਓ। ਤੇ ਮਹਾਰਾਜ ਤੁਸੀਂ ਤੇ ਕਹਿ ਕੇ ਆਇਓ ਜੋ ਉਪਜੋ ਸੋ ਬਿਨਸ ਹੈ, ਇਹਨਾਂ ਸ਼ਲੋਕਾਂ ਦੀ ਲੜੀ ਚ ਨਾਮ ਕਦੀ ਨਹੀਂ ਜਾਣਾ। ਵਾਹਿਗੁਰੂ ਸ਼ਬਦ ਜਿੱਦਣ ਨਹੀਂ ਸੀ, ਸਿੱਖੋ ਖੁੱਲੇ ਦਿਮਾਗ ਨਾਲ ਸੁਣਿਓ, ਨਾਮ ਉਦਣ ਵੀ ਸੀ ਜਿੱਦਣ ਮਾਨਵ ਜਾਤੀ ਵੀ ਨਹੀਂ ਸੀ, ਨਾਮ ਉਦਣ ਵੀ ਸੀ। ਜਿਸ ਦਿਨ ਸਭ ਕੁਝ ਖਤਮ ਹੋ ਜਾਏਗਾ ਨਾਮ ਉਦਣ ਵੀ ਰਹੇਗਾ। ਅੱਖਰੀ ਨਾਮ ਤਾਂ ਸਿਰਫ ਬੰਦੇ ਤੱਕ ਪਹੁੰਚਾਉਣ ਲਈ ਹੈ, ਨਾਮ ਨੂੰ ਤਾਂ ਅੱਖਰਾਂ ਨਾਲ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਇਹ ਅੱਖਰ ਖਿਰ ਜਾਹੇਗੇ, ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹ ਅੱਖਰ ਖਤਮ ਹੋ ਜਾਣੇ ਨੇ, ਉਹ ਅੱਖਰ ਇਨਮੈ ਨਾਹੀਂ। ਕਬੀਰ ਸਾਹਿਬ ਦਾ ਇੱਕ ਬਚਨ ਸਿਰਫ ਇੱਕ ਕਹਿ ਕੇ ਫਿਰ ਵਿਸ਼ੇ ਚ ਅੱਜ ਅਸੀਂ ਫੱਟੀ ਲਿਖਣਾ। ਗੁਰੂ ਗ੍ਰੰਥ ਸਾਹਿਬ ਚ ਪੱਟੀ, ਇਹ ਪੱਟੀ ਇੱਕ ਗੁਰੂ ਅਮਰਦਾਸ ਦੀ ਹੈ, ਇੱਕ ਧੰਨ ਗੁਰੂ ਨਾਨਕ ਸਾਹਿਬ ਦੀ ਪੱਟੀ 52 ਅੱਖਰੀ ਵੀ ਹੈ। ਉਸ ਵਿੱਚ ਜਿਹੜੀ ਕਬੀਰ ਸਾਹਿਬ ਦੀ ਹੈ ਨਾ, ਉਹ ਕਹਿੰਦੇ ਓਅੰਕਾਰ ਆਦਿ ਮੈਂ ਜਾਨਾ, ਲਿਖ ਅਰ ਮੇਟੈ ਤਾਹੇ ਨਾ ਮੰਨ। ਉਹਨਾਂ ਨੇ ਕਿਹਾ ਵੀ ਇਹ ਪਾਂਧਾ ਜਿਹੜੀ ਤੂੰ ਪੱਟੀ ਲਿਖਾਨਾ ਹੈ ਨਾ, ਤੂੰ ਲਿਖਾਨਾ ਜ਼ਰੂਰ ਹੈ ਓਅੰਕਾਰ, ਓਅੰਕਾਰ ਫੱਟੀ ਤੇ ਲਿਖਾਨਾ, ਪਰ ਕਹਿੰਦਾ ਜਿਹੜਾ ਤੂੰ ਲਿਖਣਾ ਮੈਂ ਨੀ ਇਹਨੂੰ ਮੰਨਦਾ, ਇਹ ਨੀ ਫਿੱਟ ਬਹਿੰਦਾ ਮੇਰੇ। ਪਰ ਇਹਨੂੰ ਫਿਰ ਵੀ ਸੁਰਤ ਚੁੱਕ ਕੇ ਗੱਲ ਸੁਣੀ, ਉਹਨੂੰ ਕੱਟੜਤਾ ਚ ਨਾ ਲਿਜਾਇਓ ਕਿ ਕਿਤੇ ਬਾਣੀ ਦੀ ਬਦਬੀ ਕਰ ਦਿੱਤੀ, ਸੱਚਾਈ ਤਾਂ ਹੈ ਨਾ। ਉਹਦੇ ਵਿੱਚ ਉਹ ਕਹਿੰਦੇ ਨੇ ਕਿਉਂ ਨੀ ਮੰਨਦੇ, ਕਹਿੰਦੇ ਤੂੰ ਓਅੰਕਾਰ ਫੱਟੀ ਤੇ ਲਿਖਣਾ, ਨਿਆਣਿਆਂ ਤੋਂ ਲਿਖਾਨਾ, ਤੇ ਫਿਰ ਤੂੰ ਉਸ ਓਅੰਕਾਰ ਤੇ ਗਾਚਨੀ ਨਾਲ ਗਾਚੀ ਵਰਦੇ ਸਾਂ, ਉਹਦੇ ਨਾਲ ਫੱਟੀ ਪਹੁੰਚ ਦੇਣਾ, ਤੇ ਜਿਹੜਾ ਓਅੰਕਾਰ ਲਿਖਿਆ ਤੂੰ ਮਿਟਾ ਦੇਣਾ, ਉਹ ਤੇਰੇ ਕੋਲ ਕੀ ਤਾਕਤ,
ਤੂੰ ਲਿਖ ਸਕੇ ਤੇ ਮਿਟਾ ਸਕੇ ਉਹ ਓਹੰਕਾਰ ਤਾਂ ਹੋਵੇ ਜਿਹਨੂੰ ਨਾ ਕੋਈ ਲਿਖ ਸਕਦਾ ਨਾ ਕੋਈ ਮਿਟਾ ਸਕਦਾ। ਹੁਣ ਤੁਸੀਂ ਇਸ ਡਿਗਾਈ ਨੂੰ ਸੁਣੋ, ਹੈ ਓਹੰਕਾਰ ਉਹਨਾਂ ਵਰਤਿਆ, ਆਪਾਂ ਕਹਾਂਗੇ ਵੀ ਤੁਸੀਂ ਤਾਂ ਬਾਣੀ ਚ ਲਿਖਿਆ, ਪਰ ਉਹ ਕਹਿੰਦਾ ਮੈਂ ਅੱਖਰ ਲਿਖੇ ਆ, ਪਰ ਜਿਸ ਹਸਤੀ ਲਈ ਮੈਂ ਇਹ ਸ਼ਬਦ ਵਰਤਿਆ ਕਹਿ ਉਹ ਸ਼ਬਦ ਉਸ ਹਸਤੀ ਨੂੰ ਨਾ ਲਿਖਿਆ ਜਾਂਦਾ ਨਾ ਮੇਟਿਆ ਜਾਂਦਾ, ਇਹ ਤਾਂ ਤੇਰੀ ਮਰਜ਼ੀ, ਲਿਖ ਵੀ ਦਿੱਤਾ ਪੂੰਜਾ ਲਾ ਕੇ ਮਿਟਾ ਵੀ ਦਿੱਤਾ। ਓਹੰਕਾਰ ਆਦਿ ਮੈਂ ਜਾਣਾ ਲੱਖ ਲਿਖਰ ਮੇਟੈ ਤਾਂ ਹੀ ਨਾ ਮਾਨਾ, ਉਹ ਨਾ ਲਿਖਿਆ ਜਾਂਦਾ ਨਾ ਮੇਟਿਆ ਜਾਂਦਾ। ਗੁਰੂ ਤੇਗ ਬਹਾਦਰ ਕਹਿੰਦਾ ਹਾਂ ਨਾਸ਼ਵੰਤਾ ਹੈ ਪਰ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਨਾਮ ਰਹੇਗਾ ਇਹਤੇ ਸਾਧੂ ਦੇ ਸਿੱਧੇ ਅਰਥ ਨੀ, ਬੰਦਗੀ ਕਰਨ ਵਾਲਾ ਸਾਧੂ ਇਹਦੇ ਗੁਰੂ ਅਰਥ ਨਹੀਂ ਬਣਨਗੇ, ਕਿਉਂਕਿ ਅੱਗੇ ਗੁਰ ਗੋਬਿੰਦ ਹੈ, ਗੁਰੂ ਰਹੇਗਾ ਪਰਮਾਤਮਾ ਰਹੇਗਾ। ਪਰ ਨਾਲ ਕਿਹਾ ਵੀ ਇਹ ਸਿਰਫ ਉਹਨਾਂ ਵਾਸਤੇ ਸ਼ਬਦ ਦੇ ਸਮਝ ਪਏਗਾ ਜਿਹੜਾ ਜਪੇਗਾ, ਜਿਹੜਾ ਨਹੀਂ ਜਪੇਗਾ ਉਹਨੂੰ ਕੋਈ ਸਮਝ ਨਹੀਂ ਪੈਣੀ ਨਾਮ ਕਿਵੇਂ ਰਹੇਗਾ ਤੇ ਗੋਬਿੰਦ ਕਿਵੇਂ ਰਹੇਗਾ। ਇਹ ਸਲੋਕ ਦਾ ਅੱਧਾ ਹਿੱਸਾ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਅੱਗੇ ਕੀ ਹੈ ਕਹੋ ਨਾਨਕ ਇਹ ਜਗਤ ਮੈਂ, ਇਸ ਜਗਤ ਵਿੱਚ ਜਿੰਨੇ ਬਿਨਸ ਨੇ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਜਿਸ ਕਿਸੇ ਨੇ ਨਾਮ ਜਪਿਆ। ਹੁਣ ਅਖੀਰ ਤੇ ਕੀ ਹੈ, ਸਾਰੀ ਬਾਣੀ ਦਾ ਨਿਚੋੜ ਹੈ ਅਖੀਰ ਵਾਲਾ ਸਲੋਕ। ਸਾਰਿਆਂ ਦਾ ਜ਼ਿਕਰ ਕੀਤਾ ਮਹਾਰਾਜ ਨੇ, ਮੌਤ ਦਾ ਜ਼ਿਕਰ ਕੀਤਾ, ਬੁਢੇਪੇ ਦਾ ਜ਼ਿਕਰ ਕੀਤਾ, ਵਾਸ਼ਨਾ ਦਾ ਜ਼ਿਕਰ ਕੀਤਾ, ਅਖੀਰ ਤੇ ਕਹਿਣ ਲੱਗੇ ਤੇਰੀ ਹਰ ਮੁਸੀਬਤ ਕੱਟੀ ਜਾਏਗੀ। ਬਸ ਇਹ ਸ਼ਲੋਕ ਨੂੰ ਘੁੱਟ ਕੇ ਪੱਲੇ ਬੰਨ ਲਈ, ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਏ। ਵੇਖੋ ਅਖੀਰਲੇ ਸਲੋਕ ਚ ਨਿਰਾਸ਼ਤਾ ਨਹੀਂ, ਅਖੀਰਲੇ ਸਲੋਕ ਵਿੱਚ ਗੁਰੂ ਨੇ ਹਰ ਮੁਸੀਬਤ ਨੂੰ ਕੱਟ ਕੇ ਰੱਖ ਦਿੱਤਾ। ਰਾਮ ਨਾਮ ਉਰ ਮੈਂ ਗਹਿਓ, ਜਿਸ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਗਿਰਦੇ ਚ ਗਹਿ ਲਿਆ ਪਕੜ ਲਿਆ, ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਏ। ਅੱਗੇ ਮਹਾਰਾਜ ਕਹਿੰਦੇ ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ, ਨਿਚੋੜ ਦੇ ਦਿੱਤਾ ਵੀ ਨਾਮ ਹੈ ਜਿਹਨੇ ਕਦੀ ਬਿਣਸਣਾ ਨਹੀਂ, ਉਹ ਸੰਕਟ ਮੁਸੀਬਤ ਨੂੰ ਟਾਲਦਾ ਹੈ। ਹਜ਼ੂਰ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਉਹਨਾਂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਿ ਰੇ ਨਰ ਇਹ ਸਾਚੀ ਜੀਤ ਹਾਰ। ਰੇ ਨਰ ਦਾ ਅਰਥ ਇਹ ਬੰਦੇ ਇਹ ਇਨਸਾਨ, ਪਰ ਮੈਂ ਫਿਰ ਕਹਾਂਗਾ ਭਾਵੇਂ ਇਹਦੇ ਚ ਸ਼ਬਦ ਨਰ ਆਵੇ ਇਹਦਾ ਮਤਲਬ ਇਹ ਨੀ ਜਿਹੜੇ ਸਿੰਘ ਬੈਠੇ ਨੇ ਸ਼ਬਦ ਉਹਨਾਂ ਵਾਸਤੇ, ਤੇ ਜੇ ਗੁਰਬਾਣੀ ਚ ਸਖੀ ਸ਼ਬਦ ਆਵੇ ਇਹਦਾ ਮਤਲਬ ਇਹ ਨੀ ਕਿ ਬੀਬੀਆਂ ਵਾਸਤੇ ਹੈ, ਉਹ ਸਭ ਲਈ ਮੇਲ ਫੀਮੇਲ ਹੀ ਸਭ ਕੁਝ ਹੈ। ਮੈਂ ਇੱਕ ਦਿਨ ਕਿਹਾ ਮਹਾਰਾਜ ਨੇ ਕਿੰਨੇ ਸ਼ਬਦ ਕਈ ਥਾਵਾਂ ਤੇ ਦੋਨਾਂ ਲਈ ਵਰਤੇ, ਭਰੀਏ ਹੱਥ ਪੈਰ ਤਨ ਦੇ, ਤਨ ਸ਼ਬਦ ਪੁਲਿੰਗ ਹੈ ਤੇ ਦੇ ਸ਼ਬਦ ਇਸਤਰੀ ਲਿੰਗ ਹੈ, ਦੋਨਾਂ ਨੂੰ ਵਰਤਿਆ। ਪਰ ਜਦੋਂ ਪੜ੍ਹਨੀ ਹੈ ਭਾਈ ਪ੍ਰਾਪਤ ਮਾਨੁਖ ਦੇ ਖੁਰੀਆ, ਇਹ ਦੋਨਾਂ ਵਾਸਤੇ ਹੈ। ਇਸ ਤੇ ਇੱਥੇ ਰੇ ਨਰ ਦਾ ਅਰਥ ਸੰਬੋਧਨੀ ਪਤਾ, ਇਹ ਬੰਦੇ ਇਹ ਇਨਸਾਨ ਇਹ ਸਾਚੀ ਜੀਤ ਹਾਰ, ਜਿਹੜੀ ਮੈਂ ਤੈਨੂੰ ਗੱਲ ਕਹਿਣ ਲੱਗਾ ਇਹਨੂੰ ਸੱਚੀ ਤਰ੍ਹਾਂ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ, ਇਹ ਝੂਠ ਨਹੀਂ ਹੂੰ, ਇਹ ਵਾਪਰਨਾ ਹੈ। ਰੇ ਨਰ ਇਹ ਸਾਚੀ ਜੀ ਧਾਰ, ਅੱਗੇ ਕਹਿੰਦੇ ਸਗਲ ਜਗਤ ਹੈ ਜੈਸੇ ਸੁਪਨਾ, ਸਗਲ ਜਤ ਜਿੰਨਾ ਜਗਤ ਹੈ ਸਾਰਾ ਸੰਸਾਰ ਹੈ, ਜਿਸ ਤਰ੍ਹਾਂ ਜਤ ਜਿੰਨਾ ਜਗਤ ਹੈ ਸਾਰਾ ਸੰਸਾਰ ਹੈ, ਜਿਸ ਤਰ੍ਹਾਂ ਸੁਪਨਾ ਹੈ ਨਾ, ਬਿਨਸਤ ਲਗਤ ਨਾ ਬਾਰ, ਬਿਨਸਤ ਦਰ ਜਾਣਿਆ ਇਹਦੇ ਖਤ

0: ਮੈਂ ਸਿਰਫ ਥੋੜੇ ਜਿਹੇ ਇਸ਼ਾਰੇ ਕਰਨੇ ਇਹਦੇ ਤਕਰੀਬਨ ਮੈਂ ਅੱਜ ਜਦੋਂ ਦੇਖ ਰਿਹਾ ਸੀ ਇਹਦੇ ਬਹੁਤ ਜ਼ਿਆਦਾ ਅਰਥ ਨੇ। ਗੁਰੂ ਸਾਹਿਬ ਇੱਥੇ ਸ਼ਬਦ ਵਰਤ ਰਿਹਾ ਕਿ ਜੋ ਕੁਝ ਬੰਦਿਆਂ ਤੂੰ ਇਹ ਗੱਲ ਸੱਚੀ ਧਾਰ, ਜਿਵੇਂ ਜੋ ਕੋਈ ਤੂੰ ਵੇਖ ਰਿਹਾ, ਜੋ ਕੋਈ ਦੁਨੀਆਂ ਚ ਹੈ, ਇਹ ਇਕੱਲਾ ਤੇਰਾ ਪਰਿਵਾਰ ਨਹੀਂ, ਸਾਰਾ ਜਗਤ ਸਿਰਫ ਇੱਕ ਸੁਪਨੇ ਦੀ ਤਰ੍ਹਾਂ। ਜਿਵੇਂ ਸਾਨੂੰ ਸੁਪਨਾ ਹੁੰਦਾ ਹੈ, ਅੱਖ ਖੋਲਦੀ ਏ ਤੇ ਆਪਾਂ ਕਹਿੰਦੇ ਹਾਂ ਵੇਖੋ ਐਵੇਂ ਸੁਪਨਾ ਆਇਆ, ਜੋ ਸੁਪਨੇ ਚ ਦੇਖਿਆ ਉਹ ਸੱਚ ਕੁਛ ਵੀ ਨਹੀਂ ਹੋਇਆ। ਤੇ ਮਹਾਰਾਜ ਕਹਿੰਦੇ ਨੇ ਜਿਹੜੀ ਤੇਰੀ ਜ਼ਿੰਦਗੀ ਲੰਘ ਗਈ ਨੇ, ਇੱਕ ਵਾਰੀ ਝਾਤੀ ਮਾਰੀ ਇਹ ਵੀ ਇੱਕ ਸੁਪਨਾ ਬਣ ਚੁੱਕੀ ਹੈ, ਇਹ ਸੁਪਨੇ ਤੋਂ ਵੱਧ ਕੁਛ ਨਹੀਂ। ਇਸ ਗੱਲ ਨੂੰ ਬੰਦੇ ਆਪਣੇ ਦਿਨ ਵੀ ਤਾਰ ਲੈ, ਇਹਦੇ ਅੰਦਰੂਨੀ ਅਰਥ ਕਰਾਂਗੇ ਥੋੜ ਚਿਰਾ, ਕਿਉਂਕਿ ਸੁਪਨਾ ਥੋੜ ਚਿਰਾ ਤੇ ਸੱਚ ਨਹੀਂ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਇਹਦੇ ਬਿਨਸਦਿਆਂ ਜਗਤ ਦੇ ਖਤਮ ਹੁੰਦਿਆਂ ਕੋਈ ਦੇਰੀ ਨਹੀਂ ਲੱਗਣੀ। ਜਗ ਜੀਵਨ ਐਸਾ ਸੁਪਨੇ ਜੈਸਾ, ਚਿਉਂ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕਾ ਸਾਚੂ ਨਹੀਂ ਨਾਨਕ ਬਿਨ ਭਗਵਾਨ। ਮਹਾਰਾਜ ਕਹਿੰਦੇ ਸੁਪਨੇ ਦੀ ਤਰ੍ਹਾਂ ਨਾਸ਼ਵੰਤ ਹੈ, ਇਸ ਨੂੰ ਜੀਤ ਧਾਰਨ ਕਰ ਲੈ, ਇਹਦਾ ਮਤਲਬ ਇਹ ਥੋੜ ਚਿਰਾਕ ਹੈ, ਇਹਨੇ ਨਹੀਂ ਰਹਿਣਾ ਸਦੀਵ ਕਾਲ ਵਾਸਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਪੈਸਾ, ਦੌਲਤ, ਐਸ਼ੋ ਵਰਜ ਬੰਦੇ ਨੂੰ ਛੇਤੀ ਕੀਤਿਆਂ ਸਮਝ ਨਹੀਂ ਪੈਣ ਦਿੰਦਾ। ਸਾਰੇ ਧਰਮ ਜਿਹੜੇ ਨੇ ਸਾਰੇ ਦੋ ਗੱਲਾਂ ਤੇ ਬੜਾ ਜ਼ੋਰ ਦਿੰਦੇ ਆ ਕਿ ਮੌਤ ਆਉਣੀ ਹੈ ਤੇ ਦੂਜੀ ਗੱਲ ਕਹਿੰਦੇ ਆ ਖਸਮ ਨੂੰ ਭੁੱਲਣਾ, ਰੱਬ ਨੂੰ ਯਾਦ ਕਰ, ਖੁਦਾ ਨੂੰ ਯਾਦ ਕਰ। ਤੇ ਮੈਂ ਇੱਕ ਵਾਰੀ ਕਿਹਾ ਸੀ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਰੋਜ਼ਮਰਾ ਜ਼ਿੰਦਗੀ ਚ ਵਰਤਨੇ ਆ, ਉਹ ਸਾਨੂੰ ਰੋਜ਼ ਉਹਦੀ ਕਥਾ ਦੀ ਲੋੜ ਨਹੀਂ।

0: ਪੈਂਦੀ। ਉਹ ਅਨਪੜ੍ਹ ਤੋਂ ਅਨਪੜ੍ਹ ਬੰਦੇ ਦੇ ਜ਼ਿਹਨ ਵਿੱਚ ਵੀ ਰਹਿੰਦੀਆਂ ਨੇ। ਉਹਦੇ ਵਿੱਚ ਬੰਦੇ ਨੂੰ ਭੁੱਖ ਲੱਗੇ, ਕਿਸੇ ਨੇ ਲੈਕਚਰ ਦਿੱਤਾ ਵੀ ਤੂੰ ਖਾ ਲਈ ਵਕਤ ਨਾਲ ਰੋਟੀ ਖਾ ਲਈ। ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਪਤਾ ਮੈਂ ਨਾਸ਼ਤਾ ਕਰਨਾ, ਦੁਪਹਿਰੇ ਖਾਣਾ, ਰਾਤ ਨੂੰ ਖਾਣਾ। ਨੀਂਦ ਦਾ ਉਹਨੂੰ ਪਤਾ ਮੈਂ ਸੌਣਾ। ਉਹਨੂੰ ਪਿਆਸ ਲੱਗੇ ਪਾਣੀ ਪੀਣ ਦਾ ਚੇਤਾ ਹੈ। ਕਈ ਵਾਰੀ ਉਹ ਮਜ਼ਾਕ, ਸ਼ੁਗਲ, ਮਨੋਰੰਜਨ ਉਹਨੂੰ ਯਾਦ ਰਹਿੰਦਾ। ਇਹ ਚਾਰ ਚੀਜ਼ਾਂ ਕਿਸੇ ਚੇਤੇ ਨਹੀਂ ਕਰਾਈਆਂ, ਬੰਦੇ ਨੂੰ ਯਾਦ ਨਹੀਂ, ਸਾਰੀ ਜ਼ਿੰਦਗੀ ਲਾ ਦਿੰਦਾ ਮਹਾਤਮਾ। ਇੱਕ ਮੌਤ ਤੇ ਰੱਬ ਚੇਤੇ ਆ ਜਾਏ, ਇਹ ਇਸ ਤਰ੍ਹਾਂ ਚੇਤੇ ਨਹੀਂ ਆਉਂਦੀ ਜਿਵੇਂ ਰੋਟੀ ਚੇਤੇ ਆਉਂਦੀ ਹੈ। ਆਉਂਦੀ ਜਿਸ ਤਰ੍ਹਾਂ ਚੇਤੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਤਰ੍ਹਾਂ ਚੇਤੇ ਨਹੀਂ ਆਉਂਦੀ ਜਿਵੇਂ ਪਿਆਸ ਵਿੱਚ ਪਾਣੀ ਚੇਤੇ ਆਉਂਦਾ। ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤਿਆ, ਖਾਣਾ ਪੀਣਾ ਖਸਣਾ ਸੌਣਾ ਵਿਸਰ ਗਿਆ ਹੈ ਮਰਨਾ। ਇਹ ਭੁੱਲ ਗਿਆ ਵੀ ਇਹ ਨਾਸ਼ਵਾਨ ਤਾਂ ਮੈਂ ਖਤਮ ਹੋਣਾ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ, ਜੀਵਨ ਨਹੀਂ ਰਹਿਣਾ, ਨਹੀਂ ਰਹਿਣਾ ਰੇ ਨਰ। ਇਹ ਸਾਚੀ ਜੀ ਤਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਣਸਤ ਲਗਤ ਨਾ ਬਾਰ। ਇਹਦੇ ਛਿੰਨ ਭੰਗਰਤਾ ਵਿੱਚ ਸਭ ਕੁਝ ਚਲਾ ਜਾਣਾ। ਦਰਵੇਸ਼ ਬੈਠਾ ਸੀ ਆਪਣੀ ਮੌਜ ਵਿੱਚ, ਘੱਟ ਮਿਲਦਾ ਸੀ ਲੋਕਾਂ ਨੂੰ, ਤੇ ਉਂਝ ਦਰਵੇਸ਼ ਸ਼ਬਦ ਵੀ ਬਹੁਤ ਚੰਗਾ, ਪੰਜਾਬੀ ਵਿੱਚ ਦਰਵੇਸ਼ ਬਣ ਗਿਆ। ਪਰ ਹੈ ਫਾਰਸੀ ਦਾ ਸ਼ਬਦ ਦਰਵੇਜ਼, ਇਹ ਅਸਲ ਚ ਮੂਲ ਸ਼ਬਦ ਦਰਵੇਜ਼ ਹੈ, ਦਰਵੇਸ਼ ਨਹੀਂ। ਦਰਵੇਜ਼ ਦਾ ਲਫ਼ਜ਼ੀ ਅਰਥ ਹੈ ਜਿਹੜਾ ਦਰਵਾਜ਼ੇ ਦੇ ਉੱਤੇ ਡਿੱਗਾ ਹੋਇਆ, ਜਿਹੜਾ ਡਿੱਗ ਪਿਆ। ਉਂਝ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਸ਼ਬਦਾਂ ਦੇ ਜਿਹੜੇ ਅਰਥ ਕੀਤੇ, ਮੈਂ ਹੈਰਾਨ ਹੁੰਦਾ, ਉਹ ਉਹਨਾਂ ਦੇ ਕੋਸ਼ ਤੋਂ ਵਿਲੱਖਣੇ ਕੀਤੇ। ਤੁਸੀਂ ਫਾਰਸੀ ਦੀ ਡਿਕਸ਼ਨਰੀ ਦੇਖੋ, ਚ ਦਰਵੇਸ਼ ਦਰ ਤੇ ਦਰਵੇਜ਼ ਦਰਵਾਜ਼ੇ ਤੇ ਡਿੱਗਿਆ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ, ਗੁਰੂ ਗ੍ਰੰਥ ਸਾਹਿਬ ਕਹਿੰਦਾ ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ। ਜਿਹੜਾ ਆਪਣੇ ਦਿਲ ਦਾ ਪਹਿਰਾ ਦਿੰਦਾ ਪਿਆਰੇ, ਉਹੀ ਦਰਵੇਸ਼ ਹੁੰਦਾ। ਜਿਹੜਾ ਲੋਕਾਂ ਦੇ ਦਿਲਾਂ ਦਾ ਪਹਿਰਾ ਦੇਣ ਲੱਗ ਪਵੇ, ਉਹ ਚੌਕੀਦਾਰ ਹੁੰਦਾ, ਦਰਵੇਸ਼ ਆਪਣੇ ਘਰ ਨੂੰ ਵੇਖਦਾ ਹੁੰਦਾ। ਵੇਖੋ ਲਫ਼ਜ਼ ਉਹਨਾਂ ਦਾ, ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ। ਦਰਵੇਸ਼ ਆਪਣੀ ਮੌਜ ਬੈਠਾ, ਇਹਨੂੰ ਫਿਰ ਯਾਦ ਰੱਖਿਓ, ਇਹ ਲਫ਼ਜ਼ ਗੁਰੂ ਸਾਹਿਬ ਲਈ ਵਰਤੇ ਗਏ। ਉਹਦਾ ਸੁਭਾਅ ਸੀ ਜੋ ਉਹਨਾਂ ਮੂੰਹ ਚ ਬੋਲ ਦੇਣਾ, ਸਿਰਫ ਇੱਕ ਚੇਲਾ ਤੇ ਇੱਕ ਆਪ, ਤੇ ਚੰਗੇ ਚੰਗੇ ਬੰਦੇ ਉਹਦੇ ਤੋਂ ਆਉਣ ਤੋਂ ਕੰਨੀ ਕਤਰਾਉਂਦੇ ਸਨ। ਰਾਜਾ ਆ ਗਿਆ ਜੀ, ਇੱਕ ਦਿਨ ਆਇਆ ਇਕੱਲਾ ਹੀ ਹਾਥੀ ਤੇ ਚੜ ਕੇ, ਆਪਣੇ ਸਿਪਾਹੀ ਫੌਜੀ ਪਿੱਛੇ ਰੋਕ ਦਿੱਤੇ। ਕਹਿੰਦਾ ਮੈਂ ਚੱਲਿਆ ਵੇ, ਤੇ ਮਨ ਚ ਇਹ ਸੀ ਪਤਾ ਨੀ ਬੋਲ ਕੀ ਦੇਵੇ, ਆਪਣੀ ਮੌਤ ਚ ਹੈ ਨਾ। ਜਦੋਂ ਇਹ ਜਾਣ ਲੱਗਾ, ਉਹ ਦਰਵੇਸ਼ ਸੱਚੀ ਮੁੱਚੀ ਅੰਦਰ ਜਾਮੀ ਸੀ, ਅੰਦਰ ਜਾਣਦਾ ਸੀ ਉਹ। ਉਹਨੇ ਆਪਣੇ ਚੇਲੇ ਨੂੰ ਆਵਾਜ਼ ਮਾਰੀ, ਬੇਟਾ ਆਹ ਜਿਹੜੀ ਮੇਰੇ ਸਾਹਮਣੇ ਚਟਾਈ ਵਿਛਾਈ, ਇਹਨੂੰ ਲਪੇਟ ਕੇ ਅੰਦਰ ਰੱਖ ਦੇ। ਉਹਨੇ ਇਹ ਨਹੀਂ ਕਿਹਾ ਕਿਉਂ ਜੀ, ਉਹਨੇ ਕਿਹਾ ਸਤ ਬਚਨ ਜੀ, ਉਹ ਜਿਹੜੀ ਚਟਾਈ ਸਮਝਦੇ ਸੱਪ ਜਿਹੜੀ ਵਿਛਾਈ, ਉਹਨੇ ਲਪੇਟ ਕੇ ਅੰਦਰ ਚਾ ਰੱਖੀ। ਇੰਨੀ ਦੇਰ ਨੂੰ ਰਾਜਾ ਆ ਗਿਆ, ਦਰਵੇਸ਼ ਦੇ ਨੇਤਰ ਬੰਦ ਸਨ। ਇਹ ਜਿਨ੍ਹਾਂ ਨੂੰ ਸ਼ੋ ਮਿਲ ਜਾਏ ਉਹਨਾਂ ਦੀ ਬਖਸ਼ਿਸ਼ ਹੈ। ਮੈਂ ਆਪ ਨੂੰ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਨਾਨਕ ਸਾਹਿਬ ਬਗਦਾਦ ਗਏ, ਅਸੀਂ ਤਾਂ ਬਣਾ ਦਿੱਤਾ ਨਾ ਵੀ ਨਾਨਕ ਆਇਆ ਨਾਨਕ ਗਿਆ, ਉਹ ਨਹੀਂ ਗੁਰਮੁਖੋ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਿਰੰਕਾਰ ਦੀ ਪ੍ਰਤੱਖ ਜੋਤ ਦਾ ਨਾਮ ਧੰਨ ਗੁਰੂ ਨਾਨਕ ਸਾਹਿਬ ਹੈ, ਜੋਤ ਰੂਪ ਹਰ ਆਪ। ਇੱਕ ਕਿਤਾਬ ਹੈ ਦਾ ਸਨੋਬਰਡਸ, ਉਸ ਵਿੱਚੋਂ ਲਿਖਦਾ ਜਿੱਥੇ ਗੁਰੂ ਨਾਨਕ ਨੇ ਸ਼ੇਖ ਬਹਿਲੋਲ ਤੇ ਕਿਰਪਾ ਕੀਤੀ, ਸ਼ੇਖ ਬਹਿਲੋਲ, ਗੁਰੂ ਨਾਨਕ ਸਾਹਿਬ ਤੋਂ ਬਾਅਦ 60 ਸਰਦੀਆਂ ਉਹ ਦਰਵੇਸ਼ ਉਸੇ ਥਾਂ ਤੇ ਬੈਠਾ ਰਿਹਾ ਜਿੱਥੇ ਬਾਬਾ ਨਿਵਾਜ ਕੇ ਗਿਆ ਸੀ। ਉਹਦੀ ਸਾਖੀ ਦੇ ਆਧਾਰਤ ਪ੍ਰੋਫੈਸਰ ਪੂਰਨ ਸਿੰਘ ਨੇ ਕਿਤਾਬ ਲਿਖੀ ਸੀ, ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ। ਉਹ ਕਦੀ ਕਦੀ ਨੇਤਰ ਖੋਲਦਾ ਸੀ ਬਹਿਲੋਲ, ਪਰ ਉਹਦੇ ਨੇਤਰਾਂ ਚ, ਉਹਦੇ ਨੇੜੇ ਇੰਨੀ ਜ਼ਬਰਦਸਤ ਰੂਹਾਨੀਅਤ ਦਾ ਆਭਾ ਮੰਡਲ ਸੀ, ਖਿੰਡੇ ਤੋਂ ਖਿੰਡਿਆ ਹੋਇਆ ਮਨ ਜਦੋਂ ਨੇੜੇ ਚਲਾ ਜਾਂਦਾ ਸੀ, ਉਹ ਟਿਕ ਜਾਂਦਾ ਸੀ। ਬਗਦਾਦ ਦਾ ਹਾਕਮ ਹੋਇਆ, ਬੈਠਾ ਸੀ ਆਪਣੀ ਮੌਜ ਚ, ਇੱਥੇ ਨਿਕਲਿਆ ਫਿਰ ਮੈਂ ਬੇਨਤੀ ਉਹ ਕਰਾਂਗਾ, ਬੜਾ ਸੌਖਾ ਜਿਹਾ ਰੱਖਾਂ ਕੰਮ ਅੱਜ। ਉਹ ਬਗਦਾਦ ਦਾ ਹਾਕਮ ਆਇਆ, ਉਹਨੇ ਆ ਕੇ ਕਿਹਾ ਬਾਬਾ ਕੋਈ ਮੈਨੂੰ ਕੋਈ ਖਿਦਮਤ, ਮੈਨੂੰ ਕੋਈ ਸੇਵਾ ਦੱਸੋ। ਨੇਤਰ ਖੋਲੇ, ਕਹਿਣ ਲੱਗੇ ਵਕਤ ਬੜਾ ਕੀਮਤੀ ਹੈ, ਤੂੰ ਆਪਣਾ ਵਕਤ ਵੀ ਬਰਬਾਦ ਨਾ ਕਰ ਤੇ ਮੇਰਾ ਵੀ ਨਾ ਕਰ। ਕਹਿੰਦਾ ਮੈਂ ਕੁਛ ਦੇਣ ਆਇਆ। ਕਹਿੰਦਾ ਬਸ ਇੱਕ ਦਿਨ ਆਇਆ ਸੀ ਰਬਾਬ ਵਾਲਾ, ਇੱਕ ਵਾਰੀ ਝੋਲੀ ਅੱਡੀ, ਹੁਣ ਝੋਲੀ ਅੱਡਣੀ ਬੰਦ ਕਰ ਦਿੱਤੀ ਹੈ, ਚਲਾ ਗਿਆ। ਚੇਲੇ ਕੋਲ ਸਨ, ਕਈ ਵਾਰੀ ਨੇੜੇ ਰਹਿੰਦਿਆਂ ਦੀ ਸੁਰਤ ਸਭ ਦੀ ਇੱਕੋ ਜਿਹੀ ਨਹੀਂ ਹੁੰਦੀ, ਪਰਿਵਾਰ ਦੀ ਸੁਰਤ ਇੱਕੋ ਜਿਹੀ ਨਹੀਂ ਹੁੰਦੀ। ਉਹ ਕਹਿੰਦਾ ਬਾਬਾ ਤੂੰ ਕਿਹੜਾ ਮੰਗਣ ਗਿਆ, ਉਹ ਦੇਣ ਆਇਆ ਸੀ, ਤੂੰ ਕੁਛ ਨਹੀਂ ਮੰਗਦਾ, ਜਿੱਥੇ ਬੈਠਾ ਇਸ ਇਬਾਦਤ ਖਾਨੇ ਦਾ, ਤੇਰੇ ਖੁਜਰੇ ਦਾ ਉੱਤੋਂ ਛੱਤ ਡਿੱਗਦਾ ਪੈਂਦਾ, ਛੱਤ ਡਿੱਗ ਰਿਹਾ। ਬਹਿਲੋਲ ਨੇ ਨੇਤਰ ਖੋਲੇ, ਕਹਿਣ ਲੱਗਾ ਜਦੋਂ ਆਇਆ ਸੀ ਮੈਂ ਬੈਠਾ ਕਿਵੇਂ ਸੀ? ਮੁਰੀਦ ਕਹਿੰਦਾ ਲੱਤਾਂ ਪਸਾਰ ਕੇ। ਹੱਸ ਕੇ ਕਹਿੰਦਾ ਬੇਟਾ ਚੇਤੇ ਰੱਖਿਓ, ਜਿਹੜੇ ਬੰਦੇ ਖੱਤ ਪਸਾਰਨਾ ਸ਼ੁਰੂ ਕਰਦੇ ਨੇ ਉਹ ਲੱਤਾਂ ਪਸਾਰ ਕੇ ਕਦੀ ਨਹੀਂ ਬੈਠ ਸਕਦੇ, ਉਹਨਾਂ ਨੂੰ ਉੱਠਣਾ ਪੈਂਦਾ ਜਿਸ ਤੋਂ ਲੋੜ ਪੂਰੀ ਕਰਨ। ਉਹ ਦਰਵੇਸ਼ ਆਪਣੀ ਮੌਤ ਚ ਬੈਠਾ, बादशाह आया, दरवेश ने अखा नहीं खोलिया। उस बादशाह ने शब्द क्या कि सलाम किया उन्हें, दरवेश बाबा सलाम। जब उन्हें शब्द वरते, दरवेश दी अखा बंद सन, कहन लगा, इशारा किया हाथ में बैठ जा। ओदे अंदर दे खौमी नूं सट वजी, मैं बादशाह ते बवांगा किथे, बहना किथे, वे थले मिट्टी रेता। उन्हें फिर क्या शायद इन समझ नहीं पई, उच्ची आवाज बोलिया कि दरवेश बाबा मैं बादशाह हां, सम्राट हां, मैं सलाम करना। उन्होंने कहा बैठ जा, हाथ ने कहा बैठ जा। उन्हें तीजी बार क्या भी तुसी मैनू पहचानिया नहीं। वह नेत्र बंद करके कहिंदा जदों तुरिया सां उदों ही पता सी तू आ रहा है। उन्हें की कीता जी, बह जा थले, दबका इहो जिहा लाया, कमाई आला सी। वह जदों बहन लगा तो निठ के ना बवे, पोशाक बड़ी कीमती सी। उन्हें अपनी पोशाक ना जिहड़ा चोला सी जां चोगा सी उहनूं पिछों चक के झोली च पा लिया, निठ के चौंकड़ी मारन की थां ते ना पैरां भर बह गया, गोडियां पर नहीं बह गया। दरवेश उठिया ते ताड़ी मारी, कहिंदा ओ चेलिया, ओ मुरीद, आ मैं बंदे दा तमाशा तैनूं दिखावां। हुण ओ राजा सोची पै गया, एक मैं, एक दरवेश ते तीजा चेला, इह तमाशा किदा दिखाण लगा। चेला बाहर आया, बादशाह सोचदा भी इह की करेगा। ओ हसिया, ताड़ी मारी उन्ने, ते वेख के खलो के कहिंदा, बेटा ये देख, हजरत इंसान का कैसा तकबर तेज है, खाक का पुतला बना मगर खाक से परहेज। कहिंदा देख बंदे दी करतूत, कहिंदा अपने राज भाग च मस्त, तेनू पता नहीं मैं कल कबरां च जाना। शब्द वेखो ने, कहिंदा हजरत इंसान का कैसा तकबर तेज है, खाक का पुतला बना मगर खाक से परहेज गए। ते अगली गल कही, ओ बादशाह ये खाक उभरी हुई खाक है, गिर पड़ी तो भी खाक है, फिर इस खाक पे इतना गुरूर और नाज क्यों। बादशाह दे अंदर दी तसल्ली करा दिती, कहिंदा तू शिन भंगरता नूं समझ नहीं रहा, जेड़ा तेरा अज तन दिसदा पिया ये कल नूं मिट्टी है, इन्हें कबरां भी जाने। जदों मैं ये दरवेश दा जीवन पढ़िया, इस घटना नूं पढ़िया, मैनूं फिर गुरु ग्रंथ साहिब च बाबा फरीद याद आया, बुल्ले दी रचना याद आई। बुल्ला कहिंदा है, ओ बंदेओ ये गल सच्ची धारो, एक दिन जाना है। ओदी एक रचना है, एक रोज जहानों जाना है, तेरा गोश्त कीड़िया खाना है। ये डराण वास्ते नहीं, मैं फिर भी बेनती करांगा, ये मेरे तुहाडे नाल वापरना है। ये मिली है सवारी, ये गुरु ग्रंथ साहिब कहिंदा देई घोड़ी है, ते घोड़ी नूं कल्ला वंडा वंड पांदे हुंदे सन साने, खल वंड तू पठे पाई जाने, खरकना करी जाने, इहदे गल टलियां बन्नी जाने, थले जीन पाई जाने, घुंगरू गल च पाई बैठे, कड़ियाले नूं घुंगरू बन्ने, निकम्मिया इहनू कल्ला शिंगारिया ना करे, दे ते बलाकी मार, बलाकी समझदे ना, हां छाल मार के, बलाकी मार के बह के सफर कर, एक घोड़ी एक दिन तेरे हथों निकल जानी है। दे तेजन जी राम उपाइया राम, एक घोड़ी है। बुल्ले ने कहा एक रोज जहानो जाना है, तेरा गोश्त कीड़िया खाना है, कर चेता मर्ग विसारनी, उठ जा कुराड़े मारनी। बुल्ले दी रचना च जी एक गल होर, उन्हें गुरु तेग बहादुर नू गाजी लिखिया, वह कहिंदा किते तेग बहादुर गाजी हो, कहिंदा वेख वाह रब्बा, किते तेग बहादुर वर्गा गाजी हो के तू जूझ ना पिया है। चलो खैर, उन्हें शब्द वरते एक रोज जहानो जाना है, पंजाबी दे शब्द ने तेरा गोश्त कीड़िया खाना है, कर चेता मर्ग विसार नहीं, उठ जा कुराड़े मार नहीं। अगे कहिंदा किथे है सुल्तान सिकंदर, सगल जगत है जैसे सुपना, किथे है सुल्तान सिकंदर, मौत ने छड़े पीर पैगंबर, सब कर कर गए अडंबर, इथे कोई पाएदार नहीं, उठ जा कुराड़े मार नहीं। तू सुत्या उम्र मझाई नहीं, सुपना लै रहे, तू सुत्या उम्र मझाई नहीं, तू चरखे तंद ना पाई नहीं। चरखा पिछला शब्द, चरखे उंज वैसे चरख शब्द फारसी दा है, ए चरखा जरा पंजाबी कहने ए भी फारसी चो आया है, चरखा असी कहने दो साइकल, ओ कहने दो चरख, एदा मतलब दो पहिए जेड़े घूमदे पए आ, ओ इहनूं साइकल नहीं कहणगे। इत्थे है तू चरखे चंद ना पाई नहीं, तू सुत्या उम्र मझाई नहीं, तू चरखे चंद तंद ना पाई नहीं, की करसें ताज तैयार नहीं, उठ जा कुराड़े मार नहीं। इस सुपने तो सुचेत टुटन वाला है। जदों गुरु ग्रंथ साहिब च पाठ किया तो फरीद साहिब के दो श्लोक जेड़े पाठ करदे नूं पता है, जिहड़ियां कबरां हुंदियां सन पहलां, हुण ते चलो आ बेचे तुहाडे ने, उह कहिंदे हुंदे सन सियाणे साडे, कहिंदे कबरां वर्गी उजाड़, कहिंदे बस्ती वक्री है जिथे वसदे ने, ਇਹ ਤਾਂ ਸ਼ਮਸ਼ਾਨ ਘਰ ਦੀ ਉਜਾੜ ਹੈ, ਇਹ ਸ਼ਬਦ ਹੀ ਗਲਤ ਹੈ। ਜਿਹਨੂੰ ਅਸੀਂ ਬਸਤੀ ਕਹਿੰਦੇ ਹਾਂ ਇਹ ਉੱਜੜਨ ਵਾਲੀ ਹੈ, ਜਿਹਨੂੰ ਅਸੀਂ ਕਬਰਾਂ ਨੂੰ ਉਜਾੜ ਕਹਿੰਦੇ ਹਾਂ ਵੱਸੀ ਹੋਈ ਏ, ਕਿਉਂਕਿ ਜਿਹੜੇ ਇੱਕ ਵਾਰੀ ਉੱਥੋਂ ਸੀਗੇ ਦੁਬਾਰਾ ਘਰਾਂ ਨੂੰ ਕਦੇ ਨਹੀਂ ਆਏ। ਉੱਜੜਦਾ ਤੇ ਆਪ ਹੈ ਜਿੱਥੇ ਅਸੀਂ ਬੈਠੇ ਹਾਂ। ਫਿਰ ਮੇਰੀ ਬੇਨਤੀ ਸਮਝ ਗਏ ਨਾ ਜੀ? ਫਰੀਦ ਨੇ ਕਿਹਾ ਗੌਰ ਨਿਮਾਣੀ ਸੱਡ ਕਰੈ ਨੇ ਘਰਿਆ ਘਰ ਆਓ। ਕਬਰਾਂ ਕੋਲੋਂ ਲੰਘਦਾ ਬੰਦਾ ਅਕਸਰ ਜ਼ਿਆਦਾ ਪਿੰਡਾਂ ਦੀਆਂ ਜਿਹੜੇ ਸ਼ਮਸ਼ਾਨ ਭੂਮੀਆਂ ਸਨ ਉੱਥੇ ਜਾ ਕੇ ਰਾਹ ਮੁੱਕ ਜਾਂਦਾ ਸੀ, ਸਾਰੇ ਨਹੀਂ ਉੱਥੇ ਰਾਹ ਮੁੱਕ ਜਾਂਦਾ ਸੀ। ਸਿਆਣੇ ਨੇ ਤਾਂ ਹੀ ਬਣਾਈਆਂ ਵੀ ਇੱਥੋਂ ਤੱਕ ਹੀ ਆਗਾ, ਕੋਈ ਨਹੀਂ ਰਾਹ ਜਾਂਦਾ। ਕਈ ਪਿੰਡਾਂ ਵੇਖਿਆ ਪਲਾਟੀ ਉੱਥੇ ਜਾ ਕੇ ਮੁੱਕ ਜਾਣੀ। ਉਹ ਕਹਿੰਦਾ ਜਦੋਂ ਲੰਘੇ ਤੇ ਕਬਰ ਕੋਲੋਂ ਲੰਘਦਿਆਂ ਅੰਦਰ ਡਰਦਾ ਤੇ ਕਹਿੰਦੇ ਨੇ ਕਬਰ ਵਿੱਚੋਂ ਆਵਾਜ਼ ਆਈ ਫਰੀਦ ਲੋਕ ਤਾਂ ਦੌੜ ਦੌੜਦੇ ਨੇ ਤੂੰ ਕਿਉਂ? ਕਹਿਣ ਲੱਗੇ ਮੈਂ ਆਪਣੇ ਘਰ ਚੱਲਾਂ, ਮੈਨੂੰ ਕਾਹਲੀ ਹੈ। ਕਹਿਣ ਲੱਗੀ ਨੀ ਤੈਨੂੰ ਘਰ ਦੀ ਵਿਆਖਿਆ ਨਹੀਂ ਕਰਨੀ ਹੁੰਦੀ, ਤੂੰ ਨਿਕਰਾ ਹੈ। ਜਿਹੜਾ ਤੂੰ ਘਰ ਕਹਿੰਦਾ ਤੇਰਾ ਦਾਦਾ ਵੀ ਕਹਿੰਦਾ ਸੀ, ਤੇਰਾ ਬਾਪ ਵੀ ਕਹਿੰਦਾ ਸੀ, ਤੂੰ ਨਿਕਰਾ ਹੈ। ਮੇਰੇ ਤੋਂ ਡਰਨ ਵਾਲਿਆ ਜਿੱਦਣ ਉਸ ਘਰ ਚੋਂ ਤੈਨੂੰ ਕੱਢਿਆ ਮੈਂ ਤੇਰੀ ਇੰਤਜ਼ਾਰ ਕਰਾਂਗੀ, ਮੇਰੇ ਘਰ ਵਿੱਚ ਵਸ ਜੀ, ਕੋਈ ਤੈਨੂੰ ਕੱਢ ਕੇ ਬਾਹਰ ਦਿਖਾਏ, ਅਸਲੀ ਤੇਰਾ ਘਰ ਨਹੀਂ, ਉਹ ਘਰ ਸੁਪਨਾ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤੇ ਗੌਰ ਨਿਮਾਣੀ ਸੱਡ ਕਰੇ ਨੇ ਘਰਿਆ ਘਰ ਆਓ। ਸਰ ਪਰ ਮੈਥੈ ਆਵਣਾ, ਸਰ ਪਰ ਦਰ ਤੇ ਜ਼ਰੂਰੀ, ਮੈਥੈ ਲੈਂਦੀ ਹੈ ਪੰਜਾਬੀ, ਸਰ ਪਰ ਮੈਥੈ ਆਵਣਾ ਮਰਨੂ ਨਾ ਦਰਿਆਓ। ਦੋ ਬਚਨ ਹੋਰ, ਕਿਉਂਕਿ ਬੰਦਿਆ ਸੁਪਨਾ ਹੈ। ਦੇਖੋ ਕਿਉਂਕਿ ਇਸਲਾਮੀ ਮਤ ਦੀ ਗੱਲ ਕੀਤੀ ਨਾ ਕਬਰ ਦੀ, ਉਂਜ ਵੈਸੇ ਮੈਂ ਸਿੱਧੀ ਗੱਲ ਕਹਾਂ ਅਸੀਂ ਫੂਕਨੇ ਆ, ਪਰ ਜੇ ਮੰਨ ਲਓ ਫੂਕਣ ਦਾ ਪ੍ਰਬੰਧ ਨਾ ਹੋਵੇ ਤੇ ਜਲ ਵੀ ਪ੍ਰਵਾਹ ਕੀਤਾ ਜਾ ਸਕਦਾ, ਇਸ ਸੈਂਸ ਵਿੱਚ ਨਹੀਂ ਭੈਣਾ, ਦੱਬਿਆ ਵੀ ਜਾ ਸਕਦਾ। ਅੰਦਰ ਵਾਲੇ ਦਾ ਕੀ ਪਤਾ ਕਿੱਥੇ ਤੁਰ ਗਏ, ਇੱਕ ਦੱਜੇ ਇੱਕ ਦੱਬੀਆਂ ਇਕਣਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਆਂ ਇੱਕ ਪੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਏ। ਬੰਦਾ ਜਿਉਂਦੇ ਜੀ ਕਹਿੰਦਾ ਮੇਰਾ ਆ ਘਰ ਆ ਸਭ ਕੁਛ, ਜਿਸ ਦਿਨ ਕਬਰ ਚ ਪਾਉਂਦੇ ਨੇ ਕੀ ਕਰਦੇ ਆ? ਚਲੋ ਕਈ ਡੱਬੇ ਚੋਂ ਅੱਜ ਕੱਲ ਕਹਿੰਦੇ ਆ। ਫਰੀਦ ਕਹਿੰਦਾ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਕਿ ਜ਼ਮੀਨ ਪੱਟ ਕੇ ਕਬਰ ਬਣਾਈ, ਸਰਾਣੇ ਦੋ ਇੱਟਾਂ ਰੱਖ ਦਿੱਤੀਆਂ ਪੱਕੀਆਂ, ਇੱਕ ਪਾਸੇ ਲਟਾ ਗਏ ਤੇ ਜਨਾਜ਼ੇ ਦੀ ਨਮਾਜ਼ ਪੜ ਗਏ, ਉੱਤੇ ਮਣਾ ਮਿੱਟੀ ਪਾ ਗਏ ਤੇ ਕਹਿੰਦੇ ਮੈਂ ਕਬਰ ਕੋਲ ਜਾ ਕੇ ਪੁੱਛਣਾ ਉਹ ਬੰਦਿਆ ਜਦੋਂ ਤੂੰ ਜਿਉਂਦਾ ਸੈਂ ਤੇ ਵਾਣ ਦੀ ਮੰਜੀ ਤੇ ਸੁੱਤਿਆਂ, ਕਹਿੰਦਾ ਸੈਂ ਦਰੀ ਵਿੱਚ ਵੱਟ ਪੈ ਜਾਣ ਤੇ ਮੈਨੂੰ ਰਾਤ ਨੀਂਦ ਨਹੀਂ ਪੈਂਦੀ। ਇੱਕ ਸੂਤਰੀ ਮੰਜੀ ਹੁੰਦੀ ਸੀ, ਇੱਕ ਵਾਣ ਵਾਲੀ ਹੁੰਦੀ ਸੀ, ਵੀ ਤੂੰ ਇੰਨੇ ਪਾਸੇ ਮਾਰਦਾ ਸੈਂ, ਅੱਜ ਤੂੰ ਕਿੱਥੇ ਗਿਆ? ਅੱਜ ਤਾਂ ਤੇਰੀ ਬੋਡੀ ਨੂੰ ਕੀੜੇ ਨੋਚ ਨੋਚ ਕੇ ਮਿੱਟੀ ਚੁਖਾ ਰਹੇ। ਉਹ ਸ਼ਲੋਕ ਹੈ ਇੱਟ ਸਰਾਣੇ ਭੋਏ ਸਵਣ, ਜ਼ਮੀਨ ਤੇ ਸਵੇਂਗਾ ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਜ਼ਮੀਨ ਵਿੱਚੋਂ ਨਿਕਲ ਕੇ ਕੀੜੇ ਤੈਨੂੰ ਲੜੇ। ਇਹ ਕੇਤੜਿਆਂ ਜੁਗ ਵਾਪਰੇ ਇੱਕ ਤਪਿਆ ਪਾਸ, ਜਿੱਧਰ ਘਰ ਦੇ ਲਟਾ ਗਏ ਬਸ ਇੱਥੇ ਹੀ ਲਟਿਆ ਰਹਿਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਬੰਦਿਓ ਮੇਰੀ ਗੱਲ ਨੂੰ ਸੱਚ ਜਾਣੋ। ਮੈਂ ਕਹਿੰਦਾ ਜਿਵੇਂ ਨਾ ਇਹ ਸ਼ਬਦ ਜਦੋਂ ਅੰਜ ਸੀ ਨਾ ਰੇ ਨਰ ਇਹ ਸਾਚੀ ਜੀ ਧਾਰ, ਉਂਝ ਤਾਂ ਬਾਣੀ ਸੱਚੀ ਤੇ ਜਦੋਂ ਮਨ ਪੜਦਾ ਪਤਾ ਨੀ ਐਵੇਂ ਮਹਾਰਾਜ ਕਰਦੇ ਹੋਣੇ। ਗੁਰੂ ਸਾਹਿਬ ਨੇ ਕਿਹਾ ਮੇਰੀ ਗੱਲ ਨੂੰ ਇਗਨੋਰ ਨਾ ਕਰ, ਮੈਂ ਤੈਨੂੰ ਸੱਚ ਕਹਿਣਾ ਪਿਆ ਵਾਪਰਨ ਵਾਲਾ ਤੇਰੇ ਨਾਲ। ਰੇ ਨਰ ਇਹ ਸਾਚੀ ਜੀ ਧਾਰ, ਜਗ ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ ਰਹਾਓ। ਅੱਗੇ ਸਵਾਲ ਉੱਠਿਆ ਜੀ ਇੰਨਾ ਕੁਝ ਬਣਾਇਆ ਪਿਆ, ਮਕਾਨ ਬਣਾਏ, ਗੱਡੀਆਂ ਬਣਾਈਆਂ, ਹਾਥੀ ਘੋੜੇ ਸਭ ਕੁਝ ਬਣਾਇਆ, ਪੁਰਾਣੇ ਸਮੇਂ ਇਹੀ ਸੀ। ਮਹਾਰਾਜ ਕਹਿੰਦੇ ਜੋ ਕੁਝ ਬਣਾਇਆ ਹੈ ਨਾ ਇਹ ਰੇਤ ਦੀ ਕੰਧ ਨੂੰ ਰੋਚ ਪੋਚਾ ਨਾ ਫੇਰੀ ਜਾਇਆ ਕਰ। ਅਗਲੀ ਤੋਕ ਹੈ ਬਾਰੂ ਭੀਤ ਬਣਾਈ ਰਚ ਪਚ, ਸ਼ਬਦ ਹੈ ਬਾਲੂ ਰੇਤ ਜਿਹਨੂੰ ਕਹਿੰਦੇ ਬਾਰੂ, ਗੁਰੂ ਗ੍ਰੰਥ ਸਾਹਿਬ ਚ ਬਾਰੂ ਸ਼ਬਦ ਹੈ। ਬਾਰੂ ਭੀਤ ਬਣਾਈ ਰਚ ਪਚ, ਆ ਰੇਤ ਦੀ ਕੰਧ ਤਿਆਰ ਕਰੀ, ਕਿੰਨਾ ਪੋਚਾ ਫੇਰਦੇ ਹੋ ਜੀ, ਸਾਰੀ ਫੇਰਨੇ ਸੀ, ਇਹ ਆ ਵੀ ਤਾਂ ਰੇਤ ਦੀ ਕੰਧ ਹੈ ਨਾ। ਤੇ ਮੇਰਾ ਖਿਆਲ ਹੈ ਜਿੰਨਾ ਬੰਦਾ ਸਵੇਰ ਤੋਂ ਸ਼ਾਮ ਵਾਲਾਂ ਤੋਂ ਲੈ ਕੇ ਪੂਰੇ ਜਿਸਮ ਤੇ ਜਿੰਨੇ ਸਕਿਨ ਤੇ ਪੋਚੇ ਫੇਰਦਾ ਪਿਆ, ਇੰਨਾ ਬਾਹਰ ਆਈ। ਗੁਰੂ ਤੇਗ ਬਹਾਦਰ ਕਹਿੰਦਾ ਉਹ ਬੰਦਿਆ ਬੰਦੇ ਵਾਲੇ ਕੰਮ ਕਰ, ਰੇਤ ਉੱਤੇ ਤੂੰ ਪੋਚੇ ਫੇਰੀ ਜਾਂਦਾ ਮਿੱਟੀ ਦੇ, ਇਹ ਕਿਰਨ ਵਾਲੀ ਏ। ਫਿਰ ਬੇਨਤੀ ਸੁਣਿਓ, ਇਹ ਤਾਂ ਕਿਆ ਆ ਪੋਚੇ ਫੇਰੇ ਆ ਨਾ। ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਇਸ ਰੇਤ ਦੀ ਕੰਧ ਨੇ ਚਾਰ ਦਿਨ ਨਹੀਂ ਰਹਿਣਾ, ਜਿੰਨੇ ਮਰਜ਼ੀ ਪੋਚੇ ਫੇਰ ਲਾ, ਕਰੀਮਾ ਲਾਈ ਜਾ ਤੂੰ ਕੇਸ ਕਾਲੇ ਕਰੀ ਜਾ, ਭਾਵੇਂ ਤੂੰ ਜ਼ੋਰ ਲਾਈ ਜਾ, 50 ਤੋਂ ਵੱਧ ਉਮਰ ਲਗਾਉਣ ਲੱਗ ਪਓ, ਇਹ ਕਿਰਨਾ ਹੀ ਕਿਰਨਾ ਹੈ। ਤੇ ਉਂਝ ਵੈਸੇ ਮੈਂ ਆਪੋ ਆਪਣਾ ਨਿੱਜੀ ਜੀਵਨ ਹੁੰਦਾ, ਮੈਂ ਕਹਾਂਗਾ ਗੁਰਮਤ ਵਿੱਚ ਇਹਨੂੰ ਪ੍ਰਵਾਨ ਨਹੀਂ ਕੀਤਾ ਗਿਆ। ਸ਼ੇਖ ਸਾਦੀ ਕਹਿੰਦਾ ਹੈ ਤੂੰ ਕੇਸ ਤਾਂ ਕਾਲੇ ਕਰ ਲੈ, ਪਰ ਜਿਹੜਾ ਪਿੱਛੇ ਕੁੱਬ ਪੈ ਗਿਆ ਹੱਡੀ ਦਾ, ਇਹ ਕਿਹੜੇ ਵਿਧਾਨ ਨਾਲ ਠੀਕ ਕਰੇਗਾ? ਇਹ ਕੁੱਬ ਕਢਾਉਂਦਿਆਂ ਤਾਂ ਉਂਝ ਕੁੱਬ ਪੂਰਾ ਹੋ ਜਾਣਾ। ਗੁਰੂ ਸਾਹਿਬ ਕਹਿ ਰਿਹਾ ਇਹ ਇਨਸਾਨ ਤੂੰ ਯਾਦ ਰੱਖ, ਇਹ ਰੇਤ ਦੀ ਕੰਧ ਹੈ, ਬਾਹਰੋਂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਇਹਨੇ ਚਾਰ ਦਿਨ ਹੀ ਰਹਿਣਾ। ਇਹ ਜਿਹੜਾ ਦਿਨ ਚਾਰ ਸ਼ਬਦ ਹੈ ਨਾ ਜੀ, ਇਹ ਸਾਡੇ ਪੰਜਾਬੀ ਵਿੱਚ ਹਿੰਦੀ ਵਿੱਚ ਵੀ ਵਰਤਿਆ ਜਾਣ ਵਾਲਾ ਮੁਹਾਵਰਾ ਹੈ। ਮੈਂ ਇਹ ਨਹੀਂ ਕਹਾਂਗਾ ਵੀ ਇਹਦੀ ਕੋਈ ਸਪਿਰਚੁਅਲ ਤਾਕਤ ਘੱਟ ਹੈ, ਕਿਉਂਕਿ ਸ਼ਬਦ ਵਰਤਿੰਦਾ। ਤੁਸੀਂ ਇੱਕ ਪੜ੍ਹ ਦਿਓ, ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ। ਮੈਂ ਜਦੋਂ ਅੱਜ ਚਾਰ ਸ਼ਬਦ ਆਇਆ ਤੇ ਚਲੋ ਇੱਥੇ ਗਿਣਤੀ ਦਾ ਚਾਰ ਹੈ, ਇੱਕ ਫਾਰਸੀ ਵਿੱਚ ਚਾਰ ਸ਼ਬਦ ਹੈ, ਚਾਰ ਸ਼ਬਦ ਦੇ 29 ਅਰਥ ਨੇ। ਗਾਵੇ ਕੋ ਗੁਣ ਵਡਿਆਈਆਂ, ਉੱਥੇ ਚਾਰ ਦਾ ਅਰਥ ਸੋਹਣਾ ਹੈ, ਉਹ ਫਾਰਸੀ ਚੋਂ ਹੈ, ਤੇਰੀਆਂ ਸੋਹਣੀਆਂ ਵਡਿਆਈਆਂ। ਇੱਥੇ ਚਾਰ ਦਾ ਅਰਥ ਗਿਣਤੀ। ਜਦੋਂ ਮੈਂ ਜਿਹਨੂੰ ਸ਼ਬਦ ਪੜਿਆ ਮੇਰੇ ਮਨ ਚ ਆਏ ਤੇ ਮਹਾਰਾਜ ਨੇ ਬੜੀ ਵਾਰੀ ਵਰਤੇ, ਚਾਰ ਦਿਨ ਆਪਣੀ ਨੌਬਤ ਚਲੋ ਬਜਾਏ, ਧਨ ਜੋਬਨ ਅਰ ਫੁੱਲੜਾ ਨਿਆ ਨਾਠੀ ਅੜੇ ਦਿਨ ਚਾਰ, ਚਾਰ ਦਿਵਸ ਕੇ ਬਹੁ ਪੌਣੇ ਬੜ ਬੜ ਰੂੰਦਾ ਠਾਉ। ਇੱਥੇ ਚਾਰ ਦਾ ਲਫ਼ਜ਼ੀ ਅਰਥ ਥੋੜ ਚਿਰਾਕ ਹੈ, ਥੋੜੇ ਸਮਝੀ ਉਹ ਬੰਦਿਆ, ਇਹ ਰੇਤ ਦੀ ਕੰਧ ਹੈ, ਜਿੰਨੇ ਤੂੰ ਸੁੱਖ ਪੈਦਾ ਕਰੀ ਬੈਠਾ ਇਹ ਰੇਤ ਦੀ ਕੰਧ ਦੀ ਤਰ੍ਹਾਂ ਸਾਰੇ ਡਿੱਗ ਪੈਣੇ ਨੇ, ਕਿੰਨਾ ਕੁ ਪੋਚਾ ਫੇਰੇਗਾ। ਇਹਨੂੰ ਫਿਰ ਬੇਨਤੀ ਨੂੰ ਸੁਣਿਓ, ਰੇਤ ਦੀ ਗਿੱਲੀ ਕੰਧ। ਉਂਝ ਗੁਰੂ ਸਾਹਿਬ ਨੇ ਜਗਤ ਨੂੰ ਕਿਹਾ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜੂ ਬਾਲੂ ਕੀ ਭੀਤ। ਉੱਥੇ ਬਾਲੂ ਸ਼ਬਦ ਵਰਤੇ, ਰੇਤ ਗਿੱਲੀ ਲੈ ਕੇ ਤੁਸੀਂ ਕੰਧ ਕੜੀ ਕਰ ਦਿਓ, 2 ਫੁੱਟ 4 ਫੁੱਟ ਹੋ ਜੂ, ਉਦੋਂ ਬਾਅਦ ਕਹਾਣੀ ਮਾਰੋ। ਕਹਾਣੀ ਮਾਰਦੇ ਸਾਂ ਜੀ, ਇੱਕ ਕਹਾਣੀ ਹੁੰਦੀ ਸੀ ਆਪਣੀ ਸਰੋਂ ਦੀ, ਕਹਾਣੀ ਪਾ ਕੇ ਤੇਲ, ਇੱਕ ਕਹਾਣੀ ਸਾਡੇ ਬਾਰ ਚ ਕਹਿੰਦੇ ਹੁੰਦੇ ਸਨ ਜੀ, ਅਜੋ ਕੋਠੇ ਲਿੰਬਦੇ ਸਾਂ, ਮਿੱਟੀ ਦੀ ਕਹਾਣੀ ਮਾਰਦੇ ਸਨ। ਹਾਂਜੀ, ਉਹ ਤੁਸੀਂ ਰੇਤ ਦੀ ਕੰਧ ਨੂੰ ਲਿੰਬੀ ਜਾਓ, ਲਿੰਬ ਕੇ ਜਾਓ, ਸੁੱਕਣ ਦੀ ਦੇ ਰਹੇ ਹੋ, ਲੇ ਜਿਹੜੇ ਨਾ ਲੇ ਜਿਹੜੇ ਉੱਤੇ ਲੇ ਲੱਗੇ ਨੇ, ਉਹ ਸਾਰੇ ਠਾ ਕਰਕੇ ਥੱਲੇ ਡਿੱਗਣੇ, ਰੇਤ ਦੀ ਕੰਧ ਥੱਲੇ ਉਹ ਭੁਰਨ ਲੱਗ ਪੈਣੀ ਹੈ, ਕਿਰੇਗੀ। ਉਹ ਬੰਦਿਆ, ਤੂੰ ਇਹਨੂੰ ਬਾਹਰੋਂ ਕਹਾਣੀ ਮਾਰ ਮਾਰ ਕੇ ਸਵੇਰ ਤੋਂ ਸ਼ਾਮ ਤੱਕ ਲਿੰਬੀ ਜਾਣਾ, ਤੈਨੂੰ ਪਤਾ ਨਹੀਂ ਕਿ ਸਵਾਸਾਂ ਨੂੰ ਕੇਰਾ ਪੈ ਗਿਆ ਹੈ, ਤੂੰ ਜਿੰਨਾ ਮਰਜ਼ੀ ਲੰਬੀ ਜਾ, ਮੌਤ ਨੇ ਇੱਕ ਦਿਨ ਇਸ ਕੰਧ ਨੂੰ ਧਰਤੀ ਉੱਤੇ ਸੱਟ ਦੇਣਾ ਹੈ। ਇਹ ਥੋੜ ਚਿਰਾ ਹੈ, ਪਰ ਜਿਹਨੂੰ ਸਮਝ ਪੈ ਜਾਏ ਜਿੰਦਾ ਉਹ ਵੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਲਾਹੌਰ ਜਾਂਦੇ ਆ ਸੱਚੇ ਪਾਤਸ਼ਾਹ, ਤੇ ਦੁਨੀ ਚੰਦ ਦੇ ਡਿਊਟੀ ਚ ਪਹੁੰਚਦੇ ਆ ਮਹਾਰਾਜ ਸਤਿਗੁਰੂ ਜੀ। ਸਾਡੇ ਪੁਰਾਤਨ ਵਿਦਵਾਨ ਕਹਿੰਦੇ ਸਨ ਵੀ ਆਸਾ ਕੀ ਵਾਰ ਦੀਆਂ ਜਿਹੜੀਆਂ 24 ਪੌੜੀਆਂ ਨੇ, ਇਹ 15 ਪੌੜੀਆਂ ਦੁਨੀ ਚੰਦ ਦੀ ਡਿਊੜੀ ਚ ਤੇ 9 ਪੌੜੀਆਂ ਬਾਬੇ ਫਰੀਦ ਦੇ ਸਥਾਨ ਤੇ ਉਚਾਰਨ ਕੀਤੀਆਂ ਦੁਨੀ ਚੰਦ ਕੋਲ। ਉਹਨੂੰ ਲੱਖਪਤੀਆ ਕਰੋੜਪਤੀਆ ਪਰ ਆ ਜਿਹੜਾ ਕਰਤਾਰਪੁਰ ਆਪ ਦਰਸ਼ਨ ਕਰਦੇ ਹੋ, ਇਹ ਵੀ ਦੁਨੀ ਚੰਦ ਨੇ ਫਿਰ ਹਜ਼ੂਰ ਦੀ ਸੇਵਾ ਕੀਤੀ। ਅਜਿੱਤਾ ਰੰਧਾਵਾ ਤੇ ਦੁਨੀ ਚੰਦ ਮਹਾਰਾਜ ਦੇ ਘਰ ਗਏ, ਇਹ ਘਰ ਇਹਨੇ ਬੁਲਾਇਆ। ਅਸਲ ਚ ਇਹਦੇ ਫਾਦਰ ਦਾ, ਇਹਦੇ ਪਿਤਾ ਦਾ ਸਰਾਧ ਸੀ ਤੇ ਇਹਨੇ ਮਹਾਰਾਜ ਨੂੰ ਆਮੰਤ੍ਰਿਤ ਕੀਤਾ ਤੇ ਸੱਚੇ ਪਾਤਸ਼ਾਹ ਮਹਾਰਾਜ ਚਲੇ ਗਏ। ਉਹਨਾਂ ਸਰਾਧ ਤਾਂ ਕੀ ਖਾਣਾ ਸੀ, ਮਹਾਰਾਜ ਕਹਿੰਦੇ ਕਾਹਦੇ ਨਹੀਂ ਕੀਤਾ ਹੀ। ਚਲੋ ਉੱਥੇ ਬਘਿਆੜ ਦੀ ਸਾਖੀ ਵੀ ਹੈ, ਕਹਿਣ ਲੱਗਾ ਜੀ ਆਪਣੇ ਪਿਤਾ ਜੀ ਨੂੰ ਭੋਜਨ ਸਾਰਾ ਭੇਜਣਾ, ਇਹ ਖੀਰ ਇਹ ਪੂੜੇ ਇਹ ਸਭ ਕੁਝ, ਤੇ ਜਿਵੇਂ ਆਪਣੇ ਬੰਦੇ ਵੀ ਅੱਜ ਕੱਲ੍ਹ ਕਰਦੇ ਆ, ਜਦੋਂ ਕੋਈ ਮਰ ਜਾਂਦਾ ਉਹ ਬਿਸਤਰੇ ਚੁੱਕੀ ਆਉਂਦਾ, ਕੋਈ ਕੰਬਲ ਚੁੱਕੀ ਆਉਂਦਾ, ਕੋਈ ਇੰਡੀਆ ਵਿੱਚ ਤੇ ਬੰਦਾ ਐਨਕ ਤੇ ਖੂੰਡੀ ਨਾਲ ਚੱਪਲਾਂ ਵੀ ਚੁੱਕੀ ਆਉਂਦਾ ਨਵੀਆਂ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਜੇ ਕਿਸੇ ਨੂੰ ਅੱਗੇ ਕੁਝ ਪਹੁੰਚਾਉਣਾ ਹੈ ਨਾ, ਸੁਰਤ ਟਿਕਾ ਕੇ ਉਹਦੇ ਲਈ ਗੁਰਬਾਣੀ ਦਾ ਪਾਠ ਕਰੋ, ਸ਼ਬਦ ਹੀ ਅੱਗੇ ਜਾਂਦਾ ਹੈ, ਸੂਖਸ਼ਮਤਾ ਨੇ ਅੱਗੇ ਜਾਣਾ। ਮਹਾਰਾਜ ਕਹਿੰਦਾ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਉਹਨੇ ਕਿਹਾ ਸਭ ਕੁਝ ਅੱਗੇ ਜਾਣਾ। ਮਹਾਰਾਜ ਕਹਿੰਦੇ ਆ ਤੇ ਗੱਲ ਬੜੀ ਨਵੀਂ ਦੱਸੀ ਵੀ ਦੁਨੀ ਚੰਦ ਅੱਗੇ ਜਾਣਾ, ਕਹਿੰਦਾ ਬਿਲਕੁਲ। ਮਹਾਰਾਜ ਨੇ ਕਿਹਾ ਆ ਝੰਡੇ ਕਾਹਦੇ ਨੇ ਤੇਰੇ ਘਰ ਉੱਤੇ ਨੇ, ਕਰੋੜੀਆ ਕੇ ਕਹਿੰਦੇ ਲੱਖਪਤੀਆ। ਉਹ ਕਹਿੰਦਾ ਮਹਾਰਾਜ ਜਿੰਨਾ ਜਿੰਨੇ ਲੱਖ ਹੋਵੇ, ਕੁਝ ਕੁ ਕਹਿੰਦੇ ਆ ਕਰੋੜੀਆ ਕਰੋੜ, ਇਹ ਝੰਡੇ ਦੱਸ ਦਿਆ, ਇਹ ਇੰਨੀ ਇੰਨਾ ਰੁਪਈਆ ਇਹਦੇ ਕੋਲ ਹੈ। ਮਹਾਰਾਜ ਕਹਿੰਦੇ ਦੁਨੀ ਚੰਦਾ ਤੇਰਾ ਤੇ ਕੰਮ ਸੌਖਾ, ਆ ਮੇਰੀ ਇੱਕ ਸੂਈ ਲੈ ਲੈ, ਕਿਉਂਕਿ ਉਹਨੂੰ ਬੜਾ ਮਾਣ ਸੀ, ਸਭ ਕੁਝ ਮੇਰਾ, ਇਹ ਮੈਂ ਬਾਪੂ ਲਈ ਸਭ ਕੁਝ ਕੀਤਾ। ਹਜ਼ੂਰ ਨੇ ਕਿਹਾ ਸੂਈ ਲੈ ਲੈ ਜੀ, ਇਹ ਕੀ ਕਰਾਂ। ਕਹਿਣ ਲੱਗੇ ਤੇਰੀ ਵਾਹ ਵਾਹ ਚੱਲਦੀ ਹੈ ਨਾ, ਇਹ ਸੂਈ ਮੈਂ ਤੈਨੂੰ ਰੱਬ ਦੀ ਦਰਗਾਹ ਜਾ ਕੇ ਤੇਰੇ ਤੋਂ ਲੈ ਲਾਂਗਾ। ਕਹਿੰਦਾ ਇਹ ਕਿਹੜੀ ਗੱਲ ਹੈ, ਕਿਉਂਕਿ ਉਹਦੇ ਅੰਦਰ ਇਹ ਭਰਮ ਬਿਠਾਇਆ ਹੋਇਆ ਸੀ ਉਸ ਵਕਤ ਦੇ ਬ੍ਰਾਹਮਣ ਸਿਸਟਮ ਨੇ ਵੀ ਜੋ ਕੋਈ ਤੂੰ ਸਾਨੂੰ ਦੇਗਾ ਅੱਗੇ ਜਾਣਾ ਹੈ। ਜਦੋਂ ਉਹਦੀ ਸਾਈਕੀ ਉਹ ਜੀ ਬਣੀ ਪਈ, ਉਹਨੇ ਕਿਹਾ ਜੀ ਲਓ ਆ ਫੜੋ ਸੂਈ, ਲੈ ਗਿਆ ਘਰ। ਤੇ ਮਹਾਰਾਜ ਜਦੋਂ ਇਹ ਘਰ ਗਿਆ, ਉੱਥੇ ਸਨ ਸਤਿਗੁਰੂ ਲਾਹੌਰ ਹੀ, ਇਹਨੇ ਘਰ ਵਾਲੇ ਨੂੰ ਕਿਹਾ ਸ਼ੇਖੀ ਮਾਰ ਕੇ, ਕਹਿੰਦਾ ਦਰਵੇਸ਼ ਆਇਆ ਬਾਬਾ ਸੰਤ ਆਇਆ, ਉਹਨੇ ਸੂਈ ਦਿੱਤੀ ਏ, ਜਦੋਂ ਮੈਂ ਮਰਨ ਵਾਲਾ ਹੋਵਾਂਗਾ ਨਾ ਮੈਨੂੰ ਸੂਈ ਪਕੜਾ ਦੀ, ਮੈਂ ਅੱਗੇ ਲਿਜਾਣੀ। ਉਹਨੇ ਦੋਵਾਂ ਹੱਥਾਂ ਨਾਲ ਮੱਥਾ ਫੜ ਲਿਆ, ਕਹਿੰਦੀ ਹੇ ਮੇਰੇ ਪਤੀ ਮੈਂ ਅਦਬ ਤੇਰਾ ਕਰਨੀ ਆ, ਕਿਹਨਾਂ ਨਾਲ ਵਾਅਦੇ ਕਰਕੇ ਤੁਰ ਕੇ ਆ ਗਿਆ। ਉਹ ਕਹਿੰਦਾ ਸੰਤ ਆਇਆ, ਉਹਨੇ ਕਿਹਾ, ਕਹਿਣ ਲੱਗੀ ਆ ਮੇਰਾ ਤੇਰਾ ਜੋ ਕੁਝ ਹੈ ਇਹ ਸਰੀਰ ਨੇ ਅੱਗੇ ਜਾਣਾ, ਸਾਡੇ ਪਿਤਾ ਜੀ ਸਾਡੇ ਬਜ਼ੁਰਗ ਚੜ੍ਹਾਈ ਕਰ ਗਏ, ਉਹ ਖੱਫਣ ਵੀ ਸੜ ਗਿਆ, ਇਹ ਅੱਗੇ ਨਹੀਂ ਜਾਣਾ। ਉਹਨੂੰ ਰਾਤ ਨੀਂਦ ਨਾ ਪਈ, ਸਵੇਰੇ ਆ ਗਿਆ। ਮਹਾਰਾਜ ਜੀ ਨੂੰ ਸੂਈ ਦੇ ਕੇ ਕਹਿੰਦਾ ਕਿ ਸੰਤ ਜੀ ਇਹ ਵਾਪਸ ਨਹੀਂ, ਇਹ ਵਾਪਸ ਲੈ ਲਓ, ਮੈਂ ਵਾਅਦਾ ਨਹੀਂ ਪੂਰਾ ਕਰ ਸਕਦਾ, ਅੱਗੇ ਨਹੀਂ ਜਾਣੀ। ਹਜ਼ੂਰ ਕਹਿੰਦੇ ਨੇ ਕਿਉਂ? ਕਹਿੰਦਾ ਤੁਸੀਂ ਸਿਆਣੇ ਬਾਣੇ ਹੋ, ਇਹ ਤਾਂ ਸਰੀਰ ਨੂੰ ਅੱਗ ਲੱਗ ਜਾਣੀ, ਇਹ ਸੜ ਜਾਣਾ, ਸੂਈ ਕਿੱਥੇ ਜਾਏਗੀ? ਹਜ਼ੂਰ ਕਹਿਣ ਲੱਗੇ ਮੈਂ ਤਾਂ ਸਿਆਣਾ ਬਿਆਣਾ ਹੈ ਤੇ ਤੈਨੂੰ ਵੀ ਸਿਆਣਾ ਹੀ ਬਣਾਉਣਾ ਹੈ, ਪਤਾ ਮੈਨੂੰ ਵੀ ਸੂਈ ਕੋਈ ਨਹੀਂ ਜਾਣੀ। ਤੇ ਕਹਿੰਦਾ ਦਿੱਤੀ ਕਿਉਂ? ਕਹਿਣ ਲੱਗੇ ਬਸ ਮੈਂ ਤੈਨੂੰ ਇਹੀ ਦੱਸਣ ਆਇਆ, ਜੇ ਤੈਨੂੰ ਰੱਬ ਨੇ ਸੋਝੀ ਦਿੱਤੀ ਹੈ ਸੂਈ ਨਹੀਂ ਜਾਣੀ, ਤੇ ਜੋ ਕੋਈ ਤੂੰ ਇਕੱਠਾ ਕਰੀ ਬੈਠਾ ਲੋਕਾਂ ਨੇ ਠੱਗੀਆਂ ਮਾਰ ਮਾਰ ਕੇ, ਸੂਈ ਜਿਣਾ ਅੱਗੇ ਨਹੀਂ ਜਾਣਾ। ਸ਼ਬਦ ਸੁਣਿਆ, ਸੂਈ ਦਿੱਤੀ ਹੈ ਸੂਈ ਨਹੀਂ ਜਾਣੀ, ਆ ਝੰਡੇ ਏਡੇ ਵੱਡੇ ਗੱਡੀ ਫਿਰਨੇ, ਸੂਈ ਜਿੰਨਾ ਤੇਰੇ ਨਾਲ ਨਹੀਂ ਜਾਣਾ। ਸੋਚੀ ਪੈ ਗਿਆ ਹਜ਼ੂਰ ਦੇ ਚਰਨ ਪਕੜ ਲੈ। ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਹੁੰਦੇ ਸਨ ਸੂਈ ਦੋ ਹੀ ਕੰਮ ਕਰਦੀ ਹੈ, ਇਹਦੇ ਦੋ ਸਿਰੇ ਨੇ, ਇੱਕ ਪਾਸਿਓਂ ਤਿੱਖੀ ਹੈ ਨੋਕ, ਪਿੱਛੇ ਦੇ ਸ਼ੇਖ ਹੈ। ਜਦੋਂ ਅੱਗੇ ਤੁਰਦੀ ਏ ਸੱਚੀ ਮੁੱਚੀ ਰਾਹ ਬਣਾਈ ਜਾਂਦੀ ਹੈ, ਤੇ ਪਿਛਲਾ ਧਾਗਾ ਜਿਹੜਾ ਉਹ ਰਾਹ ਬਣਾਏ ਰਾਹੀਂ ਸੀਤੇ ਹੋਏ ਨੂੰ ਜੋੜੀ ਜਾਂਦਾ, ਸੀ ਜਾਂਦਾ। ਕਹਿੰਦਾ ਗੁਰੂ ਨਾਨਕ ਨੇ ਸੂਈ ਨਹੀਂ ਦਿੱਤੀ, ਉਹਨੇ ਸ਼ਬਦ ਦੀ ਸੂਈ ਨਾਲ ਇਹਨੂੰ ਸੁਚੇਤ ਕਰ ਦਿੱਤਾ, ਚੁਬੋ ਦਿੱਤੀ ਇਹਨੂੰ, ਸਿਰਾ ਚੁਬੋਇਆ ਵੀ ਬੰਦਾ ਬਣ। ਕਹਿੰਦਾ ਅਗਲਾ ਸਿਰਾ ਇੰਨਾ ਤਿੱਖਾ ਸੀ ਬਾਬੇ ਦੇ ਬੋਲ ਦਾ, ਤੇ ਉਂਝ ਸੂਈ ਬੜਾ ਫਰੀਦ ਨੂੰ ਕਿਸੇ ਨੇ ਸੋਨੇ ਦੀ ਖੈਂਚੀ ਦਿੱਤੀ, ਤੇ ਜਦੋਂ ਫੜਾਉਣ ਲੱਗਾ ਉਹ ਹੱਸ ਪਏ, ਕਹਿਣ ਲੱਗੇ ਜੇ ਕੁਝ ਲੈ ਕੇ ਆਇਆ ਸੈਂ, ਦਰਵੇਸ਼ਾਂ ਨੂੰ ਕੈਂਚੀਆਂ ਨਹੀਂ ਦੇਈਦੀਆਂ, ਦਰਵੇਸ਼ਾਂ ਨੂੰ ਸੂਈ ਦੀਆਂ ਸੂਈਆਂ ਦੇਈਦੀਆਂ ਹੁੰਦੀਆਂ, ਕੈਂਚੀ ਕੱਟਦੀ ਹੈ ਸੂਈ ਜੋੜਦੀ ਹੈ। ਹਜ਼ੂਰ ਨੇ ਸੂਈ ਦਿੱਤੀ, ਉਹਨੇ ਸੂਈ ਨੇ ਸੱਚੀ ਮੁੱਚੀ ਇਹਨੂੰ ਸੁਪਨੇ ਚ ਸੁੱਤੇ ਨੂੰ ਜਗਾ ਦਿੱਤਾ ਤਿੱਖੇ ਪਾਸੇ ਨੇ, ਤੇ ਇਹ ਨਹੀਂ ਜਗਾ ਕੇ ਕਹਿ ਦਿੱਤਾ ਤੇਰਾ ਸਭ ਕੁਝ ਝੂਠਾ। ਉਹਨੇ ਚਰਨ ਪਕੜੇ, ਗੁਰੂ ਨੇ ਸ਼ਬਦ ਦਾ ਧਾਗਾ ਪਾ ਕੇ ਦੁਨੀ ਨੂੰ ਦੀਨ ਨਾਲ ਬੰਨ ਕੇ ਰੱਖ ਦਿੱਤਾ। ਕਹਿਣ ਲੱਗੇ ਅੱਜ ਸੀ ਦਿੱਤਾ ਖੂਨ ਨਹੀਂ ਪਾਟੇਗਾ ਕਦੀ, ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੇ। ਸਤਿਗੁਰੂ ਕਹਿੰਦੇ ਨੇ ਬੰਦਿਆ ਤੂੰ ਸਮਝ ਓਏ ਕਿ ਆ ਜੋ ਕੋਈ ਤੂੰ ਦੇਖ ਰਿਹਾ ਸਿਰਫ ਰੇਤ ਦੀ ਕੰਧ ਹੀ। ਫਿਰ ਬੇਨਤੀ ਹੈ ਕਿ ਹਜ਼ੂਰ ਨੇ ਫਰਮਾਇਆ ਕਿ ਦੇਖੋ ਭਾਈ ਬਾਹਰੂ ਪੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁੱਖ ਮਾਇਆ ਕਿ ਜਿਵੇਂ ਰੇਤ ਦੀ ਕੰਧ ਇਸੇ ਤਰ੍ਹਾਂ ਆ ਜਾਣੇ ਨੇ ਸਾਰੇ, ਤੈਸੇ ਇਹ ਸੁੱਖ ਮਾਇਆ ਕਿ ਉਰਜਿਓ ਕਹਾਂ ਗਵਾਰ, ਇੱਥੇ ਪਾਠ ਨਾਸ ਕੀ ਕਰਾਂਗੇ ਕਹਾਂ ਕਿੱਥੇ, ਤੂੰ ਕਿੱਥੇ ਉਰਜਿਆ ਪਿਆ ਬੰਦਿਆ। ਹੁਣ ਅਗਲੀ ਗੱਲ, ਇੰਨੀਆਂ ਗੱਲਾਂ ਕਰਕੇ ਨਾ ਜੀ, ਆ ਜੇ ਗੁਰੂ ਗ੍ਰੰਥ ਸਾਹਿਬ ਦੀ ਚੜ੍ਹਦੀ ਕਲਾ, ਚਲੋ ਉਂਝ ਸਾਰੇ ਸੀ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਪਰ ਚੇਤੇ ਰੱਖਿਓ ਚੜ੍ਹਦੀ ਕਲਾ ਸਿਰਫ ਸੁਰਤ ਦੀ ਅਡੋਲਤਾ ਦਾ ਨਾਮ ਹੈ, ਕੱਲਾ ਉੱਚੀ ਬੋਲਣ ਨਾਲ ਚੜ੍ਹਦੀ ਕਲਾ ਨਹੀਂ। ਇੱਥੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਇੰਨੀ ਗੱਲ ਕਰਕੇ ਕਹਿਣ ਲੱਗੇ ਅਜੂ ਸਮਝ, ਕਮਾਲ ਕਰ ਦਿੱਤੀ ਅਜੂ ਸਮਝ, ਇਹਦਾ ਮਤਲਬ ਜਿਹੜੀ ਗੱਲ ਕੱਲ ਕਹੀ ਨਾ ਉਹ ਅੱਜ ਫਿਰ ਕਹਿੰਦੇ ਪਿਆ, ਇਹ ਸ਼ਬਦ ਤੁਸੀਂ 10 ਸਾਲ ਪਹਿਲਾਂ ਪੜਿਆ ਉਦਨ ਵੀ ਕਹਿ ਰਹੇ ਸਨ ਅਜੂ ਸਮਝ, ਤੇ ਅੱਜ ਪੜਿਆ ਅੱਜ ਵੀ ਕਹਿੰਦੇ ਅਜੂ ਸਮਝੋ। ਏਦੋ ਵੱਡਾ ਮੁਰਸ਼ਦ ਕਿਹੜਾ ਮਿਲੇਗਾ ਕਹੇਗਾ ਚੱਲ ਜਿੰਨਾ ਸਮਾਂ ਵੇਸਟ ਹੋ ਗਿਆ ਗੋਲੀ ਮਾਰ, ਸਿੱਧੀ ਜਟਕੀ ਗੱਲ, ਜਿਹੜਾ ਖੂਨ ਹੈ ਬਸ ਇਹ ਸਾਂਭ ਲੈ। ਅਜੂ ਸਮਝ ਕੱਚ ਵਿਗੜਿਓ ਨਾ ਹੀ, ਇਹ ਹੈ ਚੜ੍ਹਦੀ ਕਲਾ, ਪੋਜ਼ਿਟਿਵ ਲੈ ਕੇ ਚੱਲਣਾ, ਤੇਰਾ ਕੁਛ ਨਹੀਂ ਵਿਗੜਿਆ, ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਅਜੂ ਸਮਝ ਕੱਚ ਵਿਗੜਿਓ ਨਾ ਹੀ, ਕੀ ਕਰ ਜੀ ਭੱਜ ਲੇ ਨਾਮ ਮੁਰਾਰ, ਤੂੰ ਮੁਰਾਰੀ ਦਾ ਨਾਮ, ਮੁਰਾਰੀ ਦਾ ਇਹ ਸ਼ਬਦ ਵੈਸੇ ਕਿਰਤਮ ਨਾਮ ਹੈ ਜੀ, ਮੁਰ ਦੈਂਤ ਨੂੰ ਮਾਰਨ ਕਰਕੇ ਬਣੇ। ਅਜੂ ਸਮਝ ਕੱਚ ਵਿਗੜਿਓ ਨਾ ਹੀ, ਭੱਜ ਲੇ ਨਾਮ ਮੁਰਾਰ, ਪਰਮਾਤਮਾ ਦੇ ਨਾਮ ਨੂੰ ਜਪ ਲਓ ਕੁਝ ਨਹੀਂ ਵਿਗੜਿਆ। ਅੱਜ ਮਨਸ ਵੀ ਜੇ ਮੰਨ ਲਓ ਬੰਦੇ ਦੇ ਸਾਹ ਹੀ ਦੋ ਰਹਿ ਜਾਣ ਫਿਰ ਉੱਥੇ ਕੀ ਕਰਾਂਗੇ, ਵੀ ਫਿਰ ਹੀ ਮਾਰੇ ਕਹਿਣਗੇ ਜੋ, ਹਾਂ ਮਨ ਚ ਆਇਆ ਬਿਲਕੁਲ ਉਦੋਂ ਕਹਿਣਗੇ ਜੋ। ਦੇਖੋ ਇੱਕ ਪਾਸੇ ਬਾਬਾ ਸਾਹਿਬ ਕਹਿੰਦੇ ਆ ਫਰੀਦ ਜੀ ਕਿ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ, ਸਾਰੀ ਉਮਰ ਲੱਗ ਗਈ ਕਹਿੰਦਾ ਅਜੇ ਨਹੀਂ ਆਇਆ, ਤੇ ਫਿਰ ਇਹ ਤੇ ਉਦਾਸਤਾ ਲੱਗੇਗੀ ਨਾ ਸਾਰੀ ਲੰਘ ਗਈ। ਅੱਗੇ ਫਿਰ ਕਹਿੰਦੇ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂ ਫਿਰ ਦੇਖਣ ਕੀ ਆਸ, ਨਹੀਂ ਆਇਆ ਪਰ ਆਖਰੀ ਸਾਹ ਤੱਕ ਵੀ ਡੇਲੇ ਨਾ ਬਾਹਰ ਕੱਢੀ, ਮੈਨੂੰ ਆਸ ਆਵੇਗਾ ਜ਼ਰੂਰ। ਅਜੂ ਸਮਝ, ਹੁਣ ਅਜੂ ਸਮਝ ਦੇ ਅਰਥ ਸੌਖੇ ਸਮਝਣ ਲਈ ਹੈ, ਇੱਕ ਅਸੀਂ ਬਾਲਟੀ ਲਟਕਾਈ ਹੋਵੇ ਖੂਹ ਚ, ਲੱਜ ਬੰਨ ਕੇ, ਲਾਂ ਬੰਨ ਕੇ, ਰੱਸਾ ਬੰਨ ਕੇ, ਰਜੂ ਬੰਨ ਕੇ, ਉਹ ਬਾਲਟੀ ਪਾਣੀ ਸਾਰੀ ਲੱਜ ਵੀ ਪਾਣੀ ਚ ਗਈ, ਤੇ ਜਿਹੜਾ ਰੱਸਾ ਹੈ ਨਾ ਸਾਡੇ ਹੱਥ ਰਹਿ ਗਿਆ ਸਿਰਫ 2 ਫੁੱਟ, 2 ਫੁੱਟ ਕੀ 2 ਗਿੱਠਾਂ ਰਹਿ ਗਿਆ। ਹੁਣ ਬੰਦਾ ਜਦੋਂ ਵੇਖੇਗਾ ਸੋਚੇਗਾ ਇਹ ਕੀ ਕਰੇਗਾ, ਸਾਰੀ ਲੱਜ ਖੂਹ ਚ ਨਿਕਲ ਗਈ, 2 ਹੱਥ ਇਹਦੇ ਚ ਰਹਿ ਗਈ, ਸਿਆਣਾ ਬੰਦਾ ਕਹੇਗਾ ਕੋਈ ਗੱਲ ਨਹੀਂ, ਆਹ ਦੋ ਹੱਥ ਨਾ ਛੱਡੀ, ਇਹ ਭਾਵੇਂ ਲੱਜ 100 ਫੁੱਟ ਥੱਲੇ ਗਈ ਏ, ਬਾਲਟੀ ਡੁੱਬੀ ਹੋਈ ਹੈ, ਆਹ ਦੋ ਹੱਥ ਹੀ ਤੂੰ ਸਾਂਭ ਲੈ, ਬਸ ਇਹ ਦੋ ਹੱਥ ਨਾ ਛੱਡੀ, ਪੂਰੀ ਦੀ ਪੂਰੀ ਬਾਲਟੀ ਭਰ ਕੇ ਬਾਹਰ ਆ ਜਾਏਗੀ, ਤੇਰੀ ਸਾਰੀ ਜ਼ਿੰਦਗੀ ਲੰਘ ਗਈ ਹੈ ਬੰਦਿਆ, ਛੱਡ ਪਰਾਂ, ਲੱਜ ਪਾਣੀ ਚ ਡਿੱਗ ਪਈ ਹੈ, ਜਿਹੜੇ ਦੋ ਸਾਹ ਰਹਿ ਗਏ ਨੇ ਇਹ ਨਾ ਛੱਡੀ ਹੁਣ, ਇਹ ਬਾਲਟੀ ਨੂੰ ਖਿੱਚ ਲਿਆਉਣਗੇ ਬਾਹਰ। ਸਿਰਫ ਇੱਕ ਉਦਾਹਰਨ ਹੈ, ਅਜੂ ਸਮਝ, ਕੱਚ ਵਿਗੜਿਓ ਨਾ ਹਿਨ, ਕੁਛ ਨਹੀਂ ਵਿਗੜਿਆ, ਏਡੀ ਵੱਡੀ, ਮੈਂ ਹੁਣ ਸਾਡੇ ਵਰਗਾ ਕਿਉਂ ਦਾ ਨਹੀਂ, ਤੇਰਾ ਤੇ ਇਲਾਜ ਹੀ ਕੋਈ ਨਹੀਂ ਰਹਿ ਗਿਆ, ਜਿੰਨੇ ਤੂੰ ਪਾਪ ਕਰਨੇ ਤੂੰ ਮਰ ਜਾਣਾ, ਤੈਨੂੰ ਤੇ ਜੰਮ ਮਾਰਨਗੇ। ਵਾਹ ਵਾਹ, ਗੁਰੂ ਤੇਗ ਬਹਾਦਰ ਕਹਿੰਦਾ ਛੱਡ ਪਰਾਂ, ਕੁਝ ਨਹੀਂ ਵਿਗੜਿਆ, ਉੱਠ ਤਗੜਾ ਹੋ, ਹੁਣੀ ਚੱਲ, ਅਗਾਂਹ ਕੁ ਤਰੰਗ ਪਿਛਾਂ ਫੇਰ ਨਾ ਮੋਢੜਾ, ਅਗਾਂਹ ਨੂੰ ਤੁਰ, ਬੈਕ ਨਾ ਵੇਖ ਕੀ ਤੇਰੇ ਨਾਲ ਵਾਪਰਿਆ ਹੈ, ਕੰਡਾ ਤੈਨੂੰ ਉੱਥੇ ਚੁੱਭਿਆ, ਸੱਟ ਪਰਾਂ ਕੰਡੇ ਨੂੰ ਬਾਹਰ ਮਾਰ, ਤੂੰ ਅਗਾਂਹ ਤੁਰੂਣ। ਸੱਚਾ ਪਾਤਸ਼ਾਹ ਕਹਿੰਦਾ ਅਜੂ ਸਮਝ। ਇੱਕ ਭਾਈ ਨੰਦ ਲਾਲ ਇਹ ਜ਼ਿਕਰ ਕੀਤਾ ਸੀ ਦਰਬਾਰੀ ਰਤਨ ਦਾ, ਇਹ ਨਹੀਂ ਕਿ ਮੈਂ ਕੋਈ ਚੋਖੀ ਨੌਲੇਜ ਦੇਣ ਆਇਆ, ਮੇਰੀ ਇੱਛਾ ਹੈ ਕਿ ਜਿੰਨੀ ਕੁ ਸਮਝ ਪਏ ਮੈਂ ਇਮਾਨਦਾਰੀ ਨਾਲ ਇਹਦੀ ਸੇਵਾ ਕਰ ਸਕਾਂ। ਇੱਕ ਦਿਨ ਸੱਜਣ ਕਹਿ ਰਹੇ ਸਨ, ਭਾਈ ਨੰਦ ਲਾਲ ਗੋਵਾ ਕਹਿੰਦੇ ਆ, ਇੱਕ ਦਿਹਾੜੇ ਸਤਿਗੁਰੂ ਪਾਸੋਂ ਪ੍ਰੇਮ ਸੁਰਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ, ਖਰਕੀ ਭਗਤ ਨਾ ਕੀਤੀ, ਭਾਏ ਅਸਾਡੀ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਸਾਰੀ ਉਮਰ ਗੁਨਾਹੀ ਬੀਤੀ, ਖਰਕੀ ਭਗਤ ਨਾ ਕੀਤੀ, ਆਗੇ ਸੁਧਰ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਬੀਤੀ। ਇਹ ਗੱਲ ਯਾਦ ਰੱਖਿਓ, ਇਹ ਰਚਨਾ ਭਾਈ ਨੰਦ ਲਾਲ ਗੋਇਆ ਦੀ ਨਹੀਂ, ਜਿਹੜੀ ਇਹ ਹੈ, ਇਹ ਨੰਦ ਲਾਲ ਗੁਰੂ ਸਾਹਿਬ ਦਾ ਇੱਕ ਹੋਰ ਕਵੀ ਹੋਇਆ, ਇਹ ਬ੍ਰਾਹਮਣ ਸਨ ਜੀ, ਦੋ ਭਰਾ ਸਨ, ਪਿੰਡੀ ਲਾਲ ਤੇ ਨੰਦ ਲਾਲ, ਨਾਂ ਉਹਦਾ ਵੀ ਨੰਦ ਲਾਲ। ਭਾਈ ਨੰਦ ਲਾਲ ਜੀ ਗੋਇਆ ਨੇ, ਜਿਹੜੇ ਫਾਰਸੀ ਦੇ ਸ਼ਾਇਰ ਨੇ, ਇਹ ਨੰਦ ਲਾਲ ਦੂਸਰਾ ਹੈ, ਇਸ ਕਰਕੇ ਜਦੋਂ ਨੰਦ ਲਾਲ ਆਉਂਦਾ ਨਾ, ਸਮਝਣੇ ਵੀ ਭਾਈ ਨੰਦ ਲਾਲ ਸਾਹਿਬ ਗੋਆ ਨਹੀਂ, ਉਹ ਨਹੀਂ। ਇਸ ਵਿੱਚ ਉਹਨੇ ਦੇਖੋ ਕਿੱਡੀ ਵੱਡੀ ਗੱਲ ਕਹੀ, ਪੰਜਾਬੀ ਦੀਆਂ 17 ਨੇ, ਇੱਕ ਦਿਹਾੜੇ ਸਤਿਗੁਰ ਪਾਸੋਂ ਅਸਾਂ ਪ੍ਰੇਮ ਸੁਰਾਹੀ ਪੀਤੀ, ਸਿੱਧੇ ਸੁਰਾਹੀ ਵਿੱਚ ਪਾਉਂਦੇ ਆ, ਵੈਸੇ ਪਾਣੀ ਪਾਇਆ ਜਾਂਦਾ ਸਰਾਈ ਚ, ਲੋਕ ਸ਼ਰਬਤ ਨਸ਼ੇ ਹੀ ਪਾਉਂਦੇ ਆ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨਾਲ ਪ੍ਰੇਮਾ ਭਗਤੀ ਦੀ ਸੁਰਾਹੀ ਭਰ ਕੇ ਬੈਠਾ। ਲੋਕੋ ਤੁਸੀਂ ਦੇਖੋ ਤਾਂ ਸਹੀ, ਤੇ ਅੱਜ ਵੀ ਅਸੀਂ ਗੱਲ ਕਰ ਰਹੇ ਸੀ ਵੀ ਜੀ ਫਲਾਣੇ ਬੰਦਿਆਂ ਕੋਲ, ਫਲਾਣੀ ਕੌਮ ਕੋਲ ਇੰਨਾ ਪੈਸਾ, ਇਹ ਸਿੱਖ ਕਿਵੇਂ ਕਰ ਲੈਂਦੇ ਆ 2%। ਮੈਂ ਕਹਿੰਦਾ ਪੈਸਾ ਤੁਹਾਡੇ ਕੋਲ ਅਰਬਾਂ ਹੋਵੇਗਾ, ਪਰ ਤੁਹਾਡੇ ਕੋਲ ਗੁਰੂ ਨਾਨਕ ਵਾਲੀ ਬਖਸ਼ੀਸ਼ ਨਹੀਂ ਹੈਗੀ, ਜਿਹੜੀ ਦਿਸਦੀ ਨਹੀਂ। ਤੁਹਾਡਾ ਘਰ ਨਾਮ ਹੀ ਹੋਵੇ, ਤੁਸੀਂ ਝੰਡਾ ਲਾ ਕੇ ਬਹਿ ਜਾਓ, ਗੁਰਦੁਆਰਾ ਬਣਾਉਣਾ, ਅਗਲੇ ਸਾਲ ਤੱਕ ਗੁੰਬਦ ਬਣਿਆ ਹੁੰਦਾ। ਮੈਂ ਇਹਨੂੰ ਮੋਸ਼ਨ ਕਰ ਲਈ, ਕੇਵਲ ਉਹ ਬਖਸ਼ਿਸ਼ ਹੈ ਗੁਰੂ ਗੋਬਿੰਦ ਸਿੰਘ ਜੀ ਦੇ। ਜਦੋਂ ਉਹਨਾਂ ਦੀ ਨਦੌਣ ਦੀ ਜੰਗ ਕਿਤੇ ਬਚਿੱਤਰ ਨਾਟਕ ਚ ਪੜਿਓ, ਭੰਗਾਣੀ ਦਾ ਜੰਗ ਦਾ ਬੜਾ ਵੇਰਵਾ ਦਿੱਤਾ, ਉਹ ਪੂਰੀ ਸਹੀ ਜਾਣਕਾਰੀ ਹੈ ਬਚਿੱਤਰ ਨਾਟਕ ਵੀ, ਜਿਹੜੀ ਨਦੌਣ ਦੀ ਜੰਗ, ਇਹ ਜਿੰਨੀਆਂ ਜੰਗਾਂ ਨੇ, ਉਸ ਵਿੱਚ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਮੈਂ ਗੋਲੀਆਂ ਚਲਾਈਆਂ। ਤੁਸੀਂ ਦੇਖੋ ਤੀਰ ਅੰਦਾਜ਼ ਹਮੇਸ਼ਾ ਸੱਜੇ ਹੱਥ ਨੂੰ ਤੰਦੀ ਖਿੱਚ ਕੇ ਤੀਰ ਚਲਾਉਂਦਾ। ਗੁਰੂ ਗੋਬਿੰਦ ਸਿੰਘ ਆਪਣੀ ਲਿਖ ਚ ਲਿਖਦੇ ਆ ਮੈਂ 7 ਤੀਰ ਚਲਾਏ, 4 ਤੀਰ ਮੈਂ ਸੱਜੇ ਹੱਥ ਨਾਲ ਚਲਾਏ ਤੇ 3 ਮੈਂ ਖੱਬੇ ਹੱਥ ਨਾਲ ਚਲਾਏ, ਦੋਨਾਂ ਨੇ ਮਾਰ ਇੱਕੋ ਜਿਹੀ ਨਹੀਂ ਕੀਤੀ। ਜਿੰਨਾ ਸੱਜਾ ਹੱਥ ਚੱਲਦਾ ਸੀ ਗੁਰੂ ਗੋਬਿੰਦ ਸਿੰਘ, ਇੰਨਾ ਖੱਬਾ ਚੱਲਦਾ ਸੀ। ਮੈਂ ਫਿਰ ਬੇਨਤੀ ਕਰਾਂ, ਉਹ ਸ਼ਬਦ ਕੀ ਕਹਿ ਰਿਹਾ ਉਹ ਭਾਈ ਨੰਦ ਲਾਲ? ਦੂਜਾ ਅਜੂ ਸਮਝ, ਕੱਛ ਵਿਗੜਿਓ ਨਾ ਹਿੰਨ, ਕਹਿੰਦਾ ਇੱਕ ਦਿਹਾੜੇ ਸਤਿਗੁਰ ਪਾਸੋਂ ਅਸੀਂ ਪ੍ਰੇਮ ਸੁਰਾਹੀ ਪੀਤੀ, ਉਹ ਭਾਏ ਸਾਡੀ ਲਕੀ ਫਕੀਰੀ ਸੋ ਮਸਤਕ ਧਰ ਲੀਤੀ, ਸਾਡੇ ਭਾਗਾਂ ਚ ਬੰਦਗੀ ਲਿਖੀ ਸੀ ਮਸਥੇ ਰੱਖ ਲਈ, ਸਾਰੀ ਉਮਰ ਗੁਨਾਹੀ ਬੀਤੀ ਖਰਕੀ ਭਗਤ ਨਾ ਕੀਤੀ, ਤੇ ਜਦੋਂ ਗੁਰੂ ਤੋਂ ਪ੍ਰੇਮ ਦੀ ਸੁਰਾਹੀ ਪੀਤੀ, ਮੈਂ ਕਿਹਾ ਜੀ ਮੈਂ ਇੰਨੇ ਬੱਜਰ ਪਾਪ ਕੀਤੇ, ਇੰਨੀਆਂ ਗਲਤੀਆਂ ਕੀਤੀਆਂ, ਇੰਨੇ ਗੁਨਾਹ ਕੀਤੇ, ਕਹਿੰਦਾ ਮੈਨੂੰ ਇਹ ਨਹੀਂ ਉਹਨੇ ਕਿਹਾ ਤੈਨੂੰ ਜੰਮ ਲੁੱਟਣਗੇ। ਗੁਰੂ ਇੱਕੋ ਗੱਲ ਕਹਿੰਦਾ ਆਗੇ ਸੁਧਰ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਗੁਰੂ ਤੇਗ ਬਹਾਦਰ ਕਹਿੰਦਾ ਅਜੂ ਸਮਝ, ਛੱਡ ਦੇ ਕੱਲ ਜਿਹੜੀ ਤੈਨੂੰ ਗੱਲ ਕਹੀ ਸੀ ਉਹਨੂੰ ਛੱਡ, ਮੈਂ ਤੈਨੂੰ ਹੋਰ ਦਿਨ ਦੇਣਾ, ਅੱਜ ਸਮਝ ਜਾ, ਅੱਜ ਸਮਝ, ਸਵੇਰੇ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦੇ, ਸ਼ਾਮ ਨੂੰ ਸੋਹਿਲਾ ਸਾਹਿਬ ਪੜ੍ਹ ਕੇ ਸਮਝ, ਅੱਜ ਹੀ ਸਮਝ। ਸੱਚੀ ਤੁਸੀਂ ਗੁਰਮੁਖੋ ਮੈਂ ਹੋਕਾ ਦੇਣਾ, ਇੱਕ ਵਾਰੀ ਮਹੀਨਾ ਪ੍ਰੈਕਟੀਕਲ ਜੀ ਕੇ ਦੇਖੀਏ, ਪਰ ਕਿਸੇ ਤੋਂ ਪਰਿਭਾਸ਼ਾ ਨਾ ਲਈਏ ਲੋਕ ਮੇਰੇ ਜੀਵਨ ਬਾਰੇ ਕੀ ਵਿਊ ਦੇਣਗੇ, ਕਿਉਂਕਿ ਅੱਜ ਬੰਦਾ ਲੋਕਾਂ ਦੇ ਵਿਊ ਤੇ ਜਿਉਂਦਾ ਹੈ। ਇਸ ਤਰ੍ਹਾਂ ਹੈ ਨਾ ਜੀ, ਲੋਕ ਮੇਰੇ ਬਾਰੇ ਕੀ ਸੋਚਦੇ ਆ, ਇਹ ਸੋਚਣਾ ਸ਼ੁਰੂ ਕਰੀਏ ਵੀ ਜਿਹੜੇ ਮੈਂ ਕਰਮ ਕਰਨਾ ਗੁਰੂ ਮੇਰੇ ਬਾਰੇ ਕੀ ਸੋਚੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆ ਅਜੂ ਸਮਝ, ਹੁਣ ਸਮਝ, ਅਜੂ ਸਮਝ, ਕੱਛ ਵਿਗੜਿਓ ਨਾ। ਰਾਤ ਨੂੰ ਸੌਣ ਲੱਗਿਆਂ ਕਹਿੰਦੇ ਆ ਔਦ ਘਟੈ, ਅਜੂ ਸਮਝ, ਦਿਨ ਸਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ, ਅਜੂ ਸਮਝ, ਕੱਛ ਵਿਗੜਿਓ ਨਾਹਿਨ ਭਜਲੇ ਨਾਮ ਮੁਰਾਰ। ਤੇ ਮਹਾਰਾਜ ਕਹਿੰਦੇ ਮੈਂ ਕੱਲਾ ਨਹੀਂ ਕਹਿੰਦਾ, ਕਹੋ ਨਾਨਕ ਨਿਜ ਮਤ ਸਾਧਨ ਕੋ। ਇੱਥੇ ਨਿਜ ਦਾ ਅਰਥ ਹੈ ਆਪਣਾ ਤਜਰਬਾ, ਮਤ ਦਾ ਅਰਥ ਖਿਆਲ, ਉਹਨਾਂ ਦੇ ਵਿਚਾਰ, ਇੱਥੇ ਜਿਹੜਾ ਸ਼ਬਦ ਸਾਧਨ ਆਇਆ ਨੰਨੀ ਨਾਲੇ ਬਹੁ ਵਚਨ ਹੋ ਗਿਆ। ਇਹਦਾ ਅਰਥ ਹੋ ਗਿਆ ਸਾਧ ਗੁਰਮੁਖ ਮਹਾਂਪੁਰਖ। ਕਹਿੰਦੇ ਨੇ ਮੈਂ ਸਿਰਫ ਇਹ ਨਹੀਂ ਕਹਿ ਰਿਹਾ ਕਿ ਮੈਂ ਤੈਨੂੰ ਕਹਿ ਰਿਹਾ, ਮੈਂ ਤੂੰ ਨਾ ਸਾਰਿਆਂ ਨੂੰ ਪੁੱਛੀ, ਮੈਂ ਸਾਰਿਆਂ ਸਾਧੂਆਂ ਦਾ ਤੱਤ ਤੈਨੂੰ ਕਹਿ ਰਿਹਾ। ਕੋਈ ਵੀ ਬੰਦਗੀ ਵਾਲਾ ਤੈਨੂੰ ਢਹਿੰਦੀ ਕਲਾ ਚ ਨਹੀਂ ਜਾਏਗਾ, ਉਹ ਸਾਰੇ ਕਹਿਣਗੇ ਚਲੋ ਜੂ ਪਿੱਛੇ ਹੋਇਆ ਹੁਣ ਸੁਧਰ ਜਾ, ਹੁਣ ਚੱਲ ਪੋ। ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਏ ਪੁਕਾਰ। ਭਾਖਿਓ ਦਰਤ ਮੈਂ ਬੋਲਿਆ ਹੈ, ਉਹ ਜੋ ਕਹਿ ਰਹੇ ਨੇ ਮੈਂ ਪੁਕਾਰ ਕੇ ਕਹਿ ਰਿਹਾ, ਤੈਨੂੰ ਜ਼ਿੰਦਗੀ ਚ ਕਮਾਲ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਉਹ ਸਾਨੂੰ ਅੱਜ ਦੇ ਸ਼ਬਦ ਛਿੰਨ ਭੰਗਰਤਾ ਸਿਖਾਉਂਦੇ ਆ ਵੀ ਤੁਸੀਂ ਬੰਦੇ ਹੋ ਥੋੜੇ ਸਮੇਂ ਲਈ, ਅਸੀਂ ਵੀ ਉਂਝ ਤਾਂ ਥੋੜਾ ਸਮਾਂ ਵੀ ਲਫ਼ਜ਼ ਨਹੀਂ ਵਰਤਣਾ ਚਾਹੀਦਾ। ਨਾ ਪਾਏਦਾਰ ਜ਼ਿੰਦਗਾਨੀ ਦੁਨੀਆਂ ਇਸ ਕਦਰ, ਹਰ ਸਾਂਸ ਪਰ ਗੁਮਾਂ ਹੈ ਕਿ ਕਹੀਂ ਆਖਰੀ ਨਾ ਹੋ। ਕਹਿੰਦੇ ਜਦੋਂ ਸਾਹ ਬਾਹਰ ਨਿਕਲਦਾ ਸ਼ੱਕ ਜਿਹਾ ਪੈ ਜਾਂਦਾ ਵਾਪਸ ਆਵੇਗਾ ਕਿ ਨਹੀਂ, ਹਰ ਸਾਹ ਤੇ ਭਰੋਸਾ ਨਹੀਂ। ਇਸ ਕਰਕੇ ਯਤਨ ਕਰੀਏ ਜੀ, ਅੰਮ੍ਰਿਤਧਾਰੀ ਹੋਈਏ, ਨਿਤਨੇਮੀ ਹੋਈਏ, ਤੇ ਜਿੰਨੀ ਵੱਧ ਤੋਂ ਵੱਧ ਨੇਮ ਨਿਭਾ ਸਕਦੇ ਹਾਂ ਵੱਧ ਤੋਂ ਵੱਧ ਨੇਮ ਨਿਭਾਈਏ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗਰੀਬ ਨਵਾਜ ਦੁਨੀਆਂ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਭਗਤ ਵਸ਼ਲ ਕਿਰਪਾ ਨਿਧਾਨ ਗਿਆਨ ਦੇ ਮੁਜਸਮੇ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਸ਼ੋਭਿਤ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਓ ਰਸਨਾ ਨੂੰ ਪਵਿੱਤਰ ਕਰੀਏ। ਦਸ਼ਮੇਸ਼ ਪਿਤਾ ਦੁਆਰਾ ਬਖਸ਼ਿਸ਼ ਕੀਤੀ ਦੀ ਫਤਿਹ ਦੀ ਸਾਂਝ ਕਰੀਏ। ਬੜੇ ਪਿਆਰ ਤੇ ਸਤਿਕਾਰ ਨਾਲ ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਅਤਿ ਸਨਮਾਨਯੋਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਨ੍ਹਾਂ ਨੂੰ ਸਚਿਆਰਿਆਂ 'ਚ ਗਿਣਿਆ ਗਿਆ, ਉਸ ਮਹਾਂਪੁਰਖ ਸ਼ੇਖ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਹੈ। ਸਭ ਤੋਂ ਪਹਿਲਾਂ ਮੈਂ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ 'ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਵਾਂ, ਕਿਉਂਕਿ ਜਿਹੜੇ ਸਚਿਆਰੇ ਪਿਆਰੇ ਗੁਰੂ ਵੱਲੋਂ ਅਕਾਲ ਪੁਰਖ ਵੱਲੋਂ ਵਰਸਾਏ ਹੋਏ ਹੁੰਦੇ ਹਨ, ਉਹਨਾਂ ਦੇ ਅੰਦਰੋਂ ਇੱਕ ਇੱਕ ਨਿਕਲਿਆ ਸ਼ਬਦ ਸਾਡੇ ਲਈ ਮਾਰਗ ਦਰਸ਼ਨ ਹੁੰਦਾ। ਅਤੇ ਜਦੋਂ ਅਸੀਂ ਬਾਬਾ ਫਰੀਦ ਜੀ ਦੇ ਜੀਵਨ ਨੂੰ ਵਾਚੀਏ ਤਾਂ ਸਭ ਤੋਂ ਵੱਡਾ ਸਰੋਤ ਸਾਡੇ ਕੋਲ ਇਹ ਹੈ ਉਹਨਾਂ ਦੀ ਬਾਣੀ, ਕਿ ਬਾਬਾ ਫਰੀਦ ਜੀ ਦਾ ਜੀਵਨ ਕੈਸਾ ਹੈ, ਉਹਨਾਂ ਦੀ ਬਾਣੀ ਵਿੱਚੋਂ ਬਾਬੇ ਫਰੀਦ ਜੀ ਦੇ ਜੀਵਨ ਦੀ ਝਲਕ ਪੈਂਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਚਾਹੇ ਭਗਤਾਂ ਦੀ ਬਾਣੀ ਹੈ, ਚਾਹੇ ਗੁਰੂ ਸਾਹਿਬ ਜੀ ਦੀ, ਭੱਟ ਸਾਹਿਬਾਨ ਦੀ ਅਤੇ ਸਿੱਖਾਂ ਦੀ, ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਉਹਨਾਂ ਦੇ ਜੀਵਨ ਦੀ ਝਲਕ ਸਾਡੇ ਸਾਹਮਣੇ ਪੈਂਦੀ ਹੈ। ਉਹਨਾਂ ਦੇ ਜੀਵਨ ਦੇ ਵਿੱਚ ਰੱਬ ਲਈ ਕਿੰਨਾ ਪ੍ਰੇਮ ਹੈ, ਉਹਨਾਂ ਦੇ ਜੀਵਨ ਵਿੱਚ ਕਿੰਨੀ ਸਾਦਗੀ ਹੈ, ਉਹਨਾਂ ਦਾ ਜੀਵਨ ਕਿੰਨਾ ਉੱਚਾ ਸੁੱਚਾ ਆ, ਬਾਣੀ ਦੁਆਰਾ ਉਹਨਾਂ ਦੇ ਜੀਵਨ ਦੀ ਝਲਕ ਸਾਡੇ ਸਾਹਮਣੇ, ਉਹਨਾਂ ਦਾ ਜੀਵਨ ਸਾਡੇ ਸਾਹਮਣੇ ਆ ਜਾਂਦਾ ਆ। ਬਾਬਾ ਫਰੀਦ ਜੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਾਬਾ ਫਰੀਦ ਜੀ ਦਾ ਜਿਹੜਾ ਪ੍ਰਚਲਿਤ ਨਾਮ ਹੈ ਇਤਿਹਾਸ ਅੰਦਰ, ਸ਼ੇਖ ਬਾਬਾ ਫਰੀਦ ਜੀ ਸ਼ਕਰਗੰਜ, ਇਹ ਉਹਨਾਂ ਦਾ ਪ੍ਰਚਲਿਤ ਨਾਮ ਹੈ। ਇਹਨਾਂ ਦਾ ਜਿਹੜਾ ਜਨਮ ਹੈ 1173 ਈਸਵੀ ਨੂੰ ਹੁੰਦਾ, ਚਾਵਲੀ ਮਸਾਇਕਾ ਮੁਲਤਾਨ ਦੇ ਅੰਦਰ ਜੋ ਪਾਕਿਸਤਾਨ ਦੇ ਵਿੱਚ ਆ। ਬਾਬਾ ਫਰੀਦ ਜੀ ਦੇ ਸਤਿਕਾਰਯੋਗ ਪਿਤਾ ਜੀ ਦਾ ਨਾਮ ਸ਼ੇਖ ਜਲਾਲਦੀਨ ਸੁਲੇਮਾਨ ਹੈ। ਇਹਨਾਂ ਦੀ ਅਤਿ ਸਤਮਾਨਯੋਗ ਮਾਤਾ ਦਾ ਨਾਮ ਮਾਤਾ ਮਰੀਅਮ ਜੀ ਹੈ। ਅਤੇ ਜਦੋਂ ਅਸੀਂ ਇਹਨਾਂ ਦੀ ਬਾਣੀ ਦੇ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਚੁੱਭੀ ਮਾਰਦੇ ਹਾਂ, ਝਾਤ ਮਾਰਦੇ ਹਾਂ, ਅਤੇ ਇਹਨਾਂ ਦੇ 130 ਸਲੋਕ ਹਨ, ਜਿਨ੍ਹਾਂ ਵਿੱਚੋਂ 18 ਜਿਹੜੇ ਸਲੋਕ ਹਨ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਨਾਲ ਟਿੱਪਣੀ ਕਰਕੇ ਉਹਨਾਂ ਦੇ ਅਰਥ ਸਪਸ਼ਟ ਕੀਤੇ ਹਨ। 4 ਇਹਨਾਂ ਦੇ ਸ਼ਬਦ ਹਨ, 2 ਸੂਹੀ ਰਾਗ ਅੰਦਰ ਅਤੇ 2 ਆਸਾ ਰਾਗ ਅੰਦਰ। ਜਦੋਂ ਅਸੀਂ ਇਹਨਾਂ ਦੇ ਮੁੱਖ ਉਪਦੇਸ਼ ਨੂੰ ਪੜ੍ਹੀਏ ਕਿ ਬਾਬਾ ਫਰੀਦ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ, ਤੇ ਫਿਰ ਇਹਨਾਂ ਦੀ ਬਾਣੀ ਦੇ ਵਿੱਚੋਂ ਇਹਨਾਂ ਦੇ ਜੀਵਨ ਦਾ ਪਤਾ ਲੱਗਦਾ ਕਿ ਬਾਬਾ ਫਰੀਦ ਜੀ ਦਾ ਜੀਵਨ ਕੈਸਾ ਹੈ। ਸਭ ਤੋਂ ਪਹਿਲਾਂ ਇਹਨਾਂ ਦੀ ਸਿੱਖਿਆ ਦੇ ਵਿੱਚ ਆ ਕਿ ਖਿਮਾ ਦੇ ਜਾਚਕ ਹੋ ਕੇ ਰਹਿਣਾ, ਅਕਾਲ ਪੁਰਖ ਅੱਗੇ ਸਦਾ ਹੀ ਨਿਮਰ ਹੋ ਕੇ ਰਹਿਣਾ, ਕਿਉਂਕਿ ਅੱਜ ਤੱਕਰ ਜਿਹਨੇ ਵੀ ਅਕਾਲ ਪੁਰਖ ਨੂੰ ਪਾਇਆ ਹੈ ਉਹਦੇ ਗੁਣ ਗਾਏ ਹਨ। ਜੇ ਕਿਸੇ ਅੰਦਰ ਨਿਮਰਤਾ ਹੈ ਤਾਂ ਉਹਨੂੰ ਇਹ ਵੱਡੀ ਦਾਤ ਗੁਣਾਂ ਦੀ ਦਾਤ ਮਿਲੀ ਆ। ਜਿਹਦੇ ਅੰਦਰ ਨਿਮਰਤਾ ਨਹੀਂ, ਜਿਹਦੇ ਅੰਦਰ ਖਿਮਾ ਦਾ ਗੁਣ ਨਹੀਂ ਹੈ, ਉਹਨੂੰ ਇਹ ਪਾਵਨ ਦਾਤ ਨਹੀਂ ਮਿਲੀ ਹੈ।
ਉਹਨਾਂ ਦੀ ਬਾਣੀ ਦੇ ਜਦੋਂ ਦਰਸ਼ਨ ਕਰਦੇ ਹਾਂ, ਫਰੀਦਾ ਥਿਓ ਪਵਾਈ ਦੱਬ ਜੇ ਸਾਈਂ ਲੋੜੈ ਸਭ, ਜੇ ਹਰ ਇੱਕ ਦੇ ਅੰਦਰ ਅਕਾਲ ਪੁਰਖ ਦਾ ਰੂਪ ਤੱਕਣਾ ਚਾਹੁੰਦੇ ਹਾਂ ਤੇ ਜਿਹੜੀ ਦੱਬ ਹੁੰਦੀ ਆ ਨਾ, ਜਿਹੜੀ ਪੈਰਾਂ ਦੇ ਥੱਲੇ ਰਹਿੰਦੀ ਹੈ, ਜਿਹਨੂੰ ਘਾਹ ਫੂਸ ਕਿਹਾ ਜਾਂਦਾ, ਜਿਹਨੂੰ ਕਿਹਾ ਜਾਂਦਾ ਜਿਵੇਂ ਇੱਕ ਜਗ੍ਹਾ ਤੇ ਵਾਰ ਵਾਰ ਤੁਰਦੇ ਆ ਘਾਹ ਫੂਸ ਤੇ ਉਹ ਪਗ ਡੰਡੀ ਬਣ ਜਾਂਦੀ, ਰਸਤਾ ਬਣ ਜਾਂਦਾ, ਇਵੇਂ ਆਪਣੇ ਆਪ ਨੂੰ ਗੁਰੂ ਅੱਗੇ ਸੌਂਪ ਦੇਣਾ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਦਾ ਫਰਮਾਨ ਮੈਂ, ਹਸਤੀ ਜਿਉ ਸਿਰ ਜਿਉ ਅੰਕਸ ਹੈ, ਅਹਿਰਨ ਜਿਉ ਸਿਰ ਦੇ, ਮਨਤਨ ਆਗੈ ਰਾਖ ਕੈ ਉਪੀ ਸੇਵ ਕਰੇ। ਸਿੱਲ ਵਾਂਗ ਆਪਣੇ ਆਪ ਨੂੰ, ਔਰ ਜਿਵੇਂ ਹਾਥੀ ਆਪਣੇ ਮੁਹੱਬਤ ਨੂੰ ਆਪਣਾ ਆਪ ਸੌਂਪ ਦਿੰਦਾ, ਉਹਦੇ ਕੁੰਡੇ ਖਾਂਦਾ, ਇਵੇਂ ਜਾ ਕੇ ਬਾਬੇ ਫਰੀਦ ਜੀ ਦਾ ਜੀਵਨ ਹੈ ਕਿ ਉਹਨਾਂ ਦੇ ਅੰਦਰ ਖਿਮਾ ਕੁੱਟ ਕੁੱਟ ਕੇ ਭਰੀ ਹੋਈ ਹੈ, ਉਹਨਾਂ ਦੇ ਅੰਦਰ ਸਬਰ ਸੰਤੋਖ ਦਾ ਗੁਣ ਹੈ, ਜਿਹਨੂੰ ਬਾਣੀ ਦੇ ਵਿੱਚ ਬਿਆਨ ਕੀਤਾ ਗਿਆ, ਸਾਬਰ ਅੰਦਰ ਸਾਬਰੀ ਤਨ ਏਵੇ ਜਾ ਲੇਨ, ਹੋਣ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੇ ਦੇਣ। ਜਿਹੜੇ ਰੱਬ ਦੇ ਦਿਨੇ ਨੇੜੇ ਹੁੰਦੇ ਆ ਉਹ ਉਹਨਾਂ ਹੀ ਦੁਨੀਆਂ ਤੋਂ ਨੂੰ ਭੇਤ ਨਹੀਂ ਦਿੰਦੇ, ਕਿਉਂਕਿ ਇਹ ਜਿਹੜੀ ਦੁਨੀਆ ਆ ਇਹਦੇ ਵਿੱਚ ਹਰ ਇੱਕ ਦਾ ਅੱਡੋ ਅੱਡ ਮਨ ਦਾ ਟਿਕਾ ਆ, ਮਨ ਦੀ ਸੋਚ ਹੈ, ਮਨ ਦੀਆਂ ਇਛਾਵਾਂ ਹਨ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹ ਰੱਬ ਦੇ ਪਿਆਰਿਆਂ ਦੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਆ, ਉਹ ਲੱਭ ਲੱਭ ਕੇ ਰੱਬ ਦੇ ਪਿਆਰਿਆਂ ਨੂੰ ਆਪਣੇ ਦਿਲ ਦੀ ਗੱਲ ਦੱਸਣਗੇ। ਪਰ ਜਿੰਨੀ ਰੱਬ ਦੇ ਨੇੜੇ ਹੋਣਗੇ ਦੁਨੀਆਂ ਤੋਂ ਉਹ ਵਾਲੀ ਜਿਹੜੀ ਅਵਸਥਾ ਉਹਨੂੰ ਲੁਕਾਉਣਗੇ। ਪਰ ਜਦੋਂ ਕੋਈ ਸਿੱਖਿਆਦਾਇਕ ਦੀ ਗੱਲ ਕਰੀਏ ਤਾਂ ਫਿਰ ਉਹਨਾਂ ਦਾ ਜੀਵਨ ਬਾਬੇ ਫਰੀਦ ਜੀ ਦਾ ਪੂਰਾ ਸਾਡੇ ਲਈ ਇੱਕ ਸਿੱਖਿਆ ਦਾ ਸਰੋਤ ਹੈ। ਉਹਨਾਂ ਦੇ ਜੀਵਨ ਦੇ ਵਿੱਚੋਂ ਜਦੋਂ ਅੱਗੇ ਅਸੀਂ ਝਾਤ ਮਾਰਦੇ ਹਾਂ ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਾਦਗੀ ਨੂੰ ਅਪਣਾਇਆ, ਬਾਣੀ ਦੇ ਵਿੱਚੋਂ ਉਹਨਾਂ ਦੇ ਜੀਵਨ ਦੀ ਸਾਦਗੀ ਸਾਡੇ ਸਾਹਮਣੇ ਆਉਂਦੀ ਹੈ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਹਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਬੜੀਆਂ ਛੋਟੀਆਂ ਛੋਟੀਆਂ ਗੱਲਾਂ ਜਿਹਨਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਜ਼ਿੰਦਗੀ ਦੇ ਵਿੱਚ, ਉਹਨਾਂ ਗੱਲਾਂ ਨੂੰ ਵੀ ਬਾਬੇ ਫਰੀਦ ਜੀ ਨੇ ਅਧਿਆਤਮਕ ਪੱਖ ਕਹੀਏ, ਰੱਬ ਦੀ ਨੇੜਤਾ ਵਾਲਾ ਪਾਸਾ ਕਹੀਏ, ਤੇ ਉਹਨਾਂ ਗੱਲਾਂ ਨੂੰ ਸਾਨੂੰ ਚੇਤੇ ਕਰ ਲਈ ਕਿਹਾ ਕਿ ਜਿਹੜੀ ਅਸਲ ਦੇ ਵਿੱਚ ਰੁੱਖੀ ਸੁੱਖੀ ਰੋਟੀ ਖਾ ਕੇ ਤੇ ਠੰਡਾ ਪਾਣੀ ਪੀ ਕੇ ਉਸ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਣਾ, ਇਹ ਉਹਨਾਂ ਦੇ ਜੀਵਨ ਦੀ ਸਾਦਗੀ ਹੈ। ਉਹਦੇ ਵਿੱਚ ਬਾਬੇ ਫਰੀਦ ਜੀ ਦੇ ਜੀਵਨ ਦੀ ਇਹ ਇੱਕ ਝਲਕ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਦਾ ਜੀਵਨ ਬਤੀਤ ਕੀਤਾ ਆ ਤੇ ਅਕਾਲ ਪੁਰਖ ਦੇ ਅੱਗੇ ਇਹੀ ਵਾਰ ਵਾਰ ਅਰਦਾਸਾਂ ਕਰਦੇ ਰਹੇ ਕਿ ਹੇ ਅਕਾਲ ਪੁਰਖ, ਮੈਨੂੰ ਕਿਸੇ ਦੂਜੇ ਦੇ ਦਰਵਾਜ਼ੇ 'ਤੇ ਨਾ ਬਿਠਾਈ, ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਹੋਰ ਇੱਥੇ ਅੱਗੇ ਹੱਥ ਨਾ ਅੱਡਾਂ, ਮੈਂ ਕੇਵਲ ਤੇਰੇ ਅੱਗੇ ਝੁਕਾਂ ਤੇ ਤੇਰੇ ਅੱਗੇ ਝੁੱਕ ਕੇ ਤੇਰੇ ਦਰ ਦਾ ਮੁਰੀਦ ਬਣਿਆ ਰਹਾਂ। ਜਦੋਂ ਅਸੀਂ ਬਾਣੀ ਦੇ ਦਰਸ਼ਨ ਕਰਦੇ ਹਾਂ ਤੇ ਬਾਬੇ ਫਰੀਦ ਜੀ ਨੇ ਇਹ ਗੱਲ ਕਹੀ ਆ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਕਿ ਮੇਰੇ ਮਾਲਕ ਇੱਕ ਮੇਰੇ 'ਤੇ ਤਰਸ ਖਾਈ ਕਿ ਮੈਂ ਕਿਸੇ ਦੂਜੇ ਦੇ ਦਰਵਾਜ਼ੇ 'ਤੇ ਨਾ ਬੈਠਾਂ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜਾ ਭਗਤ ਹੈ ਨਾ, ਭਗਤ ਦੇ ਜੇ ਅਰਥ ਕਰੀਏ, ਭੱਬੇ ਦਾ ਅਰਥ ਹੈ ਭਗਤੀ, ਗੱਗੇ ਦਾ ਅਰਥ ਹੈ ਗਿਆਨ, ਤੇ ਤੱਤੇ ਦਾ ਅਰਥ ਹੈ ਤਿਆਗ। ਤੇ ਭਗਤ ਜਿਹੜਾ ਆ ਉਹ ਅਕਾਲ ਪੁਰਖ ਵਿੱਚ ਚੱਲ ਚੱਲ ਕੇ ਲੀਨ ਹੁੰਦਾ, ਅਵਸਥਾ ਉਹੀ ਹੈ ਜਿਹੜੀ ਗੁਰੂ ਸਾਹਿਬ ਜੀ ਨੇ ਬਾਣੀ 'ਚ ਬਿਆਨ ਕੀਤੀ ਆ। ਪਰ ਇਹ ਭਗਤ ਚੱਲ ਚੱਲ ਕੇ ਅਕਾਲ ਪੁਰਖ ਦੇ ਵਿੱਚ ਲੀਨ ਹੁੰਦਾ, ਚੱਲ ਚੱਲ ਕੇ ਜਿਵੇਂ ਕਹਿ ਲਓ ਕਿ ਜ਼ਿੰਦਗੀ ਦੇ ਵਿੱਚ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ, ਜਾਤਾਂ ਪਾਤਾਂ ਦੇ ਕੋੜ 'ਚੋਂ ਲੰਘਣਾ। ਔਰ ਬੜੇ ਲੋਕ ਐਸੇ ਸੀ ਜਿਹੜੇ ਹੰਕਾਰੀ ਲੋਕ ਭਗਤਾਂ ਨੂੰ ਧੱਕੇ ਮਾਰਦੇ ਆ ਮੰਦਰਾਂ ਦੇ ਵਿੱਚੋਂ, ਪਰ ਭਗਤਾਂ ਨੇ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਸੱਚੀ ਰੱਬ ਦੀ ਇਬਾਦਤ ਕੀਤੀ, ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਦੇ ਵਿੱਚ ਚੁੱਭੀ ਮਾਰਦੇ ਹਾਂ
ਜਦੋਂ ਸਤਿਗੁਰ ਜੀ ਦੀ ਬਾਣੀ ਦਾ ਦਰਸ਼ਨ ਕਰਦੇ ਹਾਂ ਤਾਂ ਫਿਰ ਮਹਾਰਾਜ ਨੇ ਭਗਤਾਂ ਨੂੰ ਬੜਾ ਮਾਣ ਦਿੱਤਾ, ਜਿਹਦੇ ਵਿੱਚ ਸਤਿਗੁਰ ਜੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਨਾ ਤੂੰ ਆਵੇ ਵਸ ਬਹੁਤ ਘਨਾਵਣੇ, ਨਾ ਤੂੰ ਆਵੇ ਵਸ ਵੇਦ ਪੜਾਵਣੇ, ਨਾ ਤੂੰ ਆਵੇ ਵਸ ਤੀਰਥ ਨਹਾਈਐ, ਨਾ ਤੂੰ ਆਵੇ ਵਸ ਧਰਤੀ ਧਾਈਐ, ਨਾ ਤੂੰ ਆਵੇ ਵਸ ਕਿਤੇ ਸਿਆਣਪੈ, ਨਾ ਤੂੰ ਆਵੇ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾ ਤਾਨ ਤੇਰਾ। ਬਾਬਾ ਫਰੀਦ ਜੀ ਸੂਫੀ ਮਤ ਨਾਲ ਸੰਬੰਧਿਤ ਹਨ ਅਤੇ ਸੂਫੀ ਸੰਤ ਜਿੰਨੇ ਵੀ ਹੋਏ ਹਨ ਧੰਨ ਗੁਰੂ ਨਾਨਕ ਦੇ ਘਰ ਵਿੱਚ ਉਹਨਾਂ ਦਾ ਬਹੁਤ ਗੂੜਾ ਸੰਬੰਧ ਹੈ, ਜਿਹਨੂੰ ਕਹੀਏ ਗਹਿਰਾ ਸੰਬੰਧ ਹੈ ਗੁਰੂ ਨਾਨਕ ਦੇ ਘਰ ਦੇ ਨਾਲ। ਜਿਵੇਂ ਸਾਈਂ ਮੀਆਂ ਮੀਰ ਜੀ, ਜਿਹਨਾਂ ਤੋਂ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰਖਵਾਇਆ ਗਿਆ, ਉਹ ਵੀ ਸੂਫੀ ਸੰਤ ਹੋਏ ਹਨ। ਪੀਰ ਭੀਖਣ ਸ਼ਾਹ ਜੀ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਸਾਹਿਬ ਦੀ ਧਰਤੀ 'ਤੇ ਦਰਸ਼ਨ ਕੀਤੇ ਜਾ ਕੇ, ਪੀਰ ਬੁੱਧੂ ਸ਼ਾਹ ਜੀ, ਜਿਨ੍ਹਾਂ ਨੇ ਆਪਣਾ 500 ਮੁਰੀਦ ਅਤੇ ਆਪਣੇ 4 ਪੁੱਤਰ ਸ਼ਹੀਦ ਕਰਾਏ ਜੰਗ ਦੇ ਮੈਦਾਨ ਵਿੱਚ। ਇਸ ਕਰਕੇ ਸੂਫੀਆਂ ਦਾ ਔਰ ਸੂਫੀ ਸੰਤ ਜਿਹੜੇ ਆ ਉਹਨਾਂ ਦੀ ਇੱਕ ਜ਼ਿੰਦਗੀ ਦੀ ਮਰਿਆਦਾ ਬੜੇ ਕਮਾਲ ਦੀ ਹੈ। ਉਹਨਾਂ ਦੀ ਜ਼ਿੰਦਗੀ ਦੀ ਮਰਿਆਦਾ ਇਹ ਹੈ ਕਿ ਉਹਨਾਂ ਦੇ ਅੰਦਰ ਕੱਟੜਤਾ ਨਹੀਂ ਹੈ, ਕੱਟੜਪੰਥੀ ਨਹੀਂ ਹਨ, ਉਹ ਰੱਬ ਦੀ ਸੱਚੀ ਸੁੱਚੀ ਇਬਾਦਤ ਕਰਨ ਵਾਲੇ ਅਤੇ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਹਨ। ਸਭ ਤੋਂ ਵੱਡਾ ਗੁਣ ਸੂਫੀ ਸੰਤਾਂ ਅੰਦਰ ਇਹ ਹੈ। ਦੂਜਾ ਗੁਣ ਇਹ ਹੈ ਕਿ ਆਪਣੇ ਮੁਰਸ਼ਦ ਨੂੰ, ਉਹਨਾਂ ਦੇ ਹੁਕਮ ਨੂੰ ਮੰਨਣਾ, ਉਹਨਾਂ ਦੇ ਹੁਕਮ 'ਤੇ ਚੱਲਣਾ ਅਤੇ ਹੁਕਮ 'ਤੇ ਚੱਲ ਕੇ ਵੱਡੇ ਮਰਾਤਬੇ ਹਾਸਲ ਕਰਨੇ, ਇਹ ਸੂਫੀ ਸੰਤਾਂ ਦਾ ਗੁਣ ਹੈ। ਸਾਦਾ ਜੀਵਨ ਬਤੀਤ ਕਰਨਾ, ਸਬਰ ਸੰਤੋਖ ਵਿੱਚ ਰਹਿਣਾ ਅਤੇ ਪਰਿਪੂਰਨ ਪਰਮਾਤਮਾ ਦੇ ਅੱਠੇ ਪੈਰ ਗੁਣ ਗਾਣੇ, ਇਹ ਸੂਫੀ ਸੰਤਾਂ ਦੇ ਹਿੱਸੇ ਆਇਆ ਅਤੇ ਬਾਬਾ ਫਰੀਦ ਜੀ ਉਹਨਾਂ ਸੂਫੀ ਸੰਤਾਂ 'ਚੋਂ ਹਨ। ਉਹਨਾਂ ਦੇ ਮੁਰਸ਼ਦ ਦਾ ਨਾਮ ਖਵਾਜਾ ਬਖਤਿਆਰ ਕਾਕੀ ਇਤਿਹਾਸ ਅੰਦਰ ਆਇਆ। ਅਤੇ ਜਦੋਂ ਸੂਫੀ ਸੰਤ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸੂਹੀ ਰਾਗ ਅੰਦਰ ਮਹਾਰਾਜ ਨੇ ਲਾਵਾਂ ਦਾ ਪਾਠ ਸਾਨੂੰ ਦਿੱਤਾ, ਗੁਰੂ ਰਾਮਦਾਸ ਮਹਾਰਾਜ ਨੇ ਲਾਵਾਂ ਦੇ ਪਾਠ ਦੇ ਵਿੱਚ ਸਟੇਜਾਂ ਬਿਆਨ ਕੀਤੀਆਂ, ਅਵਸਥਾਵਾਂ ਬਿਆਨ ਕੀਤੀਆਂ ਇੱਕ ਸਿੱਖ ਦੀਆਂ। ਜਿਵੇਂ ਹਰ ਪਹਿਲੜੀ ਲੜਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਦੀ ਗੱਲ ਆਈ ਹੈ, ਪਹਿਲਾ ਕਰਮ ਤੇਰਾ ਕਿ ਰੱਬ ਦਾ ਨਾਂ ਜਪਣਾ। ਧਰਮ ਤਾਂ ਹੀ ਸਫਲ ਹੁੰਦਾ ਜਦੋਂ ਕੋਈ ਰੱਬ ਦਾ ਨਾਂ ਪ੍ਰੈਫਰੈਂਸ ਰੱਖਦਾ, ਰੱਬ ਦੇ ਨਾਂ ਨੂੰ ਪਹਿਲ ਦਿੰਦਾ, ਮੁੱਖ ਰੱਖਦਾ। ਬਾਕੀ ਦੇ ਦੁਨੀਆਂ ਦੇ ਜਿੰਨੇ ਕਿੱਤੇ ਅਸੀਂ ਧਰਤੀ 'ਤੇ ਕਰਨ ਆਏ ਹਾਂ ਉਹ ਵੀ ਕਰਨੇ ਆ, ਪਰ ਰੱਬ ਦੇ ਨਾਂ ਨੂੰ ਪਹਿਲ ਦੇਣੀ। ਇਸੇ ਕਰਕੇ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ 'ਚ ਕਿਹਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਇਬਾਦਤ ਕਰ, ਫਿਰ ਜਦੋਂ ਤੂੰ ਕਿਸੇ ਕੰਮ ਨੂੰ ਹੱਥ ਪਾਏਗਾ ਚੜ੍ਹਦੀ ਕਲਾ ਹੀ ਹੋਏਗੀ ਹਰ ਬੰਨੇ। ਇਵੇਂ ਕਹਿ ਲਓ ਕਿ ਜਿਹੜਾ ਅੱਜ ਵੀ ਗੁਰੂ ਦਾ ਸਿੱਖ ਨਿਤਨੇਮੀ ਹੈ, ਰੱਬ ਦਾ ਨਾਂ ਜਪਣ ਵਾਲਾ, ਉਹ ਜੇ ਸੋਨੇ ਨੂੰ ਹੱਥ ਪਾਏ, ਦੇਖੋ ਆਮ ਕਰਕੇ ਦੁਨੀਆ ਦੀ ਕਹਾਵਤ ਹੈ ਨਾ ਕਿ ਜਦੋਂ ਬੰਦੇ ਦੀ ਕਿਸਮਤ ਮਾੜੀ ਹੁੰਦੀ ਹੈ, ਜਦੋਂ ਕਰਮ ਸਾਥ ਨਾ ਦੇਵੇ ਤੇ ਸੋਨਾ ਸੁਭਾਅ ਬਣਾ ਦਿੰਦਾ, ਤੇ ਰੱਬ ਦੇ ਨਾਂ ਜਪਣ ਵਾਲੇ ਅੰਦਰ ਇੰਨੀ ਤਾਕਤ ਹੈ ਕਿ ਸੋਨੇ ਨੂੰ ਸੋਨਾ ਤੇ ਜਿਹੜਾ ਬਣਾਉਣ ਵਾਲਾ ਉਹ ਕੌਣ ਹੈ, ਉਹ ਗੁਰੂ ਦਾ ਪਿਆਰਾ ਰੱਬ ਦਾ ਨਾਂ ਜਪਣ ਵਾਲਾ, ਸਵਾਹ ਨੂੰ ਹੱਥ ਲਾ ਕੇ ਸੋਨਾ ਬਣਾਉਣ ਵਾਲਾ ਰੱਬ ਦਾ ਪਿਆਰਾ ਆ। ਸੂਫੀ ਸੰਤਾਂ ਦੀ ਜ਼ਿੰਦਗੀ ਵਿੱਚ ਇਹ ਉਹਨਾਂ ਦੇ ਹਿੱਸੇ ਆਇਆ। ਪਰ ਉਹਨਾਂ ਦੇ 4 ਮਾਰਗ ਹਨ, ਜਿਵੇਂ ਮੈਂ ਬੇਨਤੀ ਕਰ ਰਿਹਾ ਕਿ ਗੁਰੂ ਰਾਮਦਾਸ ਮਹਾਰਾਜ ਨੇ 4 ਅਵਸਥਾਵਾਂ ਬਿਆਨ ਕੀਤੀਆਂ ਲਾਵਾਂ ਦੇ ਵਿੱਚ। ਦੂਜੀ ਲਾਂ ਦੇ ਵਿੱਚ ਗੁਰੂ ਦੇ ਮਿਲਾਪ ਦੀ ਗੱਲ ਆਈ, ਤੀਜੀ ਲਾਂ ਵਿੱਚ ਮਨ ਦੇ ਵਿੱਚ ਵਿਰਾਗ ਦੀ ਗੱਲ ਆਈ ਅਤੇ ਚੌਥੀ ਲਾਂ ਵਿੱਚ ਸਹਿਜ ਦੀ ਗੱਲ ਆਈ, ਜਿੱਥੇ ਅਡੋਲਤਾ ਦੀ ਅਵਸਥਾ, ਜਿੱਥੇ ਆਰੇ ਵੀ ਚੱਲੇ, ਉਬਲਦੀਆਂ ਦੇਗਾਂ ਵਿੱਚ ਵੀ ਸਿੱਖ ਬੈਠੇ, ਤੱਤੀਆਂ ਤਵੀਆਂ 'ਤੇ ਬੈਠੇ, ਬੰਦ ਬੰਦ ਕਟਵਾਏ, ਅਡੋਲ ਰਹੇ। ਇਹ 4 ਅਵਸਥਾਵਾਂ ਬਿਆਨ ਬਾਣੀ 'ਚ ਕੀਤੀਆਂ। ਅਤੇ ਸੂਫੀ ਸੰਤਾਂ ਦਾ ਵੀ ਇੱਕ ਮਾਰਗ ਹੈ, ਉਹਦੇ ਵਿੱਚ ਵੀ ਉਹਨਾਂ ਨੇ 4 ਅਵਸਥਾਵਾਂ, 4 ਸਟੇਜਾਂ ਬਿਆਨ ਕੀਤੀਆਂ। ਪਹਿਲੀ ਵਿੱਚ ਹੈ ਸਰੀਅਤ। ਸਰੀਅਤ ਦੇ ਵਿੱਚ ਹੁੰਦਾ ਜਿਵੇਂ ਜਿਹੜੇ ਸੂਫੀ ਸੰਤ ਹੁੰਦੇ ਆ ਉਹ 5 ਨਵਾਜ਼ਾਂ ਕਲਮਾਂ ਰੋਜ਼ੇ ਰੱਖਦੇ ਆ ਅਤੇ ਸੱਚੇ ਮੁਸਲਮਾਨ ਬਣ ਕੇ ਰੱਬ ਦੀ ਇਬਾਦਤ ਕਰਦੇ ਆ, ਜਿਹਦੇ ਬਾਰੇ ਬਾਬੇ ਫਰੀਦ ਜੀ ਦੇ ਇਹ ਗੱਲ ਹਿੱਸੇ ਆਈ, ਫਰੀਦਾ ਬੇ ਨਵਾਜ਼ਾ ਕੁੱਤਿਆ ਇਹ ਨਾ ਪਲੀ ਰੀਤ,
ਕਬਹੀ ਚੱਲ ਨਾ ਆਇਆ ਪੰਜੇ ਵਖਤ ਮਸੀਤ, ਉੱਠ ਫਰੀਦਾ ਉਜੂ ਸਾਜ ਸੁਬੇ ਨਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਇੱਕ ਥੋੜ੍ਹਾ ਜਿੰਨਾ ਕੰਸੈਪਟ ਇੱਥੇ ਕਲੀਅਰ ਕਰਨਾ, ਕਿਉਂਕਿ ਚੈਨਲ ਦੇ ਮਾਧਿਅਮ ਰਾਣੀ ਦੇਸ਼ਾਂ ਪ੍ਰਦੇਸ਼ਾਂ ਦੀ ਸੰਗਤ ਮਹਾਰਾਜ ਦੇ ਘਰ ਦੀ ਵਿਚਾਰ ਸਰਵਣ ਕਰ ਰਹੀ ਹੈ। ਬੁੱਲੇ ਸ਼ਾਹ ਵੀ ਰੱਬ ਦਾ ਪਿਆਰਾ ਹੋਇਆ, ਪਰ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਨਹੀਂ ਹੈ। ਉਹਦਾ ਇੱਕ ਵੱਡਾ ਕਾਰਨ ਸੀ ਕਿ ਬੁੱਲਾ ਸ਼ਾਹ ਜਿਹੜਾ ਸੀ ਉਹ ਸਰੀ ਨਹੀਂ ਸੀ। ਵੈਸੇ ਉਹਨੇ ਬਹੁਤ ਕੁਝ ਚੰਗਾ ਦਿੱਤਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਿਆ ਇੱਧਰ ਲਾਉਣਾ। ਪਰ ਜਦੋਂ ਉਹਨਾਂ ਦੇ ਦੂਜੇ ਬੰਨੇ ਸਰੀ ਵੱਲ ਗੱਲ ਕਰੀਏ, ਮਰਿਆਦਾ ਦੀ ਗੱਲ ਕਰੀਏ, ਤੇ ਉਹਨਾਂ ਨੇ ਭੱਠ ਨਵਾਜ਼ਾਂ, ਰੋਜੇ ਚਿੱਕੜ, ਕਲਮਾਂ ਤੇ ਫਿਰਾਈ, ਬੁੱਲੇ ਸ਼ਾਹ ਨੇ ਅੰਦਰੋਂ ਪਾਇਆ ਐਵੇਂ ਭੁੱਲਦੀ ਫਿਰੇ ਲੁਕਾਈ। ਉਹਨਾਂ ਨੇ ਰੋਜਿਆਂ ਨੂੰ, ਨਮਾਜ਼ਾਂ ਨੂੰ ਭੱਠ ਕਿਹਾ, ਕਲਮਾਂ ਨੂੰ ਚਿੱਕੜ ਕਿਹਾ, ਜਿਹਦੇ ਕਰਕੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਨਹੀਂ ਆ। ਇੱਧਰਲੇ ਪਾਸੇ ਜਿਸ ਮਹਾਂਪੁਰਸ਼ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਬਾਬਾ ਫਰੀਦ ਜੀ ਦਾ, ਉਹ ਪੱਕੇ ਸਰੀ ਹਨ, ਪੱਕੇ ਮੁਸਲਮਾਨ ਹਨ, ਪੰਜ ਨਵਾਜ਼ੀ ਹਨ, ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮਾਣ ਦਿੱਤਾ। ਇਹ ਪਹਿਲਾ ਉਹਨਾਂ ਦਾ ਮਾਰਗ ਹੈ ਸਰੀਅਤ, ਅਤੇ ਦੂਜਾ ਉਹਨਾਂ ਦਾ ਮਾਰਗ ਹੈ ਤਰੀਕਤ। ਤਰੀਕਤ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਆਪਣੇ ਮੁਰਸ਼ਦ ਨਾਲ ਮਿਲਣਾ, ਉਹਦੇ ਹੁਕਮ 'ਚ ਚੱਲਣਾ, ਉਹਦੀ ਆਗਿਆ ਨੂੰ ਮੰਨਣਾ, ਆਗਿਆ ਨੂੰ ਮੰਨ ਕੇ ਅਤੇ ਉਹਦੇ ਦੱਸੇ ਮਾਰਗ 'ਤੇ ਚੱਲਦਿਆਂ ਚੱਲਦਿਆਂ ਮਨ ਵਚ ਕ੍ਰਮ ਕਰਕੇ ਜਿਹੜਾ ਆ ਰੱਬ ਦੇ ਨਾਂ ਵਾਲੇ ਪਾਸੇ ਤੁਰ ਪੈਣਾ, ਇਹ ਉਹਨਾਂ ਦਾ ਦੂਜਾ ਮਾਰਗ ਆ। ਅਤੇ ਤੀਸਰਾ ਉਹਨਾਂ ਦਾ ਜਿਹੜੀ ਸਟੇਜ ਆ, ਅਵਸਥਾ ਆ, ਉਹਨੂੰ ਕਿਹਾ ਗਿਆ ਜਾਂਦਾ ਫਾਰਮਤ। ਉਹਦੇ ਵਿੱਚ ਕੀ ਮਾਰਫਤ, ਮਾਰਫਤ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਮਨ ਦੇ ਵਿੱਚ ਫਿਰ ਵਿਰਾਗ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਕੋਈ ਉਸ ਸਿੱਖਿਆ 'ਤੇ ਚੱਲਦਾ। ਇਹ ਮਾਰਫਤ ਇੱਕ ਤੀਸਰੀ ਸਿੱਖਿਆ ਆ ਸੂਫੀ ਸੰਤਾਂ ਦੀ। ਉਹਦੇ ਵਿੱਚ ਆ ਕੇ ਜਿਵੇਂ ਅਸੀਂ ਤੀਸਰੀ ਅਵਸਥਾ, ਗੁਰੂ ਰਾਮਦਾਸ ਜੀ ਨੇ ਮਨ ਦੇ ਵਿਰਾਗ ਦੀ ਗੱਲ ਕੀਤੀ ਹੈ। ਵੇਖੋ, ਜਦੋਂ ਬਾਣੀ ਪੜ੍ਹਦੇ ਹਾਂ ਸਾਡੇ ਅੰਦਰ ਵਿਰਾਗ ਪੈਦਾ ਨਾ ਹੋਇਆ ਤਾਂ ਸਮਝ ਲਓ ਕਿ ਅਜੇ ਅਸੀਂ ਤੀਜੀ ਸਟੇਜ 'ਤੇ ਪੁੱਜੇ ਨਹੀਂ। ਇਸ ਕਰਕੇ ਉਹ ਮਾਰਫਤ ਦੀ ਅਵਸਥਾ ਵਿੱਚ ਮਨ 'ਚ ਵਿਰਾਗ ਆਉਣਾ ਸ਼ੁਰੂ ਹੁੰਦਾ। ਅਤੇ ਚੌਥੀ ਅਵਸਥਾ ਜਿਹੜੀ ਆ ਉਹਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਕਿ ਜਿਵੇਂ ਹਕੀਕਤ, ਬਾਬਾ ਫਰੀਦ ਜੀ ਜਿਹਨਾਂ ਦਾ ਮੈਂ ਜੀਵਨ ਸਾਂਝਾ ਆਪ ਜੀ ਨਾਲ ਕਰ ਰਿਹਾ, ਉਹਨਾਂ ਦੇ ਜੀਵਨ ਦੇ ਵਿੱਚ ਹਕੀਕੀ ਪ੍ਰੇਮ ਹੈ ਰੱਬ ਦੇ ਲਈ। ਇੱਕ ਹੁੰਦਾ ਮਜਾਜੀ ਇਸ਼ਕ, ਇਸ਼ਕ ਮਜਾਜੀ ਜਿਹਨੂੰ ਕਿਹਾ ਜਾਂਦਾ, ਇੱਕ ਹੁੰਦਾ ਹਕੀਕੀ ਇਸ਼ਕ। ਜਦੋਂ ਅਸੀਂ ਉਹਨਾਂ ਦੀ ਬਾਣੀ ਦੇ ਅੰਦਰ ਝਾਤ ਮਾਰਦੇ ਹਾਂ ਤਾਂ ਫਿਰ ਉਹ ਆਪਣੀ ਬਾਣੀ ਵਿੱਚ ਕਹਿ ਰਹੇ ਹਨ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ

ਵਿਸਰਿਆ ਜਿਨ ਨਾਮ ਤੇ ਭੂਏ ਪਾਰ ਥੀਏ। ਔਰ ਹਕੀਕੀ ਇਸ਼ਕ ਦੀ ਉਹਨਾਂ ਨੇ ਗੱਲ ਕੀਤੀ ਆ। ਬਾਬਾ ਫਰੀਦ ਜੀ ਨੇ ਸਾਨੂੰ ਇੰਨਾ ਕੁਝ ਦੁਨੀਆਂ ਦੇ ਉੱਤੇ ਦਿੱਤਾ ਕਿ ਜਦੋਂ ਉਹਨਾਂ ਦੇ ਸਲੋਕ ਨਗਰਾਂ ਵਿੱਚ ਪਿੰਡਾਂ ਵਿੱਚ ਭੋਗ ਦੇ ਦੌਰਾਨ ਪੜ੍ਹੇ ਜਾਂਦੇ ਆ, ਉਹਨਾਂ ਦੀ ਸਿੱਧੀ ਠੇਸ ਪੰਜਾਬੀ ਆ। ਇਕਦਮ ਪੰਜਾਬੀ ਵਿੱਚ ਉਹਨਾਂ ਨੇ ਸਾਰੇ ਸਲੋਕ ਉਚਾਰਨ ਕੀਤੇ ਔਰ ਉਹ ਸਾਨੂੰ ਆਮ ਜਿਹੜੀ ਸਮਝ ਰੱਖਣ ਵਾਲੇ ਆ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਜਾਂਦੇ ਆ। ਹੁਣ ਗੁਰਮੁਖ ਪਿਆਰਿਓ, ਪਾਵਨ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਮੁੱਖ ਵਾਕ ਆਇਆ ਹੈ ਉਸ ਪਾਵਨ ਵਿਚਾਰ ਦੀ ਅਸੀਂ ਸੰਗਤਾਂ ਤੱਕ ਗੁਰੂ ਪਾਤਸ਼ਾਹ ਤੋਂ ਸੀਸ ਝੁਕਾ ਕੇ ਵਿਚਾਰ ਸਾਂਝੀ ਕਰਨੀ ਹੈ, ਕਿਉਂਕਿ ਅੱਜ ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀਆਂ ਦਾ ਇਹ ਪਾਵਨ ਹੁਕਮ ਹੈ ਅਤੇ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਹੁਕਮ ਹੈ। ਔਰ ਭਗਤ ਕਬੀਰ ਸਾਹਿਬ ਜੀ ਜਿਹੜੇ ਹਨ ਇਹ ਹਾਜ਼ਰ ਜਵਾਬੀ ਹਨ, ਇਵੇਂ ਕਹਿ ਲਓ ਕਿ ਜਿਵੇਂ ਜਦੋਂ ਵੀ ਉਹਨਾਂ ਦੇ ਸਾਹਮਣੇ ਕੋਈ ਵਿਵਾਦ ਕਰਨ ਵਾਲਾ ਖੜਾ ਹੋ ਗਿਆ, ਜੇ ਕੋਈ ਜਾਤ ਪਾਤ ਦੇ ਵਿਤਕਰੇ ਵਾਲਾ ਸਾਹਮਣੇ ਆ ਗਿਆ ਤੇ ਭਗਤ ਕਬੀਰ ਜੀ ਨੇ ਉਹਨੂੰ ਮੂੰਹ ਦੇ ਉੱਤੇ ਉਸੇ ਵਕਤ ਹਾਜ਼ਰ ਜਵਾਬੀ ਜਵਾਬ ਦਿੱਤਾ। ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਤੇਰੇ ਵਿੱਚ ਤੇ ਸੱਜਣਾ ਮੇਰੇ ਵਿੱਚ ਫਰਕ ਕੀ ਹੈ, ਕਿਉਂਕਿ ਡੰਕੇ ਦੀ ਚੋਟ ਦੇ ਉੱਤੇ ਭਗਤ ਕਬੀਰ ਸਾਹਿਬ ਨੇ ਇੱਕ ਅਕਾਲ ਪੁਰਖ ਦੇ ਗੁਣ ਗਾਏ ਹਨ ਜੀ।

ਪਾਸਾ ਪਾ ਦੇਣਾ, ਡੂੰਘੀਆਂ ਜਣਾ ਤੇ ਜਗ੍ਹਾ ਦੇ ਉੱਤੇ ਵੱਡੇ ਪਹਾੜ ਖੜੇ ਕਰ ਦੇਣੇ ਅਤੇ ਪਹਾੜਾਂ ਨੂੰ ਟੋਏ ਬਣਾ ਦੇਣਾ, ਭਿਖਾਰੀ ਨੂੰ ਰਾਜਾ ਬਣਾਉਣਾ ਤੇ ਰਾਜਾ ਨੂੰ ਭਿਖਾਰੀ ਬਣਾਉਣਾ, ਇਹ ਸਾਡੇ ਤੁਹਾਡੇ ਅੱਖਾਂ ਦੇ ਸਾਹਮਣੇ ਬੜੀ ਔਖੀ ਗੱਲ ਲੱਗਦੀ ਹੈ, ਪਰ ਉਹ ਅਥਾਹ ਸ਼ਕਤੀ ਦਾ ਮਾਲਕ ਹੈ ਅਕਾਲ ਪੁਰਖ, ਉਹਦੇ ਸਾਹਮਣੇ ਇਹ ਚੀਜ਼ਾਂ ਬਹੁਤ ਛੋਟੀਆਂ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਦੀ ਗੱਲ ਕੀਤੀ, ਉਸ ਅਕਾਲ ਪੁਰਖ ਦਾ ਨਾਮ ਸਿਮਰਨਾ ਜਿਹਦੇ ਤੁਲ ਹੋਰ ਦੂਜੀ

ਸਦਾਗਰਾਂ ਦਾ ਰੂਪ ਧਾਰਨ ਕਰਕੇ ਅਕਾਲ ਪੁਰਖ ਆਇਆ। ਵੱਡਾ ਸਾਰਾ ਲੰਗਰ ਜੱਗ ਲੱਗਿਆ। ਦਾਨ ਪੁੰਨ ਲੈਣ ਜਿਹੜੇ ਆਏ ਸਨ ਉਹਨਾਂ ਨੂੰ ਦਾਨ ਪੁੰਨ ਜਿਹੜਾ ਮਿਲਿਆ, ਜਿਹੜੇ ਆਪਣੇ ਪੇਟ ਦੀ ਤ੍ਰਿਪਤੀ ਲਈ ਆਏ ਸਨ ਉਹਨਾਂ ਦੇ ਪੇਟ ਦੀ ਤ੍ਰਿਪਤੀ ਹੋਈ। ਅਤੇ ਹਰ ਤਰ੍ਹਾਂ ਦੇ ਨਾਲ ਜਿਹੜਾ ਆਇਆ ਸੀ ਕੋਈ ਜਗਿਆਸੂ ਉਹ ਖਾਲੀ ਨਹੀਂ ਗਿਆ। ਪਰ ਭਗਤ ਕਬੀਰ ਜੀ ਨੇ ਉਹ ਮਾਣ ਅਕਾਲ ਪੁਰਖ ਨੂੰ ਦਿੱਤਾ ਕਿ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਮੇਰੇ ਸਰੀਰ ਵਿੱਚ ਇਹ ਬਲ ਨਹੀਂ ਸੀ, ਮੇਰੇ ਅੰਦਰ ਇਹ ਤਾਕਤ ਨਹੀਂ ਸੀ, ਇਹ ਜੋ ਕੁਝ ਵੀ ਕੀਤਾ ਇਹ ਅਕਾਲ ਪੁਰਖ ਨੇ ਕੀਤਾ। ਅਕਾਲ ਪੁਰਖ ਦੀ ਅਥਾਹ ਸ਼ਕਤੀ ਉਹਨਾਂ ਦੀ ਬਾਣੀ ਵਿੱਚੋਂ ਬਿਆਨ ਹੁੰਦੀ ਆ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ, ਕਿ ਉਹਦੇ ਸਿਮਰਨ ਵਿੱਚ ਇੰਨੀ ਤਾਕਤ ਹੈ, ਉਹਦੇ ਸਿਮਰਨ ਵਿੱਚ ਇੰਨੀ ਬਰਕਤ ਹੈ ਕਿ ਪਰਮਾਤਮਾ ਹਰ ਤਰ੍ਹਾਂ ਦੇ ਨਾਲ ਆਪਣੇ ਭਗਤ ਦੀ ਪੈਜ ਰੱਖ

ਬਣਤਾ ਕਹਿੰਦੇ ਆ, ਇਸਤਰੀ ਨੂੰ ਸੁੱਤ ਕਹਿੰਦੇ ਆ, ਪੁੱਤਰ ਨੂੰ। ਇਹ ਸਰੀਰ, ਇਹ ਦੁਨੀਆ ਦੇ ਉੱਤੇ ਜਿਹੜੇ ਰਿਸ਼ਤੇ ਨਾਤੇ ਬਣੇ ਆ, ਕੁਟੰਬ ਹੈ, ਇਹ ਸਾਰੇ ਦੇ ਸਾਰੇ ਕੁਝ ਸਮੇਂ ਦੇ ਲਈ ਸੁੱਖ ਦੇਣ ਵਾਲੇ ਹਨ, ਸਦੀਵੀ ਸੁੱਖ ਦੇਣ ਵਾਲੇ ਨਹੀਂ ਹਨ। ਕਿਉਂਕਿ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਉਹਨਾਂ ਨੇ ਬੜੇ ਪਿਆਰ ਸਹਿਤ ਸਾਨੂੰ ਸਮਝਾਇਆ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁ ਧੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜੰਮ।

ਲੈ ਜਈ ਹੈ ਰੇ, ਮਾਨਸ ਬੱਪੜਾ ਮੂਸਾ ਕੀਨੋ ਬੀਚ ਖਲਈਆ ਖਈ ਹੈ ਰੇ, ਮੀਚ ਬਲਈਆ ਖਈ ਹੈ ਰੇ, ਤਨਵੰਤਾ ਅਰ ਨਿਰਧਨ ਮਾਨੀ ਤਾਂ ਕੀ ਕਸ਼ੂ ਨਾ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਬਡਾਨੀ ਰੇ, ਹਰ ਕੇ ਸੇਵਕ ਜੋ ਹਰ ਭਾਏ ਤਾਂ ਕੀ ਕਥਾ ਨਰਾਰੀ ਰੇ, ਆਵੇ ਨਾ ਜਾਵੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ, ਪੁੱਤਰ ਕਲੱਤਰ ਲਛਮੀ ਮਾਇਆ ਇਹ ਤਦੋ ਜੀ ਜਾਨੀ ਰੇ, ਕਹੋ ਕਬੀਰ ਸੁਣੋ ਰੇ ਸੰਤੋ ਮਿਲ ਹੈ ਸਾਰੰਗ ਪਾਣੀ ਰੇ। ਸਦੀਵੀ ਸੁੱਖ ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਹੈ, ਉਹ ਅਕਾਲ ਪੁਰਖ ਦੀ ਵਡਿਆਈ ਕਰਨ ਦੇ ਨਾਲ ਹੀ ਸੁੱਖ ਮਿਲਦਾ। ਧੀਆਂ ਪੁੱਤਰਾਂ ਦੇ ਵਿੱਚ ਰਹਿ ਕੇ ਜੇ ਅਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਾਂ ਤਾਂ ਭਗਤ ਕਬੀਰ ਸਾਹਿਬ ਜੀ ਦੀ ਫਲਾਸਫੀ, ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲ ਕੇ ਹੀ ਇਹ ਸਫਲ ਹੁੰਦਾ।

ਇਹਨਾਂ ਦੇ ਵਿੱਚੋਂ ਕੁਝ ਵੀ ਤੇਰਾ ਨਹੀਂ ਆ, ਕਿਉਂਕਿ ਇਹ ਸਮੇਂ ਦੇ ਦੌਰਾਨ ਸਭ ਕੁਝ ਆਇਆ। ਇੱਕ ਸਮੇਂ ਦੀ ਹੱਦ ਹੁੰਦੀ ਆ, ਜਿਵੇਂ ਧਰਤੀ ਦੇ ਉੱਤੇ ਇਨਸਾਨ ਆਇਆ, ਇਹਦੇ ਜੰਮਣ ਦੀ ਤਰੀਕ ਹੈ, ਇਹਦੇ ਮਰਨ ਦੀ ਤਰੀਕ ਹੈ, ਇਹ ਸੁੱਖ ਸਹੂਲਤਾਂ ਜਿਹੜੀਆਂ ਇਹ ਉਦੋਂ ਤੱਕਰ ਆ ਜਦੋਂ ਤੱਕਰ ਸਮੇਂ ਦੀ ਹੱਦ ਹੈ। ਜਦੋਂ ਇਹ ਸਮਾਂ ਮੁੱਕ ਜਾਂਦਾ, ਸਮਾਪਤ ਹੋ ਜਾਂਦਾ, ਅਵਧ ਖਤਮ ਹੋ ਜਾਂਦੀ ਆ, ਤਾਂ ਫਿਰ ਉਸ ਵਕਤ ਇਹ ਸਭ ਕੁਝ ਸਵਾਹ ਹੋ ਜਾਂਦਾ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਅਸੀਂ ਝਾਤ ਮਾਰਦੇ ਹਾਂ, ਅਤੇ ਸਤਿਗੁਰੂ ਜੀ ਨੇ ਬੜੀ ਜਗ੍ਹਾ 'ਤੇ ਇਹ ਗੱਲ ਕਹੀ ਹੈ ਕਿ ਉਹ ਅਕਾਲ ਪੁਰਖ ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਔਰ ਉਹਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਦਰਸਾਈ ਗਈ ਹੈ ਕਿ ਪਰਮਾਤਮਾ ਪੂਰਾ ਗੁਰੂ ਨੂੰ ਧਿਆਨ ਵਾਲੇ, ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ। ਭਜੋ ਗੋਬਿੰਦ ਭੂਲ ਮਤ ਜਾਵੋ, ਮਾਨਸ ਜਨਮ ਕਾ ਇਹੀ ਲਾਹੋ, ਜਪੋ ਤਾਂ ਏਕੋ ਨਾਮਾ, ਅਵਰ ਅੰਦਰਾ ਫਲ ਕਾਮਾ। ਇਸ ਕਰਕੇ ਇਹ ਜਿਹੜਾ ਸਮਾਂ ਬਤੀਤ ਹੋ ਰਿਹਾ, ਇਹ ਸਮਾਂ ਹੱਥੋਂ ਜਾ ਰਿਹਾ, ਔਰ ਜਾਂਦੇ ਹੋਏ ਸਮੇਂ ਨੂੰ ਜੇ ਅਸੀਂ ਬਚਾਉਣਾ ਚਾਹੁੰਦੇ ਹਾਂ, ਤਾਂ ਫਿਰ ਉਸ ਪਰਿਪੂਰਨ ਪਰਮਾਤਮਾ ਦੇ ਨਾਲ

ਭਾਗਵਤ ਦੇ ਵਿੱਚ ਜਦੋਂ ਅਜਾਮਲ ਦੇ ਬਾਰੇ ਅਸੀਂ ਪੜ੍ਹਦੇ ਹਾਂ, ਉਹਦੇ ਜੀਵਨ ਦੇ ਵਿੱਚ ਵੇਸ਼ਵਾ ਨਾਲ ਉਹਦੇ ਵਿਆਹ ਹੋਣਾ ਮਿਲਦਾ, ਪਰ ਅਖੀਰਲੇ ਸਮੇਂ ਉਹਨੇ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖਿਆ ਅਜਾਮਲ। ਅਜਾਮਲ ਉਹ ਹੈ, ਗੱਜ ਗੱਜ ਹਾਥੀ ਨੂੰ ਕਹਿੰਦੇ ਹਨ, ਗਣਕਾ ਗਣਕਾ ਇੱਕ ਮਾੜੇ ਭੁਚੈਲੇ ਕਰਮ ਕਰਨ ਵਾਲੀ ਇਸਤਰੀ ਹੈ, ਪਤਤ ਕਰਮ ਕੀਨੇ, ਜਿਨ੍ਹਾਂ ਨੇ ਇਹ ਮਾੜੇ ਕਰਮ ਆਪਣੀ ਜ਼ਿੰਦਗੀ ਵਿੱਚ ਕੀਤੇ, ਪਰ ਕੋਈ ਪਿਛਲਾ ਕਰਮ ਅਕਾਲ ਪੁਰਖ ਦਾ ਸੀ ਉਹਨਾਂ ਦਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਫਲ ਕਰਨਾ ਸੀ। ਇੱਥੇ ਇੱਕ ਕਨਸੈਪਟ ਜ਼ਰੂਰ ਕਲੀਅਰ ਕਰ ਦਈਏ ਕਿ ਅਸੀਂ ਕਈ ਵਾਰੀ ਅਜਾਮਲ, ਗਣਕਾ ਇਹਨਾਂ ਦੀ ਜਿਹੜੀ ਕਥਾ ਹੈ ਸੰਗਤ ਨਾਲ ਸਾਂਝੀ ਕਰਦਿਆਂ ਹੋਇਆਂ ਆਪਣਾ ਡੋਲਦੇ ਹੋਏ ਮਨ ਨੂੰ ਵੀ ਇਹ ਗੱਲ ਦਾ ਧਰਵਾਸ ਦਿੰਦੇ ਹਾਂ ਕਿ ਆਪਣੀ ਜ਼ਿੰਦਗੀ ਵਿੱਚ ਜੋ ਮਰਜ਼ੀ ਕਰ ਲਈਏ ਅਤੇ ਅਜਾਮਲ ਪਾਪੀ ਵਾਂ ਅਖੀਰਲੇ ਸਮੇਂ 'ਤੇ ਨਾਮ ਜਪ ਲਵਾਂਗੇ ਅਤੇ ਸਫਲ ਹੋ ਜਾਵਾਂਗੇ। ਇਹ ਸਾਡੀ ਬਦਕਿਸਮਤੀ ਆ ਕਿ ਅਸੀਂ ਐਸੀਆਂ ਸੋਚਾਂ ਵਿੱਚ ਪਏ ਹੋਏ ਹਾਂ, ਕਿਉਂਕਿ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਦੀ ਕਿਰਿਆ ਵਿੱਚ ਜੋ ਜਪਦਾ, ਜੋ ਧਿਆਂਦਾ, ਅਖੀਰਲੇ ਸਮੇਂ ਉਹਨੂੰ ਉਹੀ ਚੇਤੇ ਆਉਂਦਾ। ਇੱਕ ਬਜ਼ੁਰਗ ਬਾਪੂ ਮੰਜੀ 'ਤੇ ਪਿਆ ਹੋਵੇ, ਰੋਜ਼ਮਰਾ ਜ਼ਿੰਦਗੀ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਜਦੋਂ ਜ਼ਿਆਦਾ ਦੇਰ ਅਟਕਿਆ ਰਹਿੰਦਾ ਨਾ ਕੋਈ ਜੀਵ, ਅਤੇ ਜਿਹੜੇ ਘਰ ਵਾਲੇ ਪਰਿਵਾਰ ਵਾਲੇ ਹੁੰਦੇ ਆ ਉਹ ਕਹਿੰਦੇ ਆ ਜੀ ਫਲ ਨੂੰ ਹੱਥ ਲਵਾ ਕੇ ਇਹਦਾ ਦਾਨ ਕਰਾਈਏ, ਕਈ ਵਾਰੀ ਕਹਿੰਦੇ ਆ ਬਾਪੂ ਤੂੰ ਰੱਬ ਦਾ ਨਾਂ ਜਪ। ਹੁਣ ਬਾਪੂ ਨੇ ਸਾਰੀ ਜ਼ਿੰਦਗੀ ਰੱਬ ਦਾ ਨਾਂ ਨਹੀਂ ਜਪਿਆ, ਸਾਰੀ ਜ਼ਿੰਦਗੀ ਈਰਖਾ ਦਵੈਸ਼ ਵਿੱਚ ਬਤੀਤ ਕੀਤੀ ਆ, ਅਤੇ ਜਦੋਂ ਹੁਣ ਅਖੀਰਲੇ ਸਮੇਂ ਉਹਨੂੰ ਕਿਹਾ ਗਿਆ ਕਿ ਤੂੰ ਰੱਬ ਦਾ ਨਾਂ ਜਪ, ਫਿਰ ਉਹਦੇ ਅੰਦਰੋਂ ਰੱਬ ਦਾ ਨਾਂ ਨਹੀਂ ਨਿਕਲਦਾ। ਰੱਬ ਦਾ ਨਾਂ, ਪਰਮਾਤਮਾ ਦਾ ਨਾਂ ਉਹਦੇ ਅੰਦਰੋਂ ਨਿਕਲਦਾ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਆਧਾਰ ਬਣਾ ਕੇ ਚੱਲਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਕਿਰਿਆ ਜਿਹਦੇ ਵਿੱਚ ਕੋਈ ਈਰਖਾ ਕਰੇ, ਦਵੈਸ਼ ਵਿੱਚ ਰਹੇ, ਅਤੇ ਅਖੀਰ ਦੇ ਉੱਤੇ ਸ਼ਾਮ ਨੂੰ ਕਹੇ ਕਿ ਮੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲੇ, ਇੱਦਾਂ ਵਾਹਿਗੁਰੂ ਨਹੀਂ ਚੱਲਦਾ। ਦੇਖੋ ਗੁਰਮਤ ਦੇ ਮੁਤਾਬਕ ਕੀ ਹੈ ਕਿ ਉਹੀ ਬਖਸ਼ਿਆ ਜਾਂਦਾ ਜਿਹਨੂੰ ਧੁਰ ਦਰਗਾਹ ਤੋਂ ਜਿਹਨੂੰ ਇਹ ਮਾਣ ਮਿਲਣਾ ਹੁੰਦਾ, ਅਤੇ ਉਹਨਾਂ ਵਿੱਚ ਅਜਾਮਲ ਸੀ ਜਿਹਨੇ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖਿਆ, ਅਤੇ ਉਸ ਨਰਾਇਣ ਨਰਾਇਣ ਕਰਦਾ ਕਰਦਾ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ। ਇਸੇ ਤਰ੍ਹਾਂ ਗਜਿੰਦਰ ਹਾਥੀ ਜਿਹਦੇ ਬਾਰੇ ਭਾਗਵਤ ਵਿੱਚ ਇਹ ਗੱਲ ਆਉਂਦੀ ਹੈ ਕਿ ਪਿਛਲੇ ਜਨਮ ਦਾ ਕੋਈ ਕਰਮ ਕਰਕੇ ਉਹ ਭਾਵੇਂ ਦੇਵਤਾ ਗੰਧਰਵ ਸੀ, ਅਤੇ ਗੰਧਰਵ ਤੋਂ ਬਾਅਦ ਵਿੱਚ ਉਹਨੂੰ ਸਰਾਪ ਮਿਲਿਆ ਅਤੇ ਉਹ ਹਾਥੀ ਬਣ ਗਿਆ, ਔਰ ਉਹਨੂੰ ਪਰਮਾਤਮਾ ਨੇ ਜਦੋਂ ਉਹਨੇ ਉਹਦੀ ਆਸ ਇੱਕ ਅਕਾਲ ਪੁਰਖ 'ਤੇ ਰਹੀ, ਹੋਰ ਕਿਸੇ 'ਤੇ ਨਹੀਂ ਰਹੀ, ਅਤੇ ਫਿਰ ਅਕਾਲ ਪੁਰਖ ਨੇ ਉਹਦੀ ਮਦਦ ਕੀਤੀ ਅਤੇ ਉਸ ਤੰਦੂਏ ਤੋਂ ਉਹਦਾ ਜਿਹੜਾ ਸੀ ਬਚਾਅ ਕੀਤਾ। ਇਸੇ ਤਰ੍ਹਾਂ ਜਿਹੜੀ ਗਣਕਾ ਪਾਪਣ ਹੈ ਉਹ ਵੀ ਪਰਮਾਤਮਾ ਦਾ ਨਾਮ ਜਿਹੜਾ ਸੀ, ਉਹਨੂੰ ਅਖੀਰਲੇ ਵਕਤ ਤੋਤਾ ਮਿਲਿਆ, ਉਹ ਤੋਤੇ ਦੇ ਰਟਣ ਨਾਲ ਉਹਦੇ ਅੰਦਰ ਵੀ ਰੱਬ ਦਾ ਨਾਂ ਚੱਲਿਆ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਰੇ ਭੱਟਾਂ ਨੇ ਸਵਾਈਆਂ ਵਿੱਚ ਕਿਹਾ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ, ਹਰਨਾਕਸ਼ ਫਾਰੇ ਕਰ ਆਜ। ਫੁੰਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬੋ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ। ਕਿ ਜਿਵੇਂ ਗਣਕਾ ਪਾਪਣ ਤਰ ਗਈ, ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਡੀ ਪੱਤ ਰੱਖੋ, ਸਾਨੂੰ ਵੀ ਤਾਰ ਦਿਓ। ਔਰ ਇਹ ਅਰਦਾਸਾਂ, ਇਹ ਬੇਨਤੀਆਂ, ਇਹ ਜੋਦੜੀਆਂ ਕਦੋਂ ਨਿਕਲਦੀਆਂ? ਜਦੋਂ ਧੁਰ ਦਰਗਾਹ ਤੋਂ ਸਾਡੇ ਅੰਦਰ ਉਸ ਪਰਿਪੂਰਨ ਨਾਮ ਨਾਲ ਖਿੱਚ ਪੈਦਾ ਹੁੰਦੀ ਹੈ, ਉਹਦੇ ਨਾਲ ਪ੍ਰੇਮ ਪੈਦਾ ਹੁੰਦਾ। ਗੁਰਮਤ ਦੇ ਵਿੱਚ ਇਹ ਕਿਸੇ ਤੋਂ ਸਿੱਖਿਆ ਨਹੀਂ ਜਾਂਦਾ ਕਿ ਸਾਹ ਅੰਦਰ ਲੈਣ ਲੱਗਿਆ ਸਾਹ ਬਾਹਰ ਕੱਢਣ ਲੱਗਿਆ ਵਾਹਿਗੁਰੂ ਕਿੱਦਾਂ ਜਪਣਾ। ਗੁਰਮਤ ਦੇ ਵਿੱਚ ਇੱਕ ਪ੍ਰੇਮ ਦਾ ਮਾਰਗ ਹੈ, ਸਾਚ ਕਹੋ ਸੁਣ ਲਿਹੋ ਸਭੈ ਜਿਨ, ਪ੍ਰੇਮ ਕੀਓ ਤੇ ਹੀ ਪ੍ਰਭ ਪਾਇਓ। ਇੱਥੇ ਪਿਆਰ ਨਾਲ ਉਹਦੇ ਗੁਣਾਂ ਨੂੰ ਗਾਣਾ, ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਇੱਥੇ ਉਸ ਵਾਹਿਗੁਰੂ ਦੇ ਨਾਂ ਨੂੰ ਸੁਣਨਾ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼ ਦੀਆਂ ਗੱਲਾਂ, ਇੱਥੇ ਸੁਣਿਆ ਸਾਰਾ ਗੁਣਾ ਕੇ ਗਾਹ ਵਿੱਚ ਜਿਹੜਾ ਚੁੱਭੀ ਮਾਰਨੀ ਉਹ ਕੀ ਹੈ ਕਿ ਸੁਣ ਸੁਣ ਕੇ ਉਹਦੇ ਪਰਮਾਤਮਾ ਦੇ ਸਿਮਰਨ ਨਾਲ ਪ੍ਰੇਮ ਕਰਕੇ ਇਹ ਜਿਹੜੀਆਂ ਅਵਸਥਾ
ਬਿਆਨ ਕੀਤੀਆਂ ਮਹਾਰਾਜ ਨੇ ਬਾਣੀ ਦੇ ਵਿੱਚ। ਇਹ ਉਦੋਂ ਗੁਰਮਤਿ ਦੇ ਮੁਤਾਬਕ ਉਦੋਂ ਨਾਮ ਦੀ ਦਾਤ ਮਿਲਦੀ ਹੈ ਜਦੋਂ ਪਰਮਾਤਮਾ ਦੇ ਨਾਲ

ਇਹਨਾਂ ਵਰਗੇ ਲੱਖਾਂ ਕਰੋੜਾਂ ਤਰ ਗਏ ਜਿਹੜੇ ਕਿ ਰੱਬ ਦੇ ਨਾਂ ਨੂੰ ਜਪਦੇ ਰਹੇ। ਜਪਜੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਬੜਾ ਸਪਸ਼ਟ ਕੀਤਾ ਕਿ ਅਸੰਖ ਜਪ, ਸੰਖ ਭਾਉ, ਸੰਖ ਪੂਜਾ, ਸੰਖ ਤਪਤਾਓ। ਅਸੰਖ ਹੀ ਐਸੇ ਆ ਜਿਹੜੇ ਜਪਦੇ ਆ, ਔਰ ਅੱਗੇ ਫਿਰ ਪੌੜੀ ਵਿੱਚ ਅਸੰਖ ਮੂਰਖ, ਅੰਧ, ਘੋਰ, ਸੰਖ ਚੋਰ, ਹਰਾਮ ਖੋਰ ਦੀ ਗੱਲ ਕੀਤੀ ਹੈ। ਪਰ ਜਿਹੜੇ ਜਿਹੜੇ ਆਪਣੇ ਆਪ ਨੂੰ ਮਹਾਰਾਜ ਦੇ ਚਰਨਾਂ ਉੱਤੇ ਬਖਸ਼ਾ ਗਏ, ਜਿਨ੍ਹਾਂ ਨੇ ਆਪਣੀਆਂ ਭੁੱਲਾਂ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੀਆਂ, ਔਰ ਜਿਨ੍ਹਾਂ ਦੇ ਅੰਦਰੋਂ ਸ਼ਬਦ ਨਿਕਲਿਆ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੇ ਵਿਖ ਖਾਹੀ, ਜਿਨ੍ਹਾਂ ਦੇ ਅੰਦਰੋਂ ਸ਼ਬਦ ਨਿਕਲ ਗਿਆ ਅਸੀਂ ਖੱਤੇ ਬਹੁਤ ਕਮਾਮ ਦੇ, ਅੰਤ ਨਾ ਪਾਰਾ ਵਾਰ ਦੀ ਜਿਹੜਾ ਅੰਦਰੋਂ ਗੱਲ ਆ ਗਈ, ਉਹ ਗੁਰੂ ਦੇ ਦਰ 'ਤੇ

ਕੁੱਕਰ ਕਿਹਾ ਜਾਂਦਾ ਸੂਰ ਨੂੰ, ਕੁੱਕਰ ਕਿਹਾ ਜਾਂਦਾ ਕੁੱਤੇ ਨੂੰ। ਔਰ ਇਹ ਸੂਰ ਦੀਆਂ ਜੂਨਾਂ, ਕੁੱਤਿਆਂ ਦੀਆਂ ਜੂਨਾਂ, ਇਹਨਾਂ ਜੂਨਾਂ ਦੇ ਵਿੱਚ ਇਨਸਾਨ ਭਟਕਦਾ ਜਦੋਂ ਇਹ ਰੱਬ ਦਾ ਨਾਂ ਨਹੀਂ ਜਪਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਇਹ ਗੱਲ ਸਮਝਾਈ ਹੈ, ਗੁਰਮੰਤਰ ਹੀਨਸ ਜੋ ਪੁਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੇ, ਉੱਥੇ ਕੁੱਤਿਆਂ ਦੀ ਸੱਪਾਂ ਦੀਆਂ ਜੂਨਾਂ ਦੀ ਗੱਲ ਆਈ ਹੈ, ਉੱਥੇ ਸੂਰ ਦੀ ਜੂਨ ਦੀ ਗੱਲ ਆਈ ਹੈ। ਕੂਕਰੇ ਸੂਕਰੇ ਗੰਧਰਬੇ ਕਾਕੇ ਸਰਪਣੇ ਖਲ ਖਲੇ, ਉੱਥੇ ਫਿਰ ਇਹ ਜਿਹੜੀਆਂ ਜੂਨਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਉਦੋਂ ਗੁਰਮੰਤਰ ਹੀਨਸ ਜੋ ਪੁਰਾਣੀ, ਪਰ ਇਹਨਾਂ ਜੂਨਾਂ ਵਿੱਚ ਉਹ ਪੈਂਦਾ ਜਿਹੜਾ ਗੁਰਮੰਤਰ ਤੋਂ ਹੀਨ ਆ, ਜਿਹੜਾ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਪਰ ਦੂਜੇ ਬੰਨੇ ਹਰ ਕੇ ਸੇਵਕ ਜੋ ਹਰ ਭਾਏ ਤਾਂ ਕੀ ਕਥਾ ਨਰਾਰੀ ਰੇ, ਆਵੇ ਨਾ ਜਾਵੇ ਨਾ ਕਾਬੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਪਰ ਜਿਹੜੇ ਰੱਬ ਦੇ ਨਾਂ ਨੂੰ ਜਪਦੇ ਆ ਉਹਨਾਂ ਦੇ ਉੱਤੇ ਇਹ ਵਾਲਾ ਦਿਨ ਨਹੀਂ ਉਹਨਾਂ ਨੂੰ ਦੇਖਣਾ ਪੈਂਦਾ, ਕਿਉਂਕਿ ਉਹਨਾਂ ਦੇ ਅੰਦਰ ਉਹ ਪਰਿਪੂਰਨ ਪਰਮਾਤਮਾ ਆ

0: ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਉਹ ਤਰ ਜਾਂਦੇ ਹਨ ਜਿਹੜੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਜੀ।
1: ਸੁਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ।
0: ਇਹ ਇਨਸਾਨ ਤੈਨੂੰ ਲਾਜ ਨਹੀਂ ਆਈ, ਤੈਨੂੰ ਸਮਝ ਨਹੀਂ ਆਈ ਕਿ ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਹੀ ਤੂੰ ਇਹਨਾਂ ਜੁਨਾਂ ਤੋਂ ਮੁਕਤੀ ਹਾਸਲ ਕਰ ਸਕਦਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਸ਼ ਜਰੀਆ। ਕਿ ਬੜੇ ਚਿਰਾਂ ਤੋਂ ਤੂੰ ਕਈ ਜੂਨਾਂ 'ਚ ਭਟਕਦਾ ਆਇਆ, ਔਰ ਕੁੱਤਿਆਂ ਦੀਆਂ ਸੂਰਾਂ ਦੀਆਂ ਜੂਨਾਂ 'ਚੋਂ ਮੁਕਤੀ ਹਾਸਲ ਕਰਨਾ ਚਾਹੁੰਦਾ ਤੇ ਤੈਨੂੰ ਪਰਮਾਤਮਾ

ਪਰਮਾਤਮਾ ਦਾ ਨਾਮ ਛੱਡ ਕੇ ਤੂੰ ਬਿੱਖ ਖਾ ਰਿਹਾ ਹੈ। ਬਿੱਖ ਦਾ ਮਤਲਬ ਹੁੰਦਾ ਕਿ ਜਿਵੇਂ ਉਹਨਾਂ ਪਦਾਰਥਾਂ ਦਾ ਰਸ ਲੈ ਰਿਹਾ ਜਿਹੜੇ ਪਦਾਰਥਾਂ ਦਾ ਰਸ ਸਦੀਵੀ ਰਹਿਣ ਵਾਲਾ ਨਹੀਂ ਹੈ। ਬਾਬੇ ਫਰੀਦ ਜੀ ਦੀ ਮਾਤਾ ਜੀ ਨੇ ਉਹਨਾਂ ਨੂੰ ਇੱਕ ਸ਼ੱਕਰ ਦੀ ਪੁੜੀ ਮਸਾਲੇ ਥੱਲੇ ਰੱਖ ਕੇ ਉਹਨਾਂ ਨੂੰ ਰੱਬ ਦੇ ਨਾਂ ਵਾਲੇ ਪਾਸੇ ਜੋੜਿਆ। ਜਦੋਂ ਉਹਨਾਂ ਦੀ ਉਹ ਅਵਸਥਾ ਬਣੀ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੂ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇੱਕ ਸ਼ੱਕਰ ਦੀ ਪੁੜੀ ਤੋਂ ਉਹਨਾਂ ਦੀ ਭਗਤੀ ਦਾ ਮਾਰਗ ਸ਼ੁਰੂ ਹੋਇਆ ਅਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਸ਼ੱਕਰ ਬੜੀ ਮਿੱਠੀ ਆ, ਸ਼ਹਿਦ ਬੜਾ ਮਿੱਠਾ, ਮੱਝ ਦਾ ਦੁੱਧ ਬੜਾ ਮਿੱਠਾ, ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਮਿਠਾਸ ਜਦੋਂ ਪਰਮਾਤਮਾ ਦੇ ਨਾਮ ਦੀ ਗੱਲ ਕਰੀਏ ਤਾਂ ਉਹਦੇ ਸਾਹਮਣੇ ਫਿੱਕੀ ਪੈ ਜਾਂਦੀ ਹੈ। ਇਸ ਕਰਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਹਰ ਚੀਜ਼ ਬਿੱਖ ਹੈ, ਜ਼ਹਿਰ ਹੈ। ਪਰ ਇਹ ਚੀਜ਼ਾਂ ਮਿੱਠੀਆਂ ਵੀ ਉਦੋਂ ਤੱਕ ਲੱਗਦੀਆਂ ਜਦੋਂ ਤੱਕ ਉਸ ਨਾਮ ਦਾ

ਹਰ ਤਰ੍ਹਾਂ ਦੇ ਆਪਣੇ ਅੰਦਰ ਜਿਹੜੇ ਸ਼ਾਸਤਰਾਂ ਦੇ ਮੁਤਾਬਕ ਕੁਝ ਚੰਗੇ ਕਰਮ ਹਨ, ਕੁਝ ਮਾੜੇ ਕਰਮ ਹਨ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਅਸੀਂ ਸਿੱਖਿਆ ਵਿੱਚ ਚੁੱਭੀ ਮਾਰਦੇ ਹਾਂ ਤਾਂ ਮਹਾਰਾਜ ਨੇ ਕਿਹਾ ਕਿ ਰੱਬ ਦਾ ਨਾਮ ਹੀ ਸਭ ਤੋਂ ਉੱਤਮ ਹੈ। ਕਲਯੁੱਗ ਦੇ ਵਿੱਚ ਇਸ ਨਾਮ ਨੂੰ ਪ੍ਰਧਾਨਤਾ ਮਿਲੀ ਹੈ, ਜਪੋ ਤਾਂ ਏਕੋ ਨਾਮਾਂ ਦੀ ਗੱਲ ਕਲਯੁੱਗ ਦੇ ਵਿੱਚ ਮਹਾਰਾਜ ਨੇ ਕੀਤੀ ਹੈ। ਜਿੰਨੇ ਦੁਨੀਆਂ ਦੇ ਉੱਤੇ ਵਹਿਮ ਭਰਮ ਹਨ, ਭੱਬਾ ਭਰਮ ਭੁਲਾਵੋ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁਰਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਭਰਮ ਭਰਮ ਮਾਨੁਕ ਡਹਿਕਾਏ। ਇਹ ਸਭ ਕੁਝ ਜਿਹੜਾ ਦੁਨੀਆਂ ਦੇ ਉੱਤੇ ਜਿੰਨੇ ਭਰਮ ਹੈ, ਜਿਹੜੀਆਂ ਚੀਜ਼ਾਂ ਮਨ 'ਚ ਬਣਾਈ ਬੈਠੇ ਹਾਂ, ਉਹ ਅਸਲ ਵਿੱਚ ਰਹਿਣ ਵਾਲੀਆਂ ਨਹੀਂ ਹੈ। ਅਤੇ ਅਸਲ ਪਰਮਾਤਮਾ ਦਾ ਨਾਮ ਸਦੀਵੀ ਹੈ, ਉਹੀ ਸੱਚਾ।

ਉਹਦੀ ਕਿਰਪਾ ਦੇ ਨਾਲ ਜਦੋਂ ਅਕਾਲ ਪੁਰਖ ਦੀ ਰਹਿਮਤ ਕਿਸੇ 'ਤੇ ਵਰਤਦੀ ਆ ਤਾਂ ਉਦੋਂ ਇਨਸਾਨ ਦੀ ਜ਼ਿੰਦਗੀ ਸਫਲ ਹੁੰਦੀ ਆ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸਵਈਆਂ ਦੇ ਵਿੱਚ ਭੱਟਾਂ ਨੇ ਬੜੀ ਸਿਫਤ ਕਰਦਿਆਂ ਇਹ ਗੱਲ ਕਹੀ ਹੈ, ਗੁਰ ਜਿਨ ਕੋ ਸੋ ਪ੍ਰਸੰਨ, ਰਾਮ ਹਿਰਦੈ ਨਿਵਾਸ ਹੈ ਕਿ ਜਿਹਦੇ ਉੱਤੇ ਗੁਰੂ ਪ੍ਰਸੰਨ ਹੁੰਦਾ ਉਹਨੂੰ ਪਰਮਾਤਮਾ ਦਾ ਨਾਮ ਉਹਦੇ ਹਿਰਦੇ ਵਿੱਚ ਵੱਸ ਜਾਂਦਾ। ਜਿਨ ਕੋ ਗੁਰ ਪ੍ਰਸੰਨ, ਜਿਹਦੇ ਉੱਤੇ ਗੁਰੂ ਦੀ ਪ੍ਰਸੰਨਤਾ ਹੁੰਦੀ ਆ ਅਤੇ ਉਹਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ, ਦੁਰਤ ਦਰੰਤਰ ਨਾਸ ਹੈ। ਗੁਰ ਜਿਨ ਕੋ ਸੋ ਪ੍ਰਸੰਨ, ਨਾਮ ਹਿਰਦੈ ਨਿਵਾਸ ਹੈ, ਜਿਨ ਕੋ ਗੁਰ ਪ੍ਰਸੰਨ, ਦੁਰਤ ਦੁਰੰਤਰ ਨਾਸੈ। ਗੁਰ ਜਿਨ ਕੋ ਸੋ ਪ੍ਰਸੰਨ, ਮਾਣ ਅਭਿਮਾਨ ਨਿਵਾਰੈ, ਜਿਨ ਕੋ ਗੁਰ ਪ੍ਰਸੰਨ, ਸ਼ਬਦ ਲਗ ਪਵ ਜਲ ਤਾਰੈ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਵਰਤਦਾ, ਕਿਉਂਕਿ ਭੱਟਾਂ ਨੇ ਸਵਈਆਂ ਵਿੱਚ ਬੜੇ ਪਿਆਰ ਸਹਿਤ ਗੁਰੂ ਦੀ ਸਿਫਤ ਕੀਤੀ ਆ ਕਿ ਗੁਰ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਮਿਲਦਾ। ਤੂੰ ਸਤਿਗੁਰ ਸਤਿਯੁਗੀ ਆਪ ਆਪੇ ਪਰਮੇਸ਼ਰ, ਕਿ ਹੇ ਗੁਰੂ ਸਾਹਿਬ ਤੂੰ ਹੀ ਸਤਿਯੁਗ ਦੇ ਵਿੱਚ ਕਲਯੁਗ ਦੇ ਵਿੱਚ ਦਾਤਾ ਆ ਔਰ ਪਰਿਪੂਰਨ ਪਰਮਾਤਮਾ ਹੈ। ਇਹ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਸੀ। ਹੁਣ ਇਸ ਸਥਾਨ ਦੀ ਜੋ ਮਰਿਆਦਾ ਹੈ ਕਿ ਲੜੀਵਾਰ ਸ਼ਬਦ ਦੀ ਵਿਚਾਰ ਜੋ ਹੈ ਉਹ ਅਸੀਂ ਰਹਿੰਦੇ ਸਮੇਂ ਵਿੱਚ ਸਾਂਝੀ ਕਰਾਂਗੇ।

ਕੇਦਾਰਾ ਰਾਗ ਦਾ ਨਾਮ ਹੈ ਔਰ ਇਸ ਰਾਗ ਨੂੰ ਗਾਉਣ ਦਾ ਜਿਹੜਾ ਸਮਾਂ ਹੈ ਉਹ ਦਿਨ ਦਾ ਅਖੀਰਲਾ ਪਹਿਰ ਹੈ। ਇਸ ਕੇਦਾਰੇ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਸੁਣਨ ਤੋਂ ਬਿਨਾਂ ਇਹ ਜਿਹੜੇ ਕੰਨ ਹਨ ਇਹਨਾਂ ਨੂੰ ਤਿਰਕਾਰ ਹੈ, ਇਹਨਾਂ ਨੂੰ ਫਟਕਾਰ ਪਾਈ ਗਈ ਹੈ। ਜਿਵੇਂ ਸਤਿਗੁਰ ਜੀ ਦੀ ਬਾਣੀ ਦਾ ਬਚਨ ਹੈ, ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾ ਧੁਨ ਗਾਵਤ ਬੋਲਤ ਬੋਲ ਅਜਾਏ। ਕਿ ਹੇ ਮੇਰੇ ਮਨ ਔਰ ਕੰਨਾਂ ਨੂੰ ਜਿਹੜਾ ਇਹ ਸੰਬੋਧਨ ਕਰਕੇ ਗੱਲ ਸਮਝਾਈ ਹੈ ਕਿ ਇਹ ਕੰਨ ਉਦੋਂ ਸਫਲ ਹਨ ਜਦੋਂ ਰੱਬ ਦੀ ਸਿਫਤ ਸਲਾਘਾ ਸੁਣਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ 'ਚ ਸਮਝਾਇਆ, ਇਹ ਸ਼੍ਰਵਣੋ ਮੇਰਿਓ ਸੱਚੈ ਸੁਣੇ ਨੂੰ ਪਠਾਏ, ਸੱਚੈ ਸੁਣੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ। ਕਿ ਇਹ ਜਿਹੜੇ ਕੰਨ ਹਨ ਇਹ ਤਾਂ ਕਰਕੇ ਕਾਲ ਪੁਰਖ ਨੇ ਸਰੀਰ 'ਤੇ ਲਾਏ ਹਨ ਕਿਉਂਕਿ ਇਹਨਾਂ ਕੰਨਾਂ ਦੇ ਨਾਲ ਉਸ ਰੱਬ ਦੀ

ਪਰਮਾਤਮਾ ਦਾ ਨਾਮ ਨਿਰਾ ਜੀਵਨ ਰੂਪ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਮੌਤ ਦੇ ਤੁੱਲ ਹੈ। ਇਸ ਕਰਕੇ ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖੇ ਭਾਏ ਰਾਮ। ਪਰਮਾਤਮਾ ਦੇ ਨਾਮ ਤੋਂ ਹੀ ਜੀਵਨ ਹੈ ਔਰ ਉਸ ਪਰਮਾਤਮਾ

ਪਰਮਾਤਮਾ ਦੇ ਨਾਮ ਨੂੰ ਵਸਾਰ ਕੇ ਖਾਣਾ ਪੀਣਾ। ਖਾਣ ਦੇ ਵਿੱਚ 36 ਤਰ੍ਹਾਂ ਦੇ ਪਕਵਾਨ, ਪੀਣ ਦੇ ਵਿੱਚ ਦੁੱਧ ਆਦਿ ਜਿਹੜੇ ਪਦਾਰਥ ਹਨ, ਖਾਣ ਵਾਲੇ ਚੰਗੇ ਪਦਾਰਥ, ਔਰ ਚੰਗਾ ਭੋਜਨ ਖਾਣਾ, 36 ਤਰ੍ਹਾਂ ਦੇ ਪਕਵਾਨ ਖਾਣੇ, ਇਹ ਸਾਰੇ ਇਵੇਂ ਆ ਜਿਵੇਂ ਭਾਰ ਢੋਣ ਵਾਲਾ ਖੋਤਾ ਹੋਵੇ, ਗਧਾ ਹੋਵੇ, ਜਿਹੜਾ ਰੂੜੀਆਂ ਤੋਂ ਢੇਰਾਂ ਤੋਂ ਕੁਝ ਖਾਂਦਾ ਹੋਵੇ, ਔਰ ਇਸ ਤੋਂ ਅੱਗੇ ਕੁਝ ਨਹੀਂ ਆ। ਪਰਮਾਤਮਾ ਦਾ ਨਾਮ ਜੇ ਪ੍ਰਸ਼ਾਦ 36 ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਏ, ਇਹ ਚੀਜ਼ਾਂ ਖਾਣੀਆਂ, ਚੰਗੀਆਂ ਚੀਜ਼ਾਂ ਖਾਣੀਆਂ ਔਰ ਪਹਿਨਣ ਲਈ ਚੰਗੇ ਕੱਪੜੇ ਵਰਤਣੇ, ਤਾਂ ਹੀ ਚੰਗੇ ਲੱਗਦੇ ਹਨ ਜਦੋਂ ਉਸ ਪਰਮਾਤਮਾ

ਅੱਠੇ ਪੈਰ ਜਿਹੜਾ ਸ਼ਰਮ ਦਾ ਅਰਥ ਹੁੰਦਾ ਕਿ ਥਕੇਵਾਂ, ਅੱਠੇ ਪੈਰ ਜਿਹੜਾ ਦੁਨਿਆਵੀ ਕੰਮ ਕਰਦਾ ਕਰਦਾ ਥਕੇਵੇਂ ਵਿੱਚ ਪੈ ਜਾਂਦਾ, ਥੱਕ ਕੇ ਟੁੱਟ ਕੇ ਅਤੇ ਆਪਣੇ ਆਪ ਦੇ ਵਿੱਚ ਬੜਾ ਕਮਜ਼ੋਰ ਮਹਿਸੂਸ ਕਰਦਾ, ਉਹ ਇਵੇਂ ਆ ਜਿਵੇਂ ਇੱਕ ਉਦਾਹਰਣ ਦੇ ਤੌਰ 'ਤੇ ਮਹਾਰਾਜ ਨੇ ਬਿਰਖ ਕਿਹਾ ਬਲਦ ਨੂੰ, ਜੰਤੀ ਕਿਹਾ ਕੋਲੂ ਨੂੰ, ਜਿਵੇਂ ਕੋਲੂ ਦਾ ਬੈਲ ਲਗਾਤਾਰ ਕੋਲੂ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ ਔਰ ਉਹਨੂੰ ਅਖੀਰ 'ਤੇ ਥਕੇਵਾਂ ਚੜ੍ਹ ਜਾਂਦਾ, ਬਸ ਇਸੇ ਤਰ੍ਹਾਂ ਜਿਹੜਾ ਕੋਲੂ ਦਾ ਬੈਲ ਵਾਂਗ ਜਿਹੜਾ ਇਨਸਾਨ ਉਸ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਦੁਨਿਆਵੀ ਕੰਮਾਂ ਦੇ ਵਿੱਚ ਲੱਗਾ ਰਹਿੰਦਾ ਔਰ ਉਹਦਾ ਵੀ ਜੀਵਨ ਇਸ

ਤਜ ਗੋਪਾਲ ਛੱਡਣਾ, ਤਜ ਕਹਿੰਦੇ ਛੱਡਣਾ, ਗੋਪਾਲ ਜੋ ਧਰਤੀ ਦਾ ਮਾਲਕ ਹੈ। ਇੱਥੇ ਸ਼ਬਦ ਗੱਗੇ ਨੂੰ ਔਂਕੜ, ਪੱਪੇ ਨੂੰ ਕੰਨਾ ਲੱਲਾ, ਗੱਗਾ ਨੂੰ ਔਂਕੜ ਵਾਲਾ ਸ਼ਬਦ ਗੋਪਾਲ ਬੋਲਣਾ, ਔਰ ਗੋਪਾਲ ਦੇ ਵਿੱਚ ਕੀ ਹੈ, ਧਰਤੀ ਦਾ ਮਾਲਕ ਪਰਿਪੂਰਨ ਪਰਮਾਤਮਾ ਉਹਨੂੰ ਛੱਡ ਕੇ ਆਉਣ ਲੱਗੇ, ਇੱਕ ਵਾਹਿਗੁਰੂ ਨੂੰ ਛੱਡ ਕੇ ਇਨਸਾਨ ਹੋਰ ਜਿੱਥੇ ਆਪਣਾ ਮਨ ਲਾ ਕੇ ਬੈਠਾ ਹੈ, ਉਹ ਸਭ ਕੁਝ ਇਵੇਂ ਆ ਜਿਵੇਂ ਹਰ ਤਰ੍ਹਾਂ ਦੇ ਨਾਲ ਇਨਸਾਨ ਬਹੁਪ੍ਰਕਾਰੀ ਹੋਤ, ਬਾਕੀ ਦੇ ਕੰਮਾਂ ਦੇ ਵਿੱਚ ਲੱਗਣਾ, ਜਿਵੇਂ ਕਹਿ ਲਓ ਇੱਕ ਕਾਲ ਪੁਰਖ ਦੀ ਸਿਫਤ ਸਲਾਹਾਂ ਨੂੰ ਛੱਡ ਕੇ ਦੇਵੀ ਦੇਵਤਿਆਂ ਨੂੰ ਮੰਨਣਾ, ਦੇਹਧਾਰੀਆਂ ਨੂੰ ਮੰਨਣਾ, ਇਹ ਸਭ ਤੋਂ ਮਹਾਰਾਜ ਨੇ ਸਾਨੂੰ

ਕਰ ਜੋੜ, ਆਪਣੇ ਹੱਥ ਜੋੜ ਕੇ ਉਸ ਪਰਮਾਤਮਾ ਦੇ ਅੱਗੇ ਨਾਮ ਦਾ ਦਾਨ ਮੰਗਣਾ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਦਾ। ਕਰ ਕਾਸਾ ਦਰਸ਼ਨ ਕੀ ਭੂਖ, ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦੀ ਬੰਦਗੀ ਦੀ ਮੰਗ ਕਰਨੀ, ਜਿਹਨੂੰ ਬਾਬੇ ਫਰੀਦ ਜੀ ਨੇ ਬਾਣੀ ਵਿੱਚ ਬਿਆਨ ਕੀਤਾ, ਸੇਖ ਫਰੀਦੈ ਖੈਰ ਦੀਜੈ ਬੰਦਗੀ। ਔਰ ਇਹ ਬੰਦਗੀ ਦੀ ਦਾਤ ਗੁਰੂ ਸਾਹਿਬ ਦੇ ਚਰਨਾਂ ਤੋਂ ਉਦੋਂ ਮਿਲਦੀ ਆ ਜਦੋਂ ਸਾਨੂੰ ਜੁਗਤੀ ਹਾਸਲ ਹੋਵੇ। ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀ ਇੱਕ ਵਾਰ ਵਿੱਚ ਬੜਾ ਸੁੰਦਰ ਬਿਆਨ ਕੀਤਾ, ਉਹਨਾਂ ਨੇ ਕਿਹਾ, ਸਤਿਗੁਰ ਚਰਨ ਸਰਨ ਚੱਲ ਜਾਏ ਸਿੱਖ, ਤਾਂ ਚਰਨ ਸਰਨ ਜਗਤ ਚੱਲ ਆਵਈ। ਕਿ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਸਿੱਖ ਚੱਲ ਕੇ ਜਾਂਦਾ, ਅਤੇ ਉਹ ਜਿਹੜਾ ਚੱਲ ਕੇ ਸਿੱਖ ਗਿਆ, ਜਦੋਂ ਉਹਦੇ ਅੰਦਰ ਗੁਰੂ ਦੀ ਸ਼ਰਨ ਦੀ ਮਹਾਨਤਾ ਪੈਦਾ ਹੋ ਜਾਂਦੀ ਹੈ, ਉਹ ਇੱਕ ਧਰਮੀ ਪੁਰਸ਼ ਬਣ ਕੇ ਦੁਨੀਆਂ ਦੇ ਸਾਹਮਣੇ ਆਉਂਦਾ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਜਦੋਂ ਸਤਿਗੁਰ ਦੀ ਆਗਿਆ ਸਤ ਸਤ ਕੇ ਗੁਰੂ ਦਾ ਸਿੱਖ ਕਰਕੇ ਮੰਨਦਾ, ਆਗਿਆ ਤਾਂ ਹੀ ਸਕਲ ਸੰਸਾਰ ਹਿਤਾਵੀ, ਫਿਰ ਉਹਦੀ ਆਗਿਆ ਦੇ ਵਿੱਚ ਸਾਰਾ ਸੰਸਾਰ ਖੜਾ ਹੋ ਜਾਂਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਅੱਗੇ ਕਿਹਾ, ਸਤਿਗੁਰ ਸੇਵਾ ਭਾਏ ਪੂਜਾ ਪ੍ਰਾਣ ਕਰੇ ਸਿੱਖ, ਕਿ ਜਿਹੜਾ ਸਿੱਖ ਪਿਆਰ ਸਹਿਤ ਗੁਰੂ ਦੀ ਭਾਵਨਾ ਨਾਲ ਸੇਵਾ ਕਰਦਾ, ਗੁਰੂ ਦੇ ਦਰ ਤੇ ਬੈਠਦਾ, ਗੁਰੂ ਦੇ ਦਰ ਤੇ ਝੁਕਦਾ, ਤੇ ਫਿਰ ਉਹਦੇ ਵਿੱਚੋਂ ਸਰਬਨਦਾਨ ਅਗਰ ਪਾਗ ਲਿਵਲਾਵਈ, ਉਹਦੇ ਵਿੱਚ ਕੀ ਹੁੰਦਾ ਕਿ ਫਿਰ ਸਨਮੁੱਖ ਹੋ ਕੇ ਦੁਨੀਆ ਉਹਦੇ ਅੱਗੇ ਖਲੋ ਜਾਂਦੀ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਦੇਖੀਏ, ਜਿਨ੍ਹਾਂ ਨੇ ਇਹਨਾਂ ਮਰਿਆਦਾਵਾਂ ਨੂੰ ਮੰਨਿਆ ਕਿ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਗਏ, ਫਿਰ ਸਤ ਸਤ ਕਰਕੇ ਆਗਿਆ ਨੂੰ ਮੰਨਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਭੈ ਭਾਵਨਾ ਦੇ ਨਾਲ ਭਗਤੀ ਕੀਤੀ, ਸਿਮਰਨ ਕੀਤਾ, ਔਰ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਫਿਰ ਉਹ ਬਾਣੀ ਦਾ ਰੂਪ ਹੋ ਗਏ। ਔਰ ਭਾਈ ਗੁਰਦਾਸ ਜੀ ਨੇ ਬੜੇ ਪਿਆਰ ਸਹਿਤ ਇਹ ਗੱਲ ਕਹੀ ਹੈ ਕਿ ਫਿਰ ਤਾਂ ਕੀ ਸਿੱਖ ਪਰਮ ਪਦ ਪਾਵਈ, ਫਿਰ ਉਹ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਪਰਮ ਪਦਵੀ ਨੂੰ ਫਿਰ ਇਨਸਾਨ ਪ੍ਰਾਪਤ ਕਰਦਾ। ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਬੈਠ ਕੇ ਅਸੀਂ ਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ, ਕਿਉਂਕਿ ਇਹ ਜੋ ਸ਼ਬਦ ਹੈ ਬਾਣੀ ਹੈ, ਅਗਾਧ ਬੋਧ ਹੈ। ਅਗਾਧ ਬੋਧ ਬਾਣੀ ਜਿਹੜੀ ਹੈ, ਇਹ ਜਦੋਂ ਅਸੀਂ ਵਿਚਾਰ ਕਰਦੇ ਹਾਂ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜਪਜੀ ਸਾਹਿਬ ਬਾਣੀ ਹੈ, ਉਸ ਬਾਣੀ ਦੇ ਅਰਥ ਦੁਨੀਆਂ ਦਾ ਕੋਈ ਇਨਸਾਨ ਨਹੀਂ ਕਰ ਸਕਿਆ। ਇੱਕੋ ਇੱਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਜਦੋਂ ਕਿਸੇ ਸਿੱਖ ਨੇ ਪੁੱਛਿਆ, ਉੱਥੇ ਵੀ ਮਹਾਰਾਜ ਨੇ ਇਹ ਗੱਲ ਕਹੀ ਸੀ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਉੱਤੇ ਬੈਠ ਕੇ ਅਸੀਂ ਮਹਾਰਾਜ ਦੀ ਬਾਣੀ ਦੇ ਗੁਣ ਗਾਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਘਰੋਂ ਦਰੋਂ ਸਾਰੀ ਸੰਗਤ ਨੂੰ ਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਜਿੰਨੀਆਂ ਵੀ ਸੰਗਤਾਂ ਭਾਵਨਾ ਦੇ ਨਾਲ ਗੁਰੂ ਦੇ ਦਰ 'ਤੇ ਆਈਆਂ ਹਨ, ਸਾਰੀਆਂ ਸੰਗਤਾਂ ਦੀਆਂ ਸਤਿਗੁਰੂ ਜੀ ਭਾਵਨਾਵਾਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ, ਆਪਣੇ ਘਰੋਂ ਦਰੋਂ ਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸੋ ਮੇਲ, ਉਸ ਮਾਲਕ ਦੇ ਚਰਨਾਂ ਉੱਤੇ ਇੱਕ ਅਸੀਸ ਪ੍ਰਾਪਤ ਕਰਕੇ ਜਾਣਾ ਕਿ ਸਾਡਾ ਉਸ ਪਰਿਪੂਰਨ ਪਰਮਾਤਮਾ ਨਾਲ ਮੇਲ ਹੋ ਜਾਏ। ਕਿਉਂਕਿ ਗੁਣ ਗਾਉਂਦਾ ਗਾਉਂਦਾ ਸਿੱਖ ਇੱਕ ਦਿਨ ਐਸੀ ਅਵਸਥਾ ਆਉਂਦੀ ਆ ਜਿੱਦਣ ਇਹ ਬਾਣੀ ਦਾ ਹੀ ਰੂਪ ਹੋ ਜਾਂਦਾ ਔਰ ਬਾਣੀ ਵਿੱਚ ਹੀ ਮਿਲ ਜਾਂਦਾ। ਇਹ ਸਾਨੂੰ ਗੁਰੂ ਸਾਹਿਬ ਜੀ ਨੇ ਅੱਜ ਦੀ ਸਾਨੂੰ ਸਿੱਖਿਆ ਦਿੱਤੀ ਆ। ਆਓ ਬੜੇ ਪਿਆਰ ਸਹਿਤ, ਜਿੱਥੇ ਮੈਂ ਸਮੁੱਚੇ ਪ੍ਰਬੰਧ ਦਾ ਧੰਨਵਾਦ ਕਰਾਂਗਾ, ਸਿੰਘ ਸਾਹਿਬਾਨ ਦਾ ਧੰਨਵਾਦ ਕਰਾਂਗਾ, ਉੱਥੇ ਬੜੇ ਪਿਆਰ ਸਹਿਤ ਅਸੀਂ ਅਖੀਰਲਾ ਬੰਦ ਪੜ੍ਹ ਕੇ ਸਮਾਪਤੀ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ, ਵੈਨਿਟੀ, ਕਲੋਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street, Northeast, Calgary,

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-1000।

0: ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East Calgary। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सो कर रहिया सोदर राग आसा महला पहला एक ओंकार सतगुर प्रसाद।

0: ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਇ ਗੁਰ ਨਾਨਕ ਲਈ ਧਿਆਇ ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਡਿਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

ਮੁਕਤਿਆਂ ਹਟਿਆ ਜਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਆਣ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੇ ਵਾਹਿਗੁਰੂ ਬੋਲੇ ਜੇ ਪੰਜਾਂ ਤਖਤਾਂ

हेन माने आदे मान नेताने आदे तान नोटे आदि ओट तन तन

0: ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਗਾਹ ਕੁਤਰਾਂਗ ਪਿੱਛਾ ਫਿਰ ਨ ਮੁਹੜੜਾ, ਨਾਨਕ ਸੱਜੋ ਵਿਹਾ ਵਾਰ, ਬਹੁਣ ਹੋਵੀ ਜਨਮੜਾ, ਸੱਜਣ ਮੈਂਡਾ ਚਾਈਆ ਹਬ ਕਹੀ ਦਾ ਮਿੱਤ, ਹਬੇ ਜਾਣਨ ਆਪਣਾ ਕਹੀ ਨ ਠਾਹੇ ਚਿੱਤ, ਗੁਜੜਾ ਲਦਮ ਲਾਲ ਮੱਥਾ ਹੀ ਪ੍ਰਗਟਿਆ, ਸੋਈ ਸਹਾਵਾ ਥਾਨ ਜਿੱਥੇ ਪਿਰੀਏ ਨਾਨਕ ਜੀ ਤੂੰ ਬਠਿਆ, ਜਾ ਤੂੰ ਮੇਰਾ ਵੱਲ ਤਾਕਿਆ ਮੋਸ਼ਨ ਦਾ, ਤਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ, ਲਖਮੀ ਤੋਰਨਾ ਆ ਵਈ ਖਾਏ।

ਖਰਚ ਰਹੰਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹ ਮੰਗਹ ਮੰਦਾ ਲੇਖਾ ਕੋਈ ਨ ਪੁੱਛਈ ਜਾ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸੁਆਰੇ ਆਏ ਜਾ ਤੁਦ ਭਾਵੰਦਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰੱਖ ਹੋ ਰਾਖਣ ਹਾਰ ਦਿਆਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾ ਅਵਰ ਕਿਆ ਜਾਨਾ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਨਾ ਕੋਏ ਰਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀ ਕੋਈ ਸਭਨਾ ਵਿੱਚ ਤੂੰ ਵਰਤਦਾ ਸਭ ਤੁਝੇ ਧਿਆਵੇ ਦਿਨ ਰਾਤ ਸਭ ਤੁਝੇ ਥਾਵਹੁ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹਿ ਇੱਕ ਦਾਤ ਸਭ ਕੋ ਤੁਝੇ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੀ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਭ ਤੁਝੇ ਮਾਹ ਸਮਾਹੀ ਸਭਨਾ ਕੀ ਤੂੰ ਆਸਾ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹਾ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।